0: ਕੌੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਿਲੇ ਤਾਂ ਨਦਰੀਆਈਆਂ ਜਾਤ ਇਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨੌ ਨਿਧ ਪਾਈਆਂ ਸਹਿਤ ਉੱਠੈ ਨੌ ਨਿਧ ਪਾਈਆਂ
1: ਗੁਰਸਿੱਖ

ਬੋੜੀ ਜਿਤ ਸੇਵੇ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਣਾ ਕੀ ਚਈ ਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾ ਹੇ ਉੱਪਰ ਘਾਲੀਐ ਕਿਛਲਾ ਹੇ ਉੱਪਰ ਘਾਲੀਐ।

ਬੌੜੀ ਚਾਕਰ ਲੱਗਿਆ ਚਾਕਰੀ ਜੇ ਚੱਲੇ ਖਸਮੈ ਭਾਏ ਹੁਰਮਤ ਸਨੂ ਅਗਲੀ ਉਹ ਵਜੋ ਭੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ ਨਾਨਕ ਹੁਕਮ ਨਾ ਚੱਲੇ ਨਾ।

ਕਰੇ ਸਾਖਤੀ ਫਿਰ ਆਪ ਕਰੇ ਮਾਰ ਇੱਕ ਨਾ ਗਲੀ ਜੰਜੀਰੀਆਂ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹਾਂ ਕੈ ਸਿਉਂ ਕਰੀ ਪੁਕਾਰ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਅਤੇ ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਈਸ਼ਵਰ ਦੇ ਨਾਲ ਜਦ ਡੋਰ ਜੋੜਨੀ ਹੋਵੇ ਤਾਂ ਉਹ ਡੋਰ ਜੋੜਨ ਵਾਲਾ ਜਿਹੜਾ ਸ਼ਖਸ ਹੈ ਉਹਨੂੰ ਗੁਰੂ ਕਿਹਾ ਜਾਂਦਾ ਹੈ। ਔਰ ਜਦ ਗੁਰੂ ਤੁਹਾਡਾ ਹੱਥ ਫੜ ਲੈਂਦਾ ਹੈ ਨਾ, ਤਾਂ ਇਸ ਭਵ ਸਾਗਰ 'ਚੋਂ ਤੁਹਾਡੀ ਜਿਹੜੀ ਜੀਵਨ ਰੂਪੀ ਕਸ਼ਤੀ ਹੈ ਨਾ, ਉਹ ਡੋਲਦੀ ਨਹੀਂ, ਪਾਰ ਹੋ ਜਾਂਦੀ ਹੈ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਜ਼ਰੀਏ। ਜਦੋਂ ਕੋਈ ਇਨਸਾਨ ਉਸ ਈਸ਼ਵਰ ਦੇ ਨਾਲ ਜੁੜ ਜਾਂਦਾ ਹੈ ਨਾ, ਤਾਂ ਫਿਰ ਉਹ ਦੂਸਰਿਆਂ ਦੇ ਵਿੱਚ ਵੀ ਉਸੇ ਈਸ਼ਵਰ ਦੇ ਦਰਸ਼ਨ ਕਰਦਾ ਹੈ। ਔਰ ਜਦੋਂ ਦੂਸਰਿਆਂ ਦੇ ਵਿੱਚ ਵੀ ਉਹ ਉਸੇ ਈਸ਼ਵਰ ਦੇ ਦਰਸ਼ਨ ਕਰਦਾ ਹੈ ਤਾਂ ਉਹਦੇ ਦਿਲ ਦੇ ਵਿੱਚੋਂ ਕਦੀ ਬਦਦੁਆਵਾਂ ਨਹੀਂ ਨਿਕਲਦੀਆਂ, ਹਮੇਸ਼ਾ ਦੁਆਵਾਂ ਹੀ ਨਿਕਲਦੀਆਂ ਨੇ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਤੁਸੀਂ ਆਪਣਾ ਦੱਸੋ।
1: ਵਧੀਆ ਜੀ, ਸਮੇਂ ਦੇ ਮੁਤਾਬਕ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਕੰਮ ਜਿਹੜਾ ਹੈ ਉਹ ਸਮੇਂ ਦੇ ਹਿਸਾਬ ਨਾਲ ਵਿਉਂਤਬੰਦੀ ਕਰਕੇ ਰੱਖੀਏ।
0: ਦੇਖੋ, ਸਮੇਂ ਨੂੰ, ਸਮੇਂ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ ਹੈ। ਤੁਸੀਂ ਸਮੇਂ ਨੂੰ ਆਪਣੇ ਹੱਥ 'ਚ ਕਰਨਾ ਹੈ,
1: ਅੱਗੇ ਅੱਗੇ ਚੱਲੋ ਜੀ।
0: ਹਾਂ, ਸੋ ਇਸ ਕਰਕੇ ਸਮੇਂ ਨੂੰ ਹੱਥ 'ਚ ਕਰਨ ਦਾ ਮਤਲਬ ਇਹੀ ਹੈ ਕਿ ਜਿਹੜੇ ਸਮੇਂ ਦੇ ਲਿਹਾਜ਼ ਨਾਲ ਸਾਡੇ ਕੰਮ ਹੈ ਉਹਨਾਂ ਦੇ ਬਾਬਤ ਜਿੰਨੀ ਵੀ ਵਿਉਂਤਬੰਦੀ ਹੈ ਉਹ ਆਪਾਂ ਵੇਲੇ ਦੇ ਨਾਲ ਕਰ ਲਈਏ। ਕਿਉਂਕਿ ਆਹ ਦਿਨ ਜਿੱਦਾਂ ਆਪਾਂ ਦੇਖਦੇ ਹਾਂ ਕਿ ਖਾਸ ਤੌਰ ਦੇ ਉੱਤੇ ਕੰਮ ਤਾਂ ਹੋਰ ਵੀ ਬਹੁਤ ਸਾਰੇ ਨੇ ਸਾਡੇ ਲਈ, ਪਰ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇੱਕ ਤਾਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਖੇਤੀ ਜੰਗਲਾਤ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਵਣਾਂ ਦੇ ਹੇਠ ਰਕਬੇ ਨੂੰ ਵਧਾਉਣ ਦੀ।
1: ਬਹੁਤ ਬਹੁਤ ਜੀ, ਵੈਸੇ ਵੀ ਦੇਖੋ ਹੁਣ ਇਹ ਮਾਹਰ ਜੇ ਹਿਸਾਬ ਲਾ ਰਹੇ ਸੀ ਵੀ ਸਿਰਫ ਪੰਜਾਬ 'ਚ 6% ਰਕਬਾ ਆ,
0: ਬਹੁਤ ਘੱਟ ਹੈ,
1: 33% ਹੋਣਾ ਚਾਹੀਦਾ। ਅਤੇ 33 ਨੇ ਕਹਿੰਦੇ ਕੋਲ ਕਹਿੰਦੇ 20% ਤਾਂ ਜ਼ਰੂਰ ਹੋਵੇ।
0: ਹੋਵੇ ਜੀ, ਹੋਵੇ।
1: ਹਾਂਜੀ, ਅਤੇ ਜਿਸ ਹਿਸਾਬ ਨਾਲ ਅਸੀਂ ਬੂਟੇ ਵੰਡਦੇ ਹਾਂ ਜੇ ਸਾਰੇ ਲੱਗੇ ਹੁੰਦੇ ਫਿਰ ਜੰਗਲ ਹੀ ਹੋਣੇ ਸੀ ਪੰਜਾਬ 'ਚ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹਦਾ ਮਤਲਬ ਸੰਭਾਲੇ ਨਹੀਂ ਗਏ, ਬੂਟੇ ਲਾਏ ਤਾਂ ਸੀ।
0: ਲਾਉਣਾ ਅਲੱਗ ਚੀਜ਼ ਹੈ, ਬੂਟੇ ਨੂੰ ਜਿਹੜਾ ਹੈ ਲਾ ਦੇਣਾ ਅਤੇ ਅੱਗੋਂ ਪ੍ਰਵਾਨ ਚੜਾਉਣਾ ਔਖਾ ਕੰਮ ਹੈ। ਸੋ ਇਸ ਕਰਕੇ ਜਿੰਨੇ ਬੂਟੇ ਆਪਾਂ ਲਾਉਂਦੇ ਹਾਂ ਅਤੇ ਉਹਨਾਂ ਨੂੰ ਪ੍ਰਵਾਨ ਵੀ ਚੜਾਉਣਾ ਹੈ। ਅਤੇ ਇਸ ਕਰਕੇ ਕਿਉਂਕਿ ਦੇਖੋ ਲੋੜਾਂ ਤਾਂ ਸਾਡੇ ਸਾਹਮਣੇ ਸੰਧੂ ਸਾਹਿਬ ਖੜੀਆਂ ਹੈ, ਆਪਾਂ ਨੂੰ ਰਸਤੇ ਵੀ ਚਾਹੀਦੇ ਹੈ, ਕਿਉਂਕਿ ਲੋੜਾਂ ਦੁਨੀਆਂ ਦੀਆਂ, ਜਿਹੜਾ ਦੁਨੀਆਂ ਦੇ ਨਾਲ ਜੇ ਆਪਾਂ ਮਿਲ ਕੇ ਚੱਲਣਾ ਹੈ ਤਾਂ ਸਾਨੂੰ ਦੁਨੀਆਂ ਦੇ ਮੁਤਾਬਕ ਜੋ ਵੀ ਢਾਂਚਾਗਤ ਜਿਹੜਾ ਤਬਦੀਲੀਆਂ ਹੈ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣਾ ਪਊਗਾ।
1: ਬਿਲਕੁਲ ਬਿਲਕੁਲ ਜੀ, ਹੁਣ ਇਹ ਵੀ ਦੇਖੋ ਰੁੜੀਆ ਰਾਮ ਜੀ, ਸਮਾਂ ਹੈ ਕਿ ਕਿਉਂਕਿ ਵੈਸੇ ਵੀ ਆਪਣੀ ਜਿਹੜੀ ਆਪਣਾ ਰਾਜ ਹੈ

0: ਜਿਹੜਾ
1: ਇਹ
0: ਅਨਪਣ ਭਰਪੂਰ ਆ,
1: ਬਿਲਕੁਲ।
0: ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਹਰ ਤਰ੍ਹਾਂ ਦੀ ਵਿਉਂਤਬੰਦੀ ਕਰੀਏ, ਅਤੇ ਖਾਸ ਕਰਕੇ ਜਿਹੜੇ ਬਾਗ ਲਗਾਉਣੇ ਅਤੇ ਫਲਦਾਰ ਬੂਟਿਆਂ ਦੀ ਸੰਭਾਲ ਕਰਨੀ, ਇਹ ਬੜਾ ਮਹੱਤਵਪੂਰਨ ਗੱਲ ਹੋ ਜਾਂਦੀ ਆ।
1: ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਪੰਜਾਬੀਆਂ ਦੇ ਸੁਭਾਅ ਵਾਂਗੂ ਨਾ, ਪੰਜਾਬੀਆਂ ਦੇ ਖਾਣ ਪੀਣ, ਪਹਿਰਾਵਾ, ਬੋਲੀ, ਹਰ ਚੀਜ਼, ਇਹ ਵੀ ਸਿਫਤ ਜਿਹੜਾ ਪੰਜਾਬ ਦੀ ਧਰਤੀ ਦੇ ਸਿਰ 'ਤੇ ਹੈ ਕਿ ਇੱਥੇ ਜ਼ਰਖੇਜ਼ ਜਿਹੜੀ ਭੂਮੀ ਹੈ, ਪੈਲੀ ਹੈ, ਹਰ ਤਰ੍ਹਾਂ ਦਾ ਮੌਸਮ ਹੈ, ਇਹ ਇੱਕ ਹੋਰ ਵਾਧੇ ਵਾਲੀ ਗੱਲ ਹੈ। ਸੋ ਇਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਪੂਰੇ ਸੰਸਾਰ ਦੇ ਜਦੋਂ ਵਿੱਚ ਆਪਾਂ ਇੱਕ ਗੱਲ ਕਰਦੇ ਹਾਂ ਤੇ ਪੂਰੇ ਸੰਸਾਰ ਦੇ ਵਿੱਚ ਸਾਡੇ ਕੋਲ ਸਮਰੱਥਾ ਹੈ ਚੀਜ਼ਾਂ ਨੂੰ ਪੈਦਾ ਕਰਕੇ ਭੇਜਣ ਦੀ, ਚਾਹੇ ਉਹ ਆਪਾਂ ਦਾਲਾਂ ਦੀ ਗੱਲ ਕਰ ਲਈਏ, ਚਾਹੇ ਆਪਾਂ ਤੇਲ ਬੀਜਾਂ ਦੀ ਗੱਲ ਕਰ ਲਈਏ, ਬਾਸਮਤੀ ਦੀ ਗੱਲ ਕਰ ਲਈਏ, ਅਨਾਜਾਂ ਦੀ ਗੱਲ ਕਰ ਲਈਏ, ਹੈ ਨਾ। ਬਾਕੀ ਹੋਰ ਵੀ ਦੇਖੋ ਕਮਾਦ ਨਾਲ ਜਿਹੜੀਆਂ ਕਮਾਦ ਦੀ ਗੁੜ ਦੀ ਹੈ ਗੱਲ ਆਪਾਂ ਕਰਦੇ, ਸ਼ੱਕਰ ਦੀ ਗੱਲ ਕਰਦੇ ਹਾਂ। ਸੋ ਬਹੁਤ ਸਾਰੇ ਉਤਪਾਦ ਹੈ ਜਿਹੜੇ ਪੰਜਾਬ ਦੇ ਹਿੱਸੇ ਆਏ ਆ ਔਰ ਪੰਜਾਬ ਤੋਂ ਜਿਹੜਾ ਹੈ ਬਾਹਰਲੇ ਮੁਲਕਾਂ ਨੂੰ ਜਾ ਵੀ ਰਹੇ ਆ,
0: ਜਾ ਵੀ ਸਕਦੇ ਆ,
1: ਜਾ ਵੀ ਸਕਦੇ। ਹੁਣ ਫਲਦਾਰ ਬੂਟੇ ਹੈ, ਇਹਨਾਂ ਦਿਨਾਂ ਦੇ ਵਿੱਚ ਦੇਖਿਆ ਵੀ ਸਦਾ ਬਹਾਰ ਫਲਦਾਰ ਬੂਟੇ ਲਾਉਣ ਦਾ ਬੜਾ ਢੁਕਵਾਂ ਸਮਾਂ ਹੈ।
0: ਹਾਂ, ਬਹੁਤ ਜ਼ਰੂਰ। ਜਿਹੜੀ ਆਪਾਂ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਨੀ ਹੁੰਦੀ ਹੈ ਨਾ, ਕਿ ਜਿਸ ਤਰ੍ਹਾਂ ਅਸੀਂ ਘਰ ਬਣਾਉਣੇ ਨਕਸ਼ਾ ਬਣਾਈਦਾ, ਉਸ ਤਰੀਕੇ ਨਾਲ ਉਹਦਾ ਵੀ ਨਕਸ਼ਾ ਬਣਾਓ ਇੱਕ,
1: ਬਿਲਕੁਲ ਜੀ।
0: ਅਤੇ ਮੈਂ ਕਿਹੜਾ ਬਾਗ ਲਾਉਣਾ, ਇਹ ਨਹੀਂ ਵੀ ਹਰ ਬੂਟਾ ਹਰ ਥਾਂ 'ਤੇ ਨਹੀਂ ਲੱਗ ਸਕਦਾ,
1: ਨਹੀਂ ਲੱਗ ਸਕਦਾ ਜੀ। ਹੁਣ ਦੇਖੋ ਇਹ ਤਾਂ ਇਲਾਕੇ ਦੇ ਲਿਹਾਜ਼ ਨਾਲ,
0: ਹਾਂ, ਵੰਡੇ ਹੋਏ ਆ,
1: ਹਾਂ, ਇਹ ਇਸੇ ਕਰਕੇ ਜ਼ੋਨਾਂ ਦੇ ਵਿੱਚ ਜਿਹੜਾ ਹੈ ਇਹਦੀ ਵਰਗੀਕ੍ਰਿਤ ਕੀਤਾ ਹੋਇਆ। ਸੋ ਇਸ ਕਰਕੇ ਉਸ ਲਿਹਾਜ਼ ਨਾਲ ਜਿਹੜਾ ਆਪਣਾ
0: ਸਿਫਾਰਿਸ਼ ਕੀਤੀ ਗਈ ਆ ਯੂਨੀਵਰਸਿਟੀ ਵੱਲੋਂ,
1: ਬਿਲਕੁਲ,
0: ਵੀ ਕਿਹੜੇ ਇਲਾਕੇ 'ਚ ਕਿਹੜਾ ਬੂਟਾ ਲੱਗ ਸਕਦਾ, ਉੱਥੇ ਅਸੀਂ ਉਹਦੀ ਲਗਾਉਣ ਦੀ ਵਿਉਂਤਬੰਦੀ ਬਣਾਈਏ। ਫਿਰ ਦੇਖੋ ਕਿ ਵੱਖ ਵੱਖ ਕਿਸਮ ਦੀਆਂ ਜਿਹੜੀਆਂ ਨਰਸਰੀਆਂ ਨੇ ਉੱਥੇ, ਉੱਥੇ ਪਹਿਲੇ ਨਾ ਬੂਟੇ ਵੀ ਰਾਖਵੇਂ ਕਰਵਾਓ।
1: ਬੜਾ ਜ਼ਰੂਰੀ,
0: ਕਈ ਵਾਰ ਸਾਰੀ ਤਿਆਰੀ ਕਰ ਲੈਂਦੇ ਹਾਂ, ਬੂਟਾ ਹੀ ਨਹੀਂ ਮਿਲਦਾ ਜੀ ਆਪਾਂ, ਅਤੇ ਫਿਰ ਆਪਣੀ ਸਾਰੀ ਤਿਆਰੀ ਫਿਰ ਜਿਹੜੀ
1: ਧਰੀ ਧਰਾਈ ਰਹਿ
0: ਜਾਂਦੀ ਆ।
1: ਇੱਕ ਤਾਂ ਦੇਖੋ ਸੰਧੂ ਸਾਹਿਬ, ਸੋਚਣ ਦੀ ਇਹ ਵੀ ਲੋੜ ਹੈ ਕਿ ਜਿਹੜਾ ਵੀ ਆਪਾਂ ਬਾਗ ਲਾਉਣਾ ਹੈ, ਕਿਉਂਕਿ ਹੁਣ 4 ਸਾਲ 6 ਸਾਲ ਸਾਡੇ ਕੋਲ ਸਮਾਂ ਜਿਹੜਾ ਉਡੀਕਦਾ ਹੋ ਜਾਂਦਾ, ਇਸ ਕਰਕੇ ਆਪਾਂ, ਕਿਉਂਕਿ ਉਹਦੇ 'ਚ ਦੂਜੀਆਂ ਫਸਲਾਂ ਜਿੱਦਾਂ ਦਾਲ ਵਾਲੀਆਂ ਫਸਲਾਂ ਹੈ, ਬਹੁਤ ਸਾਰੀਆਂ ਫਸਲਾਂ ਹੈ
0: ਜਿਹੜੀਆਂ ਬਾਗਾਂ
1: ਦੇ ਵਿੱਚ ਹੋ ਸਕਦੀਆਂ ਨੇ, ਇੱਥੋਂ ਤੱਕ ਕਿ ਲੋਕ ਚਾਰੇ ਵਾਲੀਆਂ ਫਸਲਾਂ ਵੀ ਲੈ ਲੈਂਦੇ ਨੇ।
0: ਨਹੀਂ ਜੀ, ਵੱਡੀ ਫਸਲ ਨਾ ਲਾਓ।
1: ਹਾਂ, ਇਹ ਹੈ ਵੀ ਕੋਸ਼ਿਸ਼ ਕਰੋ ਕਿ ਵੱਡੀ ਫਸਲ ਤੋਂ ਗੁਰੇਜ਼ ਪਰਹੇਜ਼ ਸਾਨੂੰ,
0: ਹਾਂ, ਜਿਹੜੇ ਬੂਟੇ ਤੋਂ ਉੱਪਰ ਜਾਂਦੀ ਹੈ ਨਾ,
1: ਹਾਂ ਬਿਲਕੁਲ,
0: ਉਹ ਵੀ ਆਪਾਂ ਨੂੰ ਨਹੀਂ ਲੈਣੀ ਚਾਹੀਦੀ।
1: ਕਈ ਵਾਰੀ ਲੋੜਾਂ ਵੀ
0: ਕੋਸ਼ਿਸ਼ ਕਰੋ ਕਿ ਦਾਲਾਂ ਵਾਲੀਆਂ ਲੈ ਲਓ,
1: ਕੁਛ ਫਸਲਾਂ ਐਸੀਆਂ ਵੀ ਹੁੰਦੀਆਂ ਜਿਨ੍ਹਾਂ ਦੀਆਂ ਲੋੜਾਂ ਬਿਲਕੁਲ ਹੀ ਅਲੱਗ ਹੁੰਦੀਆਂ ਨੇ,
0: ਹਾਂ,
1: ਉਹਨਾਂ ਤੋਂ ਵੀ ਥੋੜ੍ਹਾ
0: ਜਿਹਾ। ਆਪਾਂ ਜਿੱਦਾਂ ਗੱਲ ਕਰ ਰਹੇ ਨੇ ਵਿਉਂਤਬੰਦੀ ਦੀ, ਕਿ ਜਿਹੜੀ ਹੁਣ ਖਾਲੀ ਥਾਂ ਛੱਡੀ ਹੈ ਉਹਦੇ ਲਈ ਪਾਣੀ ਦਾ ਪ੍ਰਬੰਧ ਵੱਖਰਾ ਕਰੋ,
1: ਵੱਖਰਾ ਜੀ ਵੱਖਰਾ,
0: ਅਤੇ ਬੂਟੇ ਲਈ ਵੱਖਰਾ ਕਰੋ।
1: ਹੁਣ ਤਾਂ ਦੇਖੋ ਜੀ ਪਾਣੀ ਦਾ ਤੁਸੀਂ ਜ਼ਿਕਰ ਕੀਤਾ ਹੈ, ਹੁਣ ਤਾਂ ਡ੍ਰਿਪ ਹੈ ਸਾਡੇ ਕੋਲ, ਫੁਹਾਰਾ ਸਿੰਚਾਈ ਆ ਗਈਆਂ, ਬਹੁਤ ਸਾਰੀਆਂ ਐਸੀਆਂ ਤਕਨੀਕਾਂ ਆ ਗਈਆਂ ਜਿਹੜੀਆਂ ਸਬਜ਼ੀਆਂ ਔਰ ਫਲਦਾਰ ਬੂਟਿਆਂ ਦੇ ਵਿੱਚ ਬਹੁਤ ਹੀ ਕਾਰਗਰ
0: ਕਾਮਯਾਬ ਹੈ ਜੀ। ਆਹ, ਪਾਣੀ ਦੀ ਬੱਚਤ
1: ਹੋ ਜਾਂਦੀ ਹੈ,
0: ਅਤੇ ਇਸ ਤੋਂ ਇਲਾਵਾ ਜਿਹੜਾ ਕਹਿੰਦੇ ਹਾਂ ਕਿ ਨਾਲ ਦੀ ਨਾਲ ਆਪਾਂ ਨੂੰ ਫਰਟੀਗੇਸ਼ਨ ਕਹਿੰਦੇ ਹੈਗੇ, ਖਾਦਾਂ ਵੀ ਨਾਲ ਦੇ ਸਕਦੇ ਹਾਂ,
1: ਬਿਲਕੁਲ
0: ਇਸ ਤਰੀਕੇ ਦਾ ਪ੍ਰਬੰਧ ਹੋ ਸਕਦਾ ਹੈਗਾ। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਬੂਟੇ ਰਾਖਵੇਂ ਕਰਵਾ ਕੇ ਮਿੱਟੀ ਦੀ ਪਰਖ
1: ਬੜੀ ਜ਼ਰੂਰੀ
0: ਕਰਾਓ,
1: ਬਹੁਤ ਜ਼ਰੂਰੀ, ਪਾਣੀ ਦੀ ਪਰਖ ਵੀ ਜ਼ਰੂਰੀ।
0: ਹਾਂ, ਘੱਟੋ ਘੱਟ ਰੁੜੀਆ ਰਾਮ ਜੀ 2 ਮੀਟਰ ਤੱਕ ਦੀ ਡੂੰਘਾਈ ਦੇ ਨਮੂਨੇ ਲਓ,
1: ਬਿਲਕੁਲ ਬਿਲਕੁਲ,
0: ਅਤੇ ਵੱਖਰਾ ਵੱਖਰਾ ਲਓ ਜੀ ਹਰ ਨਮੂਨਾ, ਤਾਂ ਕਿ ਆਪਾਂ ਨੂੰ ਪਤਾ ਹੋਵੇ ਵੀ ਕੋਈ ਸਖ਼ਤ ਜਾਂ ਪੱਥਰੀਲੀ ਤਹਿਤ ਨਹੀਂ ਵਿੱਚ ਆ ਰਹੀ, ਕਿਉਂਕਿ ਦੇਖੋ ਹੁਣ ਬੂਟੇ ਨੇ ਲੰਬੇ ਸਮੇਂ ਤੱਕ ਰਹਿਣਾ,
1: ਆਹ,
0: ਕੋਈ ਸਮੱਸਿਆ ਨਾ ਆਵੇ ਅੱਗੇ ਚੱਲ ਕੇ।
1: ਉਹ ਵਾਧੇ 'ਤੇ ਦੇਖੋ ਜੇ ਸਖ਼ਤ ਤੈਅ ਆ ਗਈ ਤਾਂ ਬੂਟੇ ਨੇ ਜੜ੍ਹ ਜਿਹੜੀ ਹੈ
0: ਨਹੀਂ ਵਧਣੀ ਜੀ,
1: ਕਿਉਂਕਿ ਬੂਟੇ ਦੀ ਜੜ੍ਹ ਦੇ ਨਾਲ ਹੀ ਬੂਟੇ ਦਾ ਵਿਕਾਸ ਜਿਹੜਾ ਹੈ ਉਹ ਸੰਬੰਧਿਤ ਹੈ।
0: ਅੱਛਾ, ਜਿਹੜੇ ਬੂਟੇ ਆਪਾਂ ਰਾਖਵੇਂ ਕਰਵਾਈਏ ਨਾ, ਉਹ ਵੀ ਥੋੜ੍ਹਾ ਵੱਧ ਕਰਵਾਓ,
1: ਟੁੱਟ ਭੱਜ ਹੋ ਜਾਂਦੀ,
0: ਹਾਂ
1: ਟੁੱਟ ਭੱਜ ਹੋ ਜਾਂਦੀ,
0: ਅਤੇ ਜਿਸ ਤਰ੍ਹਾਂ ਕਹਿ ਰਹੇ ਸੀ ਵੀ ਲਾਗੇ ਦੀ ਨਰਸਰੀ ਹੋਵੇ ਤਾਂ ਹੋਰ ਹੀ ਵਧੀਆ ਗੱਲ ਹੈ,
1: ਇੱਕ ਨਿਰਖ ਕੇ ਲਓ ਜੀ, ਪਰਖ ਕੇ ਲਓ ਬੂਟਾ, ਇਸ ਕਰਕੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੂਟੇ ਦੀ ਜਿਹੜੀ ਪਿਉਂਦ ਹੈ ਉਹ ਕਿਹੜੇ ਜੋੜ ਤੋਂ ਕੀਤੀ ਹੋਈ ਆ, ਉਸ ਹਿਸਾਬ ਨਾਲ ਦੇਖ ਕੇ ਬੂਟਾ ਲੈਣਾ ਵੀ ਜਿਹੜਾ ਜੋੜ ਪੱਧਰਾ ਹੋਣਾ ਚਾਹੀਦਾ, ਇਸ ਚੀਜ਼ ਦਾ ਵੀ ਧਿਆਨ। ਫਿਰ ਲਾਉਣ ਵੇਲੇ ਵੀ ਸਿੱਧੂ ਸਾਹਿਬ ਇਹ ਹੈ ਕਿ ਕਈ ਵਾਰੀ ਸ਼ਾਖਾਵਾਂ ਜਿਹੜੀਆਂ ਥੱਲਿਓਂ ਨਿਕਲ ਜਾਂਦੀਆਂ, ਅਸੀਂ ਧਿਆਨ ਹੀ ਨਹੀਂ ਦਿੰਦੇ,
0: ਹਾਂ, ਗਾਚੀ ਪੂਰੀ ਹੋਵੇ ਜੀ,
1: ਅਤੇ ਇਸ ਕਰਕੇ ਜਿਹੜੀ ਸ਼ਾਖਾ ਥੱਲਿਓਂ ਆ ਰਹੀ ਹੈ ਇਹਦਾ ਮਤਲਬ ਜਿਹੜਾ ਬੂਟਾ ਪਿਉਂਦ ਕੀਤਾ ਉਹਦੇ ਤਾਂ ਜਿਹੜੇ ਗੁਣ ਹੈ ਉਹ ਖਤਮ ਹੋ ਗਏ ਨਾ।
0: ਹਾਂ, ਇਹ ਤਾਂ ਹੁਣ ਪਹਿਲਾਂ ਕੱਟ ਦਿਓ ਜੀ, ਵਧਣ ਨਾ ਦਿਓ,
1: ਵਧਣ ਨਾ ਦਿਓ, ਇਸ ਕਰਕੇ ਬੜਾ ਜ਼ਰੂਰੀ ਹੈ।
0: ਹਾਂ, ਟੋਏ ਜਿੱਦਾਂ ਕਹਿੰਦੇ ਆਪਾਂ ਪੱਟਣੇ
1: ਜਾਂ ਕੋਨਾ ਕੁ ਭਰਨੇ,
0: ਹਾਂ,
1: ਫਿਰ ਭਰਨੇ, ਦਵਾਈ ਪਾਉਣੀ,
0: ਦਵਾਈ ਪਾਉਣੀ
1: ਬੜੀ ਜ਼ਰੂਰੀ।
0: ਹਾਂ, ਅਤੇ ਬਾਗ ਲਗਾਉਣ ਦੇ ਵੱਖਰੇ ਵੱਖਰੇ ਢੰਗ ਵੀ ਹੁੰਦੇ ਹੈਗੇ, ਕੋਈ ਦੇਖੋ ਵਰਗਾਕਾਰ ਢੰਗ ਲਾ ਦਿੰਦਾ ਹੈਗਾ, ਕੋਈ ਆਇਤਾਕਾਰ ਲਾ ਦਿੰਦਾ ਹੈਗਾ। ਸੋ ਵਿੱਚ ਆਪਾਂ ਜੇ ਫਸਲ ਲੈਣੀ ਹੈ ਤਾਂ ਕੁਛ ਪੂਰਕ

0: ਬੂਟੇ ਵੀ ਲਾਏ ਜਾ ਸਕਦੇ ਹੈਗੇ
1: ਬਿਲਕੁਲ ਜੀ ਬਿਲਕੁਲ,
0: ਜਿਹੜੇ ਆਪਾਂ ਨੂੰ ਛੇਤੀ ਫਲ ਦੇਣਾ ਸ਼ੁਰੂ ਕਰ ਦਿੰਦੇ ਹੈ। ਅਤੇ ਹਵਾ ਰੋਕੂ ਵਾੜ ਦਾ ਪ੍ਰਬੰਧ ਵੀ ਰੁੜੀ ਰਾਮ ਵੀ ਨਾਲ ਨਾਲ ਕਰਨਾ ਪੈਂਦਾ
1: ਪਹਿਲਾਂ ਜੀ, ਪਹਿਲਾਂ ਪਹਿਲਾਂ ਇਹ ਤਾਂ ਉਹੀ ਹੈ ਵੀ ਵਿਆਹ ਵਾਲੇ ਦਿਨ ਤੋਂ ਪਹਿਲੇ ਵਾਲੇ ਕਾਮਰ ਜਿਹੜੇ ਹਵਾ ਰੋਕੂ ਵਾੜ ਵਾਲਾ ਹੋਇਆ, ਵਿਆਹ ਤਾਂ ਵਿਆਹ ਵਾਲੇ ਦਿਨ ਹੋਣਾ ਤੇ ਉਦੋਂ ਪਹਿਲੇ ਜਿਹੜੇ ਪ੍ਰਬੰਧ ਨੇ ਉਹ ਹਵਾ ਰੋਕੂ ਵਾੜ ਹੈ। ਕਿਉਂਕਿ ਹਵਾ ਰੋਕੂ ਵਾੜ ਨੇ ਹੀ ਗਰਮ ਹਵਾ ਤੇ ਸਰਦ ਹਵਾ ਇਹਨਾਂ ਇੱਥੋਂ ਤੱਕ ਕਈ ਤਰ੍ਹਾਂ ਦੇ ਕੀੜੇ ਜਿਹੜੇ ਹੈ ਬਿਮਾਰੀਆਂ ਉਹਨਾਂ ਤੋਂ ਵੀ ਹਵਾ ਰੋਕੂ ਵਾੜ ਬਚਾਉਂਦੀ
0: ਬਚਾਉਂਦੀ ਆ।
1: ਅਤੇ ਥੋੜ੍ਹਾ ਜਿਹਾ ਇਹ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ ਹਵਾ ਰੋਕੂ ਵਾੜ ਲਾਉਂਦੇ ਹਾਂ ਅਤੇ ਇੱਕ ਤਾਂ ਦਰੱਖਤਾਂ ਦੀ ਉਚਾਈ ਜਿਹੜੀ ਹੈ ਜਾਂ ਉਹਨਾਂ ਦਾ ਸੰਘਣਾਪਣ ਇਹ ਦੇਖਣਾ, ਕਿਉਂਕਿ ਹਵਾ ਦਾ ਅਸੀਂ ਪ੍ਰੈਸ਼ਰ ਜਿਹੜਾ ਹੈ ਦਬਾਅ ਉਹ ਘਟਾਉਣਾ
0: ਹੋਣਾ ਹੈ,
1: ਨਾ ਕਿ ਹਵਾ ਨੂੰ ਬੰਦ ਕਰਨਾ, ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ।
0: ਇਹ ਤਾਂ ਪੱਕੀ ਗੱਲ ਹੈ ਜੀ, ਅਤੇ ਉਹਦੀ ਸਾਂਭ ਸੰਭਾਲ ਵੀ ਉਸ ਤਰੀਕੇ ਨਾਲ ਹੀ ਕਰਨੀ ਹੈ
1: ਬਿਲਕੁਲ
0: ਜਿਸ ਤਰ੍ਹਾਂ ਅਸੀਂ ਬੂਟੇ ਦੀ ਕਰਦੇ ਹਾਂ।
1: ਇੱਕ ਜਿੱਥੋਂ ਸਾਂਭ ਸੰਭਾਲ ਦੇ ਵਿੱਚ ਇਹ ਹੈ ਵੀ ਥੋੜ੍ਹਾ ਜਿਹਾ ਜਿੱਦਾਂ ਕਿ ਆਪਾਂ ਸਾਰੀਆਂ ਫਸਲਾਂ 'ਚ ਹੀ ਕਹਿੰਦੇ ਕਿ ਸਰਵੇਖਣ ਬੜਾ ਲਾਜ਼ਮੀ ਹੈ, ਖਾਸ ਕਰਕੇ ਜਦੋਂ ਆਪਾਂ ਫਲਦਾਰ ਬੂਟੇ ਲਾਉਂਦੇ ਹਾਂ ਪਹਿਲੇ 2-3 ਸਾਲ ਤਾਂ ਬਹੁਤ ਜ਼ਿਆਦਾ ਦੇਖ ਰੇਖ ਮੰਗਦੇ ਹੈ,
0: ਬੱਚੇ ਤਰ੍ਹਾਂ ਹੀ ਆ,
1: ਬੱਚੇ ਤਰ੍ਹਾਂ ਹੈ, ਸੋ ਇਸ ਕਰਕੇ
0: ਨੂੰ ਆਪਾਂ ਉਂਗਲੀ ਫੜ ਕੇ ਚੱਲਣਾ ਸਿਖਾਉਂਦੇ ਹਾਂ।
1: ਹਾਂ,
0: ਇਸ ਤਰੀਕੇ ਨਾਲ ਬੂਟੇ ਨੂੰ ਵੀ ਇੱਦਾਂ ਹੀ ਸੰਭਾਲ ਕੇ ਉਹਦੀ ਪੂਰੀ ਦੇਖਭਾਲ ਕਰਕੇ ਤਾਂ ਕਿ ਸਿੱਧਾ ਜਾਏ ਜੀ ਉੱਪਰ ਨੂੰ।
1: ਬਿਲਕੁਲ, ਜੇ ਕਿਤੇ
0: ਸਹਾਰੇ ਦੀ ਲੋੜ ਹੈ ਸਹਾਰਾ ਲਾ ਦਿਓ ਜੀ,
1: ਲੱਗਦਾ ਨਾ ਕਿਤੇ ਥੋੜ੍ਹਾ ਬਹੁਤ ਵੀ ਰੰਗ ਬਦਲਿਆ ਹੋਇਆ ਜਾਂ ਕਿਸੇ ਤਰ੍ਹਾਂ ਦਾ, ਅਤੇ ਮਾਹਰ ਦੇ ਹਿਸਾਬ ਨਾਲ ਹੀ ਕੋਈ ਵੀ ਉਪਰਾਲਾ ਕਰਨਾ ਹੈ, ਕਿਉਂਕਿ ਇਹ ਬੂਟਾ ਇੱਕੋ ਹੀ ਹੈ ਤੁਹਾਡੇ ਕੋਲ ਪੂੰਜੀ, ਜੇ ਉਹ ਬੂਟੇ ਨੂੰ ਕੋਈ ਗਲਤ ਦਵਾਈ ਤੁਸੀਂ ਦੇ ਬੈਠੇ ਤਾਂ ਬੂਟਾ ਤੁਹਾਡਾ ਖਤਮ ਹੋ ਜਾਣਾ,
0: ਸਾਰੀ ਮਿਹਨਤ ਬੇਕਾਰ,
1: ਸਾਰੀ ਮਿਹਨਤ ਬੇਕਾਰ ਹੋ ਜਾਣੀ ਹੈ, ਇਸ ਚੀਜ਼ ਦਾ ਧਿਆਨ ਰੱਖਣਾ। ਚੱਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਅਤੇ ਆ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ ਦੇ ਤਹਿਤ ਸ਼੍ਰੀ ਰਾਮ ਚਰਿਤ੍ਰ ਮਾਨਸ ਦਾ ਲੜੀਵਾਰ ਪਾਠ ਔਰ ਉਹਦੀ 122ਵੀਂ ਕੜੀ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾਨ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਅਤੇ ਆਓ ਹੁਣ ਅਸੀਂ ਤੁਹਾਨੂੰ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਦਿੰਦੇ ਚੱਲੀਏ ਪਰਿਚੈ ਦੇ ਤਹਿਤ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 7:02 'ਤੇ ਤੁਸੀਂ ਸੁਣੋਗੇ ਸਾਡਾ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੋਹਣੀ ਸਵੇਰ। 8:40 'ਤੇ ਸਮਾਂ ਹੋਏਗਾ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ, ਜਿਹਦੇ ਵਿੱਚ ਪੰਜਾਬੀ ਫਿਲਮੀ ਮਿਊਜ਼ਿਕ ਦਾ ਤੁਸੀਂ ਆਨੰਦ ਲੈ ਸਕਦੇ ਹੋ। 9:02 'ਤੇ ਸਮਾਂ ਹੋਏਗਾ ਪ੍ਰੋਗਰਾਮ ਇੱਕ ਕਲਾਕਾਰ ਦਾ, ਜਿਹਦੇ ਵਿੱਚ ਅੱਜ ਮੁਹੰਮਦ ਅਜ਼ੀਜ਼ ਦੇ ਗਾਏ ਗੀਤ ਤੁਹਾਨੂੰ ਸੁਣਾਏ ਜਾਣਗੇ। 9:30 ਤੁਸੀਂ ਸੁਣ ਸਕਦੇ ਹੋ ਗਜ਼ਲਾਂ। 10:02 'ਤੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। 11:05 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਇਹਦੇ ਵਿੱਚ ਵਟਸਐਪ 'ਤੇ ਕੀਤੀਆਂ ਗਈਆਂ ਤੁਹਾਡੀਆਂ ਫਰਮਾਇਸ਼ਾਂ ਉਹ ਸੁਣਾਈਆਂ ਜਾਣਗੀਆਂ। ਜਿਹੜੇ ਵੀ ਸਰੋਤੇ ਸੁਣਨਾ ਚਾਹੁੰਦੇ ਨੇ ਇਹਦੇ ਵਿੱਚ ਆਪਣੇ ਪਸੰਦੀਦਾ ਗੀਤ, ਉਹ ਸਾਡੇ ਵਟਸਐਪ ਨੰਬਰ 94-655-36-0-77 'ਤੇ 10:00 ਤੋਂ ਲੈ ਕੇ 10:30 ਤੱਕ ਮੈਸੇਜ ਕਰ ਸਕਦੇ ਨੇ। 12:05 'ਤੇ ਸਮਾਂ ਹੋਏਗਾ ਭੈਣਾਂ ਦੇ ਆਪਣੇ ਪ੍ਰੋਗਰਾਮ ਵਸਦੇ ਵਿਹੜੇ ਦਾ। ਫੌਜੀ ਵੀਰਾਂ ਲਈ ਇਹ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਦੁਪਹਿਰ 1:15 ਅਤੇ ਬਾਅਦ ਦੁਪਹਿਰ 2:30 ਸਮਾਂ ਹੋਏਗਾ ਸਾਡੇ ਪ੍ਰੋਗਰਾਮ ਰੰਗਲੀ ਧਰਤੀ ਦਾ, ਜਿਹ 'ਚ ਤੁਸੀਂ ਅੱਜ ਸਾਇਦਾ ਬੇਗਮ ਦੇ ਗਾਏ ਲੋਕ ਗੀਤ ਸੁਣੋਗੇ। ਸਾਡੀ ਦੂਜੀ ਸਭਾ ਦੀ ਸ਼ੁਰੂਆਤ ਦੇ ਵਿੱਚ

ਜੀ ਗੀਤ ਵੀ ਕਿੰਨੀ ਵਧੀਆ ਸਿੱਖਿਆ ਦਿੰਦਾ ਹੈ ਕਿ ਜੋ ਸੱਤ ਹੈ ਉਹੀ ਸ਼ਿਵ ਹੈ ਔਰ ਜਿਹੜਾ ਸ਼ਿਵ ਹੈ ਉਹ ਸੁੰਦਰ। ਲੇਕਿਨ ਇਹਦੇ ਬਾਰੇ ਪਤਾ ਕਿੱਦਾਂ ਲੱਗੇਗਾ? ਇਹਦੇ ਲਈ ਸਾਨੂੰ ਆਪਣੇ ਅੰਦਰ ਗਿਆਨ ਦਾ ਦੀਪਕ ਜਿਹੜਾ ਨਾ ਉਹ ਜਲਾਉਣਾ ਪੈਣਾ, ਯਾਨੀ ਕਿ ਸਾਨੂੰ ਪੜ੍ਹਨਾ ਪੈਣਾ, ਲਿਖਣਾ ਪੈਣਾ, ਸਮਝਣਾ ਪੈਣਾ, ਦੁਨੀਆ ਦੇ ਤੌਰ ਤਰੀਕੇ ਜਾਣਨੇ ਪੈਣੇ ਨੇ। ਔਰ ਇਹਦੀ ਸ਼ੁਰੂਆਤ ਜਿਹੜੀ ਹੈ ਨਾ ਇੱਕ ਛੋਟੇ ਬੱਚੇ ਦੀ ਮਾਂ ਦੇ ਪੇਟ ਤੋਂ ਹੀ ਹੋ ਜਾਂਦੀ ਹੈ, ਕਿਉਂਕਿ ਕਹਿੰਦੇ ਨੇ ਕਿ ਗਰਭ ਦੇ ਅੰਦਰ ਵੀ ਜਿਹੜਾ ਬੱਚਾ ਹੁੰਦਾ ਨਾ ਉਹ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਹੈ। ਅਸੀਂ ਸਾਰਿਆਂ ਨੇ ਮਹਾਭਾਰਤ ਦੀ ਉਹ ਕਹਾਣੀ ਸੁਣੀ ਹੋਣੀ ਹੈ ਜਿਹਦੇ ਵਿੱਚ ਅਰਜੁਨ ਦਾ ਜਿਹੜਾ ਪੁੱਤਰ ਹੈ ਉਹ ਅਭਿਮਨਿਊ ਮਾਂ ਦੇ ਗਰਭ ਦੇ ਵਿੱਚ ਹੀ ਜਿਹੜਾ ਚੱਕਰਵਿਊ ਹੈ ਉਹ ਤੋੜਨਾ ਸਿੱਖ ਲੈਂਦਾ ਹੈ। ਉਹਨੂੰ ਚੱਕਰਵਿਊ ਤੋੜਨਾ ਤਾਂ ਆਉਂਦਾ, ਅੰਦਰ ਜਾਣਾ ਤਾਂ ਆਉਂਦਾ, ਲੇਕਿਨ ਬਾਹਰ ਜਾਣਾ ਨਹੀਂ ਆਉਂਦਾ। ਤੋ ਕਹਿਣ ਦਾ ਮਤਲਬ ਇਹ ਹੈ ਕਿ ਗਿਆਨ ਦੀ ਜਿਹੜੀ ਮਹੱਤਵਤਾ ਹੈ ਉਹ ਬਹੁਤ ਜ਼ਿਆਦਾ ਹੈ, ਔਰ ਗਿਆਨ ਵੀ ਪੂਰਾ ਹੋਣਾ ਚਾਹੀਦਾ, ਨਹੀਂ ਤਾਂ ਉਹ ਕਹਿੰਦੇ ਨੇ ਨੀਮ ਹਕੀਮ ਖਤਰਾਏ ਜਾਨ, ਇਹ ਵੀ ਹੋ ਸਕਦਾ। ਔਰ ਜੇ ਗੱਲ ਗਿਆਨ ਦੀ ਕਰੀਏ ਤਾਂ ਸਾਡਾ ਸਕੂਲੀ ਗਿਆਨ, ਸ਼ੁਰੂਆਤੀ ਗਿਆਨ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ, ਸਾਡੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ, ਸਾਡੇ ਬੱਚਿਆਂ ਦੇ ਵਿਕਾਸ ਦੇ ਵਿੱਚ। ਔਰ ਇਹਦੇ ਮੱਦੇਨਜ਼ਰ ਹੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਹੈ ਨਾ ਉਹ ਰੋਬੋਟਿਕਸ ਔਰ AI ਸਿੱਖਣਗੇ। ਜੀ ਹਾਂ, ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਜਿਹੜੇ ਹੁਣ ਛਾਤਰ ਨੇ ਨਾ ਉਹ ਸਿਰਫ ਕੰਪਿਊਟਰ ਚਲਾਉਣਾ ਹੀ ਨਹੀਂ ਬਲਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਇੰਟਰਨੈਟ ਆਫ ਥਿੰਗਸ ਅਤੇ ਸਾਈਬਰ ਸੁਰੱਖਿਆ ਵਰਗੀਆਂ

ਆਧੁਨਿਕ ਤਕਨੀਕਾਂ 'ਤੇ ਵੀ ਕੰਮ ਕਰਨਗੇ, ਕਿਉਂਕਿ ਇਹ ਉਹ ਤਕਨੀਕਾ ਹੈ ਜਿਹੜਾ ਭਵਿੱਖ ਨੂੰ ਨਵੇਂ ਤਰੀਕੇ ਨਾਲ ਵੇਖਣ ਦਾ ਇੱਕ ਨਜ਼ਰੀਆ ਪੇਸ਼ ਕਰ ਰਹੀਆਂ ਔਰ ਬਹੁਤ ਜ਼ਰੂਰੀ ਹੋ ਗਈਆਂ। ਅਸੀਂ ਸਾਰੇ ਜਾਣਦੇ ਹਾਂ ਸਾਈਬਰ ਸੁਰੱਖਿਆ ਕਿੰਨੀ ਜ਼ਰੂਰੀ ਹੈ, ਔਰ ਅੱਜ ਕੱਲ੍ਹ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਉਹਦਾ ਕੰਮ ਬਹੁਤ ਜ਼ਿਆਦਾ ਵੱਧ ਰਿਹਾ। ਇੰਟਰਨੈੱਟ ਆਫ ਥਿੰਗਸ, ਰੋਬੋਟਿਕਸ, ਅਸੀਂ ਦੇਖਦੇ ਹਾਂ ਕਿ ਇੱਕ ਸਮਾਂ ਸੀ ਜਦੋਂ ਪਹੀਏ ਦਾ ਆਵਿਸ਼ਕਾਰ ਕੀਤਾ ਗਿਆ ਸੀ, ਪਹੀਆ ਇੱਕ ਪਹਿਲਾ ਯੰਤਰ ਬਣਿਆ ਸੀ, ਔਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਸੀਂ ਛੋਟੇ ਛੋਟੇ ਯੰਤਰ ਦੇਖਦੇ ਹਾਂ ਜਿਹੜੇ ਆਪਣੇ ਆਪ ਕੰਮ ਕਰਦੇ ਨੇ, ਔਰ ਉਹਨਾਂ ਦਾ ਹੀ ਇੱਕ ਵਧੀਆ ਰੂਪ ਹੈ ਰੋਬੋਟਿਕਸ। ਅਤੇ ਪੰਜਾਬ ਸਰਕਾਰ ਨੇ ਡਿਜੀਟਲ ਸ਼ਿਕਸ਼ਾ ਨੂੰ ਬੜਾਵਾ ਦੇਣ ਦੇ ਤਹਿਤ ਮਿਸ਼ਨ ਰਫ਼ਤਾਰ ਦੀ ਸ਼ੁਰੂਆਤ ਕੀਤੀ ਹੈ, ਔਰ ਇਸ ਪਾਇਲਟ ਪ੍ਰੋਜੈਕਟ ਦੇ ਪਹਿਲੇ ਚਰਨ 'ਚ ਖੁਸ਼ਖਬਰੀ ਜਲੰਧਰ ਵਾਲਿਆਂ ਲਈ ਇਹ ਹੈ ਕਿ 23 ਸਰਕਾਰੀ ਸਕੂਲ ਜਿਹੜੇ ਨਾ ਉਹਨਾਂ ਦਾ ਚੈਨ ਕੀਤਾ ਗਿਆ ਹੈ, ਜਿਹਦੇ ਵਿੱਚ 20 PM ਸ਼੍ਰੀ ਸਕੂਲ ਨੇ ਔਰ 3 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ। ਪੂਰੇ ਪੰਜਾਬ ਦੇ ਵਿੱਚ 425 ਸਕੂਲਾਂ ਨੂੰ ਇਸ ਯੋਜਨਾ ਲਈ ਚੁਣਿਆ ਗਿਆ, ਔਰ ਇਹਦਾ ਉਦੇਸ਼ ਇਹੀ ਹੈ ਕਿ ਵਿਦਿਆਰਥੀਆਂ ਨੂੰ ਨਾ ਸਿਰਫ ਤਕਨੀਕ ਦੱਸਣੀ ਬਲਕਿ ਉਹਦੀ ਉਪਯੋਗਤਾ ਵੀ ਦੱਸਣੀ, ਤਾਂ ਕਿ ਉਹ ਅੱਗੇ ਜਾ ਕੇ ਇਹਨੂੰ ਯੂਜ਼ ਵੀ ਕਰ ਸਕਣ ਔਰ ਇਹਦੇ ਵਿੱਚ ਨਵੀਆਂ ਨਵੀਆਂ ਕਾਢਾਂ ਵੀ ਕੱਢ ਸਕਣ। ਔਰ ਜੇ ਗੱਲ ਕਰਾਂ ਮਿਸ਼ਨ ਰਫ਼ਤਾਰ ਦੀ ਤਾਂ ਇਹਦੇ 4 ਹਿੱਸੇ ਹੋਣਗੇ। ਪਹਿਲੇ ਵਿੱਚ ਕੀ ਹੈ ਕਿ ਟੀਚ ਟੈਕ, ਯਾਨੀ ਕਿ ਜਿਹੜੇ ਸਾਡੇ ਗੁਰੂ ਨੇ, ਜਿਹੜੇ ਸਾਡੇ ਸ਼ਿਕਸ਼ਕ ਨੇ, ਉਹਨਾਂ ਨੂੰ ਐਡਵਾਂਸ IT ਔਰ ਆਧੁਨਿਕ ਤਕਨੀਕਾਂ ਦੀ ਜਿਹੜੀ ਟ੍ਰੇਨਿੰਗ ਹੈ ਨਾ ਉਹ ਦਿੱਤੀ ਜਾਏਗੀ। ਦੂਜਾ ਰਫ਼ਤਾਰ ਦਾ ਜਿਹੜਾ ਮੋਟੋ ਹੋਏਗਾ ਉਹ ਹੋਏਗਾ AI & IoT, ਯਾਨੀ ਕਿ ਰੋਬੋਟਿਕਸ 'ਤੇ ਪ੍ਰੈਕਟੀਕਲ ਪ੍ਰੋਜੈਕਟ ਬਣਾਉਣੇ, ਔਰ ਤੀਜਾ ਪੜਾ ਹੋਏਗਾ ਰਫ਼ਤਾਰ ਇਨੋਵੇਟਿਵ, ਜਿਹਦੇ ਤਹਿਤ ਰਾਜ ਸਤਰ ਦੇ ਵਿੱਚ ਟੈਕਨੋਲੋਜੀ ਫੇਅਰ ਲੱਗਣਗੇ, ਹੈਕਾਥਾਨ ਲੱਗਣਗੀਆਂ, ਜਿਹਦੇ ਵਿੱਚ ਦੂਰ ਦੂਰ ਤੋਂ ਜਿਹੜੇ ਬੱਚੇ ਨੇ ਉਹਨਾਂ ਨੇ ਟੈਕਨੋਲੋਜੀ ਦੇ ਵਿੱਚ ਕੀ ਕੀਤਾ ਹੈ, ਔਰ ਨਵੀਆਂ ਨਵੀਆਂ ਕੰਪਨੀਆਂ ਆ ਕੇ ਉੱਥੇ ਇੱਕ ਮੇਲਾ ਲਾਉਣਗੀਆਂ, ਜਿੱਦਾਂ ਛਿੰਝ ਦੇ ਮੇਲੇ ਲੱਗਦੇ ਹੁੰਦੇ ਆ ਨਾ, ਉੱਦਾਂ ਹੀ ਇਹ ਟੈਕਨੋਲੋਜੀ ਫੇਅਰ ਲੱਗੇਗਾ। ਅਤੇ ਚੌਥਾ ਰਫ਼ਤਾਰ ਹੋਏਗਾ ਸਿਕਿਓਰ ਅਤੇ ਸੇਫਟੀ, ਜਿਹਦੇ ਤਹਿਤ ਵਿਦਿਆਰਥੀਆਂ ਨੂੰ, ਉਹਨਾਂ ਦੇ ਅਭਿਭਾਵਕਾਂ ਨੂੰ ਸਾਈਬਰ ਸੁਰੱਖਿਆ ਅਤੇ ਡਿਜੀਟਲ ਜਿਹੜੀ ਤਕਨੀਕ ਹੈ ਨਾ ਉਹਦੇ ਬਾਰੇ ਦੱਸਿਆ ਜਾਏਗਾ, ਜਾਗਰੂਕ ਕੀਤਾ ਜਾਏਗਾ, ਕਿਉਂਕਿ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਡਿਜੀਟਲ ਸੁਰੱਖਿਆ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਨਹੀਂ ਤਾਂ ਤੁਹਾਡੇ ਕਮਾਏ ਹੋਏ ਜਿਹੜੇ ਪੈਸੇ ਹੈ ਨਾ ਉਹਨਾਂ ਨੂੰ ਚਪਤ ਲੱਗ ਸਕਦੀ ਹੈ, ਤਾਂ ਉਹਦੇ ਲਈ ਤੁਹਾਨੂੰ ਕਰਨਾ ਕੀ ਹੈ ਕਿ ਡਿਜੀਟਲ ਜਿਹੜੀ ਚੀਜ਼ਾਂ ਹੈ ਨਾ ਉਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਜੀ ਹਾਂ, ਡਿਜੀਟਲ ਚੀਜ਼ਾਂ ਔਰ ਉਹਦੀ ਸੁਰੱਖਿਆ ਆਪਣੇ ਆਪ 'ਚ ਇੱਕ ਜ਼ਰੂਰੀ ਪਹਿਲੂ ਹੈ, ਔਰ ਇਹਨੂੰ ਵੀ ਇਸ ਮੁਹਿੰਮ ਦੇ ਤਹਿਤ ਜੋੜਿਆ ਜਾਏਗਾ। ਔਰ ਜਿਹੜੇ ਸਾਡੇ ਸ਼ਿਕਸ਼ਕ ਹੈ ਨਾ ਉਹ ਸਪੈਸ਼ਲੀ IT ਦਿੱਲੀ ਤੋਂ ਟ੍ਰੇਨਿੰਗ ਲੈਣਗੇ, ਔਰ ਜਦੋਂ ਦਿੱਲੀ ਤੋਂ ਟ੍ਰੇਨਿੰਗ ਲੈਣਗੇ ਤਾਂ ਇਹਦਾ ਮਤਲਬ ਹੈ ਕਿ ਉਹ ਆਪਣੇ ਨਾਲ ਨਵੀਆਂ ਨਵੀਆਂ ਚੀਜ਼ਾਂ, ਨਵੀਆਂ ਨਵੀਆਂ ਕਾਢਾਂ ਲੈ ਕੇ ਆਉਣਗੇ ਅਤੇ ਇੱਥੇ ਆ ਕੇ ਬੱਚਿਆਂ ਨੂੰ ਸਿਖਾਉਣਗੇ। ਦੇਖੋ ਹੈ ਨਾ ਵਧੀਆ ਗੱਲ, ਔਰ ਸਰਕਾਰ ਨੇ ਵੀ ਆਪਣਾ ਪੂਰਾ ਦਾ ਪੂਰਾ ਜ਼ੋਰ ਲਾਇਆ ਕਿ ਜਿਹੜੇ ਬੱਚੇ ਨੇ ਉਹ ਕਿਸੇ ਤੋਂ ਵੀ ਪਿੱਛੇ ਨਾ ਰਹਿਣ, ਔਰ ਹੱਥ ਨਾਲ ਹੱਥ ਫੜ ਕੇ, ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਪਹੁੰਚਣ। ਔਰ ਜੇ ਗੱਲ ਕਰਾਂ ਨਾ ਮੈਂ ਕੇਰਲ ਦੀ ਔਰ ਝਾਰਖੰਡ ਦੀ, ਤਾਂ ਡਿਜੀਟਲ ਸ਼ਿਕਸ਼ਾ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਕਦਮ ਬਹੁਤ ਅੱਗੇ ਨੇ। ਇੱਥੇ 7ਵੀਂ ਕਲਾਸ ਤੋਂ ਉਹਨਾਂ ਨੇ ਜਿਹੜਾ ਸਿਲੇਬਸ ਹੈ ਨਾ ਉਹਦੇ ਵਿੱਚ AI ਜਿਹੜਾ ਹੈ ਜੋੜ ਕੇ ਰੱਖਿਆ ਹੋਇਆ, ਤੋ ਵਰਚੁਅਲ ਪਾਸਵਰਡ, ਵਰਚੁਅਲ ਪਾਵਰਡ ਕਲਾਸਰੂਮ ਇਹਦਾ ਵੀ ਪ੍ਰਸਤਾਵ ਦਿੱਤਾ ਗਿਆ, ਇਹਦੀ ਵੀ ਮਨਜ਼ੂਰੀ ਮਿਲ ਗਈ ਹੋਈ। ਤਾਂ ਹੁਣ ਬੱਚਿਓ ਹੋ ਜਾਓ ਤਿਆਰ, ਔਰ ਉਹਨਾਂ ਦੇ ਮਾਂ ਪਿਓ ਤੁਸੀਂ ਵੀ ਤਿਆਰ ਹੋ ਜਾਓ, ਤੁਹਾਨੂੰ ਹਾਈਟੈਕ ਕਰ ਦੇਣਾ ਅਸੀਂ। ਔਰ ਗੱਲ ਹਾਈਟੈਕ ਦੀ ਹੋ ਰਹੀ ਹੈ ਅਤੇ ਮਿਊਜ਼ਿਕ ਟੈਕ 'ਤੇ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ। ਜੀ ਹਾਂ, ਗੀਤ ਤਾਂ ਸੁਣਨਾ ਬਣਦਾ ਹੀ ਹੈ, ਅਤੇ ਆਓ ਫਿਰ ਸੁਣਦੇ ਹਾਂ ਇਹ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜੀ ਸਰੋਤਿਓ, ਗੱਲ ਸਾਈਬਰ ਫਰਾਡ ਦੀ ਕੀਤੀ ਹੈ ਔਰ ਤੁਸੀਂ ਜਿਹੜਾ ਸਾਡਾ ਸੰਦੇਸ਼ ਹੈ ਉਹ ਵੀ ਸੁਣ ਰਹੇ ਹਾਂ। ਸਾਈਬਰ ਫਰਾਡ ਇਸ ਟਾਈਮ ਦੁਨੀਆ ਦਾ ਸਭ ਤੋਂ ਵੱਡਾ ਔਰ ਵੱਧਦਾ ਹੋਇਆ ਅਪਰਾਧ ਹੈ। ਔਰ ਇੱਕ ਲੋਕਲ ਸਰਕਲ ਦਾ ਸਰਵੇ ਹੈ ਕਿ ਦੇਸ਼ ਦੇ ਵਿੱਚ 324 ਜ਼ਿਲ੍ਹਿਆਂ ਦੇ ਲਗਭਗ 125,000 ਤੋਂ ਜ਼ਿਆਦਾ ਜਵਾਬ ਸ਼ਾਮਿਲ ਇਹਦੇ ਵਿੱਚ ਕੀਤੇ ਗਏ, ਜਿਹਦੇ ਵਿੱਚ 61% ਪੁਰਸ਼ ਔਰ 39% ਜਿਹੜੀਆਂ ਮਹਿਲਾਵਾਂ ਸਨ। ਔਰ ਉਹਨਾਂ ਨੇ ਦੱਸਿਆ ਕਿ 80% OTT ਯੂਜ਼ਰ ਜਿਹੜੇ ਨੇ ਉਹ ਡਿਜੀਟਲ ਧੋਖਾਧੜੀ ਦੇ ਸ਼ਿਕਾਰ ਹੋਏ ਨੇ। ਯਾਨੀ ਕਿ ਹਰ ਬੰਦਾ ਆਲਮੋਸਟ ਜਿਹੜਾ ਧੋਖਾਧੜੀ ਦਾ ਸ਼ਿਕਾਰ ਹੋ ਰਿਹਾ। ਤੁਹਾਨੂੰ ਵੀ ਜ਼ਰੂਰ ਕਦੀ ਨਾ ਕਦੀ ਕਾਲਸ ਜਿਹੜੀਆਂ ਡਿਜੀਟਲ ਕਾਲਾਂ ਜ਼ਰੂਰ ਇੱਦਾਂ ਦੀਆਂ ਆਉਂਦੀਆਂ ਹੋਣਗੀਆਂ ਕਿ ਤੁਹਾਡੇ ਕੋਲ ਪਾਸਵਰਡ ਪੁੱਛ ਲਿੱਤਾ ਜਾਂਦਾ ਹੋਵੇਗਾ, ਤੁਹਾਡੇ ਨਾਲ ਪਿਆਰ ਪਿਆਰ ਵਾਲੀਆਂ ਗੱਲਾਂ ਕਰਕੇ ਤੁਹਾਡੇ ਤੋਂ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਏਗੀ। ਇਹ ਸਾਰੇ ਹੀ ਡਿਜੀਟਲ ਧੋਖਾਧੜੀ ਦੇ ਤਰੀਕੇ ਨੇ। OTT ਪਲੇਟਫਾਰਮ 'ਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਨ ਵਾਲੇ ਜਿਹੜੇ ਡਾਰਕ ਪੈਟਰਨ ਹੈ ਨਾ, ਯਾਨੀ ਡਿਜੀਟਲ ਧੋਖਾਧੜੀ ਦਾ ਜਾਲਸਾਜ਼ੀ, ਇਹ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਹਰ ਦੂਸਰਾ ਬੰਦਾ ਇਹਦਾ ਸ਼ਿਕਾਰ ਹੋ ਰਿਹਾ ਹੈ। ਔਰ ਸਰਕਾਰ ਵੀ OTT ਕੰਪਨੀਆਂ ਨੂੰ ਮਨਮਾਨੀ ਕਰਨ ਤੋਂ ਰੋਕਣ ਲਈ ਵੱਡੇ ਜਿਹੜੇ ਕਦਮ ਹੈ ਉਹ ਉਠਾ ਰਹੀ ਹੈ। ਔਰ ਮੰਗ ਵੀ ਹੈ ਲੋਕਾਂ ਦੀ ਕਿ ਕੁਛ ਇਸ ਤਰ੍ਹਾਂ ਦਾ ਕੀਤਾ ਜਾਵੇ ਜਿਹਦੇ ਨਾਲ ਉਹਨਾਂ ਦੇ ਜਿਹੜੇ ਪੈਸੇ ਹੈ ਨਾ ਉਹ ਬਚ ਸਕਣ, ਕਿਉਂਕਿ 40% ਲੋਕਾਂ ਦਾ ਮੰਨਣਾ ਹੈ ਕਿ OTT ਸਰਵਿਸ ਜਦੋਂ ਬੰਦ ਕੀਤੀ ਜਾਂਦੀ ਹੈ ਨਾ ਤਾਂ ਉਦੋਂ ਵੀ ਪੈਸੇ ਕੱਟਦੇ ਨੇ। ਪਹਿਲੇ ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ OTT ਸਰਵਿਸ ਹੁੰਦੀ ਕੀ ਹੈ। OTT ਸਰਵਿਸ ਮਤਲਬ ਇਹ ਹੈ ਕਿ ਅੱਜ ਕੱਲ੍ਹ ਤੁਸੀਂ ਮਨੋਰੰਜਨ ਦੇ ਲਈ ਜਦੋਂ ਇੰਟਰਨੈੱਟ ਦੇ ਉੱਪਰ ਅਲੱਗ ਅਲੱਗ ਐਪ ਜਿਹੜੀਆਂ ਉਹਨਾਂ ਦੀ ਸਬਸਕ੍ਰਿਪਸ਼ਨ ਲੈਂਦੇ ਹੋ। ਸਬਸਕ੍ਰਿਪਸ਼ਨ ਤੋਂ ਮਤਲਬ ਮਹੀਨੇਵਾਰ ਉਹਨਾਂ ਨੂੰ ਰੈਂਟ ਪੇ ਕਰਦੇ ਹੋ, ਜਿੱਦਾਂ ਅਸੀਂ ਪਹਿਲੇ ਕੇਬਲ ਦਾ ਮਹੀਨੇ ਦਾ ਰੈਂਟ ਪੇ ਕਰੀਦਾ ਸੀ, ਉੱਦਾਂ ਹੀ ਹੁਣ ਅਲੱਗ ਅਲੱਗ ਐਪਸ ਬਣ ਗਈਆਂ। ਔਰ ਉਹਦੇ 'ਤੇ ਤੁਸੀਂ ਕੰਟੈਂਟ ਦੇਖਣ ਲਈ, ਪ੍ਰੋਗਰਾਮ ਦੇਖਣ ਲਈ ਉਹਦੀ ਸਬਸਕ੍ਰਿਪਸ਼ਨ ਲੈਂਦੇ ਹੋ, ਹਰ ਮਹੀਨੇ ਦੇ ਮਹੀਨੇ ਉਹਨੂੰ ਪੈਸੇ ਦਿੰਦੇ ਹੋ, ਤਾਂ ਉਹ ਪੈਸੇ ਜਿਹੜੇ ਨੇ ਤੁਹਾਡੇ ਅਕਾਊਂਟ 'ਚੋਂ ਆਪਣੇ ਆਪ ਕੱਟੇ ਜਾਂਦੇ ਨੇ। ਤਾਂ ਉਹ ਜਿਹੜੀ ਸਰਵਿਸ ਤੁਸੀਂ ਦੇਖਦੇ ਹੋ ਮਹੀਨੇ ਦੀ, ਉਹਨੂੰ ਅਸੀਂ OTT ਸਰਵਿਸ ਕਹਿੰਦੇ ਹਾਂ। ਲੇਕਿਨ ਹੁੰਦਾ ਕੀ ਹੈ ਕਿ ਅੱਜ ਕੱਲ੍ਹ 60% ਲੋਕ OTT ਸਬਸਕ੍ਰਿਪਸ਼ਨ ਬੰਦ ਕਰਨ ਵੇਲੇ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਦੇ ਨੇ। ਪਰੇਸ਼ਾਨੀ ਦਾ ਸਾਹਮਣਾ ਕਿੱਦਾਂ ਕਰਦੇ ਆ, ਜਿੱਦਾਂ ਤੁਹਾਨੂੰ ਕੋਈ ਵੈਬ

ਸਾਈਟ ਦੇ ਵਿੱਚ ਜਾਂ OTT ਪਸੰਦ ਆ ਗਈ, ਤੁਸੀਂ ਉਹਦੀ ਸਰਵਿਸ ਸ਼ੁਰੂ ਤਾਂ ਕਰ ਲਈ ਲੇਕਿਨ ਮਹੀਨੇ ਬਾਅਦ ਤੁਹਾਨੂੰ ਪਸੰਦ ਨਹੀਂ ਆਈ, ਤੁਸੀਂ ਉਹਨੂੰ ਬੰਦ ਕਿਵੇਂ ਕਰਨਾ? ਇਹਦੇ ਬਾਰੇ ਬਹੁਤ ਜਿਹੜਾ ਕਹਿੰਦੇ ਜੱਦੋ ਜਹਿਦ ਕਰਨੀ ਪੈਂਦੀ ਹੈ ਉਹਨਾਂ ਨੂੰ, ਕਈ ਵਾਰੀ ਸਮਝ ਨਹੀਂ ਲੱਗਦਾ ਕਿ ਕਿਹੜੇ ਲਿੰਕ 'ਤੇ ਕਲਿੱਕ ਕਰੀਏ, ਕੀ ਕਰੀਏ ਜਾਂ ਕੀ ਨਾ ਕਰੀਏ, ਕਿ ਇਹ ਹੁਣ ਚੀਜ਼ ਅਸੀਂ ਬੰਦ ਕਰ ਦਿੱਤੀ ਹੈ। ਜਿੱਦਾਂ ਪਹਿਲੇ ਅਸੀਂ ਆਪਣੇ ਘਰ ਅਖਬਾਰ ਮੰਗਵਾਉਂਦੇ ਸੀ, ਅਖਬਾਰ ਵਾਲਾ ਅਖਬਾਰ ਸੁੱਟਦਾ ਸੀ, ਮਹੀਨੇ ਬਾਅਦ ਉਹਨੂੰ ਪੈਸੇ ਦਿੰਦੇ ਸੀ, ਔਰ ਜਦੋਂ ਸਾਨੂੰ ਲੋੜ ਨਹੀਂ ਹੁੰਦੀ ਸੀ ਆਪਾਂ ਕਹਿੰਦੇ ਸੀ ਕਿ ਇਹ ਅਖਬਾਰ ਹੁਣ ਬੰਦ ਕਰ ਦਿਉ, ਸਾਨੂੰ ਲੋੜ ਨਹੀਂ ਹੈ, ਬਸ ਇਹ ਗੱਲ ਖਤਮ ਹੋ ਜਾਂਦੀ। ਲੇਕਿਨ ਹੁਣ ਕੀ ਹੋ ਗਿਆ ਕਿ ਉਹ ਪੈਸੇ ਜਿਹੜੇ ਤੁਹਾਡੇ ਅਕਾਊਂਟ ਤੋਂ ਆਪਣੇ ਆਪ ਕੱਟੇ ਜਾਂਦੇ ਨੇ, ਤੁਸੀਂ ਕਈ ਵਾਰੀ ਬੰਦ ਕਰਨ ਵਾਸਤੇ ਮੇਲ ਕਰਦੇ ਹੋ ਜਾਂ ਉੱਥੇ ਅਨਸਬਸਕ੍ਰਾਈਬ ਵੀ ਕਰਦੇ ਹੋ, ਲੇਕਿਨ ਫਿਰ ਵੀ ਜਿਹੜੇ ਪੈਸੇ ਨੇ ਉਹ ਕੱਟੇ ਜਾਂਦੇ ਨੇ। ਅਤੇ 40% ਲੋਕਾਂ ਦਾ ਇਹ ਮੰਨਣਾ ਹੈ ਕਿ ਬੰਦ ਕਰਨ ਤੋਂ ਬਾਅਦ ਵੀ ਜਿਹੜੇ ਆ ਨਾ ਉਹ ਪੈਸੇ ਕੱਟੇ ਜਾਂਦੇ ਨੇ, ਤੋ ਲੋਕ ਬਹੁਤ ਤੰਗ ਨੇ। ਔਰ ਕਈ ਵਾਰੀ ਤਾਂ ਉਹਨਾਂ ਨੂੰ ਜਦੋਂ ਸਬਸਕ੍ਰਿਪਸ਼ਨ ਲੈਣੀ ਹੁੰਦੀ ਹੈ ਨਾ ਤਾਂ ਐਕਸਟਰਾ ਪੈਸੇ ਵੀ ਦੇਣੇ ਪੈਂਦੇ ਨੇ, ਔਰ ਖਾਸ ਕਰਕੇ ਪਿੱਛੇ ਜੇ ਬਹੁਤ ਸਾਰੇ ਮੁਕੱਦਮੇ ਵੀ ਚੱਲੇ ਨੇ। ਆਸਟ੍ਰੇਲੀਆ ਦੇ ਵਿੱਚ ਵੀ ਇੱਕ ਮੁਕੱਦਮਾ ਚੱਲਿਆ ਐਮਾਜ਼ਨ ਪ੍ਰਾਈਮ ਵੀਡੀਓ ਦੇ ਉੱਤੇ ਕਿ ਕਿਸੇ ਨੇ ਉਹਦੀ ਸਬਸਕ੍ਰਿਪਸ਼ਨ ਲਈ ਹੋਈ ਸੀਗੀ ਔਰ ਬੰਦ ਕਰਾਈ, ਲੇਕਿਨ ਉਹ ਬੰਦ ਹੋਈ ਨਹੀਂ ਅਤੇ ਜਿਹਦੇ ਕਰਕੇ ਉਹਦੇ ਪੈਸੇ ਕੱਟੇ ਗਏ। ਔਰ ਲਗਭਗ ਕਹਿੰਦੇ ਨੇ ਕਿ 8 ਕਰੋੜ ਤੋਂ ਉੱਤੇ ਜਿਹੜੇ ਪੈਸੇ ਨੇ ਸਬਸਕ੍ਰਿਪਸ਼ਨ ਦੇ ਅਲੱਗ ਅਲੱਗ ਮਾਧਿਅਮ ਦੇ ਨਾਲ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜੇ OTT ਸਰਵਿਸ ਪ੍ਰੋਵਾਈਡਰ ਨੇ ਉਹ ਤੁਹਾਡੇ ਕੋਲ ਲੈਂਦੇ ਨੇ, ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਖਤਰੇ ਵਾਲੀ ਗੱਲ ਹੈ। ਇਹਦੇ ਬਾਰੇ ਸਰਕਾਰ ਵੀ ਧਿਆਨ ਦੇ ਰਹੀ ਔਰ ਸਾਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਕਿ ਅਸੀਂ ਫਾਲਤੂ ਦੇ ਕਿਸੇ ਲਿੰਕ ਉੱਤੇ ਕਲਿੱਕ ਨਾ ਕਰੀਏ। ਜਿਹੜੀ ਸਰਵਿਸ ਆਪਾਂ ਯੂਜ਼ ਕਰਦੇ ਪਏ ਹਾਂ ਪਹਿਲੇ ਉਹਦੀਆਂ ਟਰਮ ਐਂਡ ਕੰਡੀਸ਼ਨ ਪੜ੍ਹ ਲਈਏ, ਉਹ ਥੱਲੇ ਇੱਕ ਬਿੰਦੀ ਜੀ ਬਣੀ ਹੁੰਦੀ ਹੈ ਨਾ, ਉਹਨੂੰ ਜ਼ਰੂਰ ਦੇਖ ਲਈਏ ਕਿ ਕਿਹੜੀਆਂ ਟਰਮ ਐਂਡ ਕੰਡੀਸ਼ਨ ਇਹਦੇ ਨਾਲ ਜੁੜਦੀਆਂ, ਕੀ ਆਪਾਂ ਇਹਦਾ ਕੋਈ ਟ੍ਰਾਇਲ ਪੈਕ ਲੈ ਰਹੇ ਹਾਂ, ਔਰ ਜੇ ਟ੍ਰਾਇਲ ਪੈਕ ਲੈ ਰਹੇ ਹਾਂ ਤਾਂ ਉਹ ਕਿੰਨੇ ਦਿਨਾਂ ਦਾ, ਕਿੰਨੀ ਦੇਰ ਬਾਅਦ ਉਹਨੂੰ ਬੰਦ ਕਰਨਾ, ਉਹਦੀ ਡੇਟ ਯਾਦ ਰੱਖੀਏ। ਕਈ ਵਾਰੀ ਇਹਨਾਂ ਦੇ ਉੱਪਰ ਆਟੋ ਸਬਸਕ੍ਰਾਈਬ ਇੱਕ ਆਪਸ਼ਨ ਆਉਂਦੀ ਹੁੰਦੀ ਹੈ, ਜੇ ਆਪਾਂ ਉਹਨੂੰ ਕਲਿੱਕ ਕਰ ਦਿੱਤਾ ਤਾਂ ਉਹ ਮਹੀਨੇ ਦੇ ਮਹੀਨੇ ਉਹ ਪੈਸੇ ਆਪਣੇ ਆਪ ਕੱਟੇ ਜਾਣੇ ਨੇ। ਕਈ ਵਾਰੀ ਤੁਹਾਡੇ ਅਕਾਊਂਟ 'ਚ ਅਗਰ ਪੈਸੇ ਨਹੀਂ ਹੁੰਦੇ ਅਤੇ ਜਦੋਂ ਉਹ ਉਦੋਂ ਉੱਥੇ ਕਲਿੱਕ ਜਾਂਦਾ ਵੈ ਤਾਂ ਉਹ ਫਿਰ ਤੁਹਾਨੂੰ ਐਕਸਟਰਾ ਰੈਂਟ ਵੀ ਦੇਣਾ ਪੈਂਦਾ, ਉਹਦੇ ਵਿੱਚ ਜੁਰਮਾਨਾ ਵੀ ਆ ਜਾਂਦਾ, ਜਿਵੇਂ ਚੈੱਕ ਬਾਊਂਸ ਹੁੰਦਾ ਸੀ ਅਤੇ ਉਸ ਤੋਂ ਬਾਅਦ ਜੁਰਮਾਨੇ ਲੱਗਦੇ ਸੀ, ਇਹ ਉਸੇ ਤਰ੍ਹਾਂ ਵਾਲਾ ਜਿਹੜਾ ਸਿਸਟਮ ਹੈ ਉਹ ਚੱਲਦਾ ਪਿਆ। ਤਾਂ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ OTT ਯੂਜ਼ ਕਰਦੇ ਹੋ ਤਾਂ ਉਹਦੇ ਬਾਰੇ ਪੂਰੇ ਜਾਣੂ ਬਣੋ, ਫਿਰ ਉਹਨੂੰ ਯੂਜ਼ ਕਰੋ, ਨਹੀਂ ਤਾਂ ਤੁਹਾਡੇ ਜਿਹੜੇ ਪੈਸੇ ਹੈ ਨਾ ਉਹ ਤੁਹਾਡੀ ਜੇਬ 'ਚੋਂ ਕੱਢਣ ਲਈ ਲੋਕ ਤਿਆਰ ਬੈਠੇ ਨੇ। ਔਰ ਤਿਆਰ ਅਸੀਂ ਵੀ ਬੈਠੇ ਹਾਂ, ਅਸੀਂ ਕਿੱਦਾਂ ਤਿਆਰ ਬੈਠੇ ਹਾਂ, ਅਸੀਂ ਗੀਤ ਲੈ ਕੇ ਤੁਹਾਡੇ ਕੋਲ ਤਿਆਰ ਬੈਠੇ ਹਾਂ, ਅਤੇ ਆਓ ਫਿਰ ਸੁਣੀਏ ਇਹ ਗੀਤ

0: ਦੀਪ ਸਿੰਘ ਗਿੱਲ ਜੀ, ਅਤੇ ਆਓ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਨਮਸਕਾਰ ਨਵਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ।
1: ਨਮਸਕਾਰ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਔਰਵ ਜੀ, ਤੁਸੀਂ ਅੱਜ ਮੌਕਾ ਦਿੱਤਾ
0: ਜੀ। ਬਿਲਕੁਲ,
1: ਵਰਲਡ ਸਪੋਰਟਸ ਜਰਨਲਿਸਟ ਡੇ ਵਾਲੇ ਦਿਨ ਸਾਰੇ ਸਰੋਤਿਆਂ ਦਾ ਰੂਬਰੂ ਹੁੰਦਾ
0: ਜੀ। ਔਰ ਮੈਂ ਸਾਰੇ ਸਰੋਤਿਆਂ ਨੂੰ ਇਹ ਦੱਸ ਦੇਵਾਂ ਕਿ ਨਵਦੀਪ ਜੀ ਇਸ ਵੇਲੇ ਗੌਰਮੈਂਟ ਆਫ ਪੰਜਾਬ ਦੇ ਵਿੱਚ ਐਜ਼ ਅ ਡਿਪਟੀ ਡਾਇਰੈਕਟਰ ਇਨ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਨੇ, ਆਪਣੀ ਸੇਵਾਵਾਂ ਦੇ ਰਹੇ ਨੇ। ਔਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਇਨਫੋਰਮੇਸ਼ਨ ਪਬਲਿਕ ਰਿਲੇਸ਼ਨ ਦੇ ਵਿੱਚ ਐਜ਼ ਅ ਆਈ ਪੀ ਆਰ ਓ ਕੰਮ ਕੀਤਾ ਹੋਇਆ 2011 ਤੋਂ ਲੈ ਕੇ 2025 ਤੱਕ। ਤੋ ਨਵਦੀਪ ਜੀ, ਪਹਿਲੇ ਤਾਂ ਅੱਜ ਦੇਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ, ਖਾਸ ਕਰਕੇ ਸਪੋਰਟਸ ਜਰਨਲਿਸਟ ਨੂੰ। ਮੈਂ ਖੁਦ ਇੱਕ ਸਪੋਰਟਸ ਜਰਨਲਿਸਟ ਰਿਹਾ ਔਰ ਮੈਨੂੰ ਪਤਾ ਕਿ ਜਦੋਂ ਜਿਹੜਾ ਜਰਨਲਿਜ਼ਮ ਹੁੰਦਾ ਹੈ ਨਾ, ਖਾਸ ਕਰਕੇ ਸਪੋਰਟਸ ਜਰਨਲਿਜ਼ਮ, ਉਹ ਆਮ ਜਰਨਲਿਜ਼ਮ ਤੋਂ ਬਹੁਤ ਵੱਖਰਾ ਹੁੰਦਾ। ਔਰ ਇਹ ਕਿਵੇਂ ਵੱਖਰਾ ਹੁੰਦਾ, ਤੁਹਾਡੀ ਇਹ ਜਰਨੀ ਕਿਵੇਂ ਸ਼ੁਰੂ ਹੋਈ, ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ।
1: ਕਰੋ ਜੀ, ਜਿਸ ਤਰ੍ਹਾਂ ਜਰਨਲਿਜ਼ਮ ਦੀ ਗੱਲ ਕਰ ਰਹੇ ਹਾਂ ਆਪਾਂ, ਮਤਲਬ ਕਿ ਕੋਈ ਵੀ ਚੀਜ਼ ਆਪਾਂ ਆਪਣੇ ਸਰੋਤਿਆਂ ਤੱਕ, ਪਾਠਕਾਂ ਤੱਕ ਲੈ ਕੇ ਜਾਂਦੇ ਹਾਂ, ਚਾਹੇ ਉਹ ਕਲਮ ਦੇ ਮਾਧਿਅਮ ਰਾਹੀਂ, ਚਾਹੇ ਉਹ ਟੀਵੀ ਦੇ ਮਾਧਿਅਮ ਰਾਹੀਂ, ਚਾਹੇ ਰੇਡੀਓ ਦੇ ਆਪਣੀ ਆਵਾਜ਼ ਰਾਹੀਂ, ਅਤੇ ਉਹ ਇੱਕ ਜਰਨਲਿਜ਼ਮ ਹੁੰਦਾ। ਅਤੇ ਜਦੋਂ ਉਹਦੇ ਵਿੱਚ ਇੱਕ ਸਪੋਰਟਸ ਵਿਧਾ ਦੇ ਵਿੱਚ ਕੋਈ ਕਵਰੇਜ ਕਰਦਾ ਗਾ, ਚਾਹੇ ਉਹਨੂੰ ਐਜ਼ ਕਮੈਂਟੇਟਰ ਕਵਰ ਕਰਦਾ, ਚਾਹੇ ਐਜ਼ ਇਲੈਕਟ੍ਰੋਨਿਕ ਮੀਡੀਆ ਰਿਪੋਰਟਰ ਕਵਰ ਕਰਦਾ, ਜਾਂ ਉਹਨੂੰ ਆਪਣੇ ਸ਼ਬਦਾਂ ਦੇ ਨਾਲ ਉਹਦੀ ਰਿਪੋਰਟਿੰਗ ਕਰਦਾ, ਤਾਂ ਉਹ ਸਪੋਰਟਸ ਜਰਨਲਿਜ਼ਮ ਆ। ਅਤੇ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ 'ਚ ਜਰਨਲਿਜ਼ਮ ਕਰਦਾ ਸੀਗਾ, ਉਸ ਤੋਂ ਮੈਂ ਪਹਿਲਾਂ ਤੋਂ ਹੀ ਮੈਂ ਲਿਖਦਾ ਆ ਰਿਹਾ ਸੀਗਾ ਸਪੋਰਟਸ ਬਾਰੇ, ਕਰੀਬ ਕਰੀਬ ਮੈਨੂੰ ਪੂਰੇ 25 ਸਾਲ ਹੋ ਗਏ। ਮੈਂ ਮੇਰਾ ਲਾਈਫ ਫਸਟ ਆਰਟੀਕਲ ਸਪੋਰਟਸ 'ਤੇ 2001 ਦੇ ਵਿੱਚ ਛਪਿਆ ਸੀ, ਜੁਲਾਈ ਦਾ ਹੀ ਮਹੀਨਾ ਸੀ, 28 ਜੁਲਾਈ ਸੀ। ਅਤੇ ਇਸ ਕਰਕੇ ਮੈਂ ਜਦੋਂ ਉਸ ਵੇਲੇ ਯੂਨੀਵਰਸਿਟੀ ਆਇਆ, ਤਾਂ ਉਸ ਵੇਲੇ ਸਾਡੇ ਡਿਪਾਰਟਮੈਂਟ ਦੇ ਪ੍ਰੋਫੈਸਰ ਸੀ ਹਰਜਿੰਦਰ ਸਿੰਘ ਵਾਲੀਆ ਜੀ, ਡਾਕਟਰ ਵਾਲੀਆ, ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਹੁਣ ਸਪੈਸ਼ਲਾਈਜੇਸ਼ਨ ਜਰਨਲਿਜ਼ਮ ਦਾ ਜ਼ਮਾਨਾ ਹੈਗਾ, ਹਰੇਕ ਬੰਦੇ ਦੀ ਆਪਣੀ ਮਹਾਰਤ ਹੋਣੀ ਚਾਹੀਦੀ ਆ, ਸਪੈਸ਼ਲਾਈਜੇਸ਼ਨ ਹੋਣੀ ਚਾਹੀਦੀ ਆ, ਕੋਈ ਐਗਰੀਕਲਚਰ, ਕੋਈ ਸਪੋਰਟਸ, ਕੋਈ ਪੋਲੀਟਿਕਸ, ਕੋਈ ਕ੍ਰਾਈਮ, ਕੋਈ ਐਂਟਰਟੇਨਮੈਂਟ, ਅਲੱਗ ਅਲੱਗ ਮਹਾਰਤ ਹੋਣੀ ਚਾਹੀਦੀ ਆ, ਤਾਂ ਹੀ ਤੁਸੀਂ ਵਧੀਆ ਕੰਮ ਕਰ ਸਕਦੇ ਹੋ ਅਤੇ ਨਾਮ ਬਣਾ ਸਕਦੇ ਹੋ। ਮੈਂ ਆਲਰੇਡੀ ਉਸ ਟਾਈਮ ਕੰਮ ਕਰ ਰਿਹਾ ਸੀ, ਤਾਂ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਹੁਣ ਤੂੰ ਸਪੋਰਟਸ ਜਰਨਲਿਜ਼ਮ ਛੱਡਣੀ ਨਹੀਂ। ਅਤੇ ਇਸ ਕਰਕੇ ਸਪੈਸ਼ਲਾਈਜੇਸ਼ਨ ਇਸ ਕਰਕੇ ਹੁੰਦੀ ਆ, ਹਰ ਇੱਕ ਫੀਲਡ ਦੀ ਆਪਣੀ ਆਪਣੀ ਸ਼ਬਦਾਵਲੀ ਹੁੰਦੀ ਆ, ਆਪਣਾ ਇਤਿਹਾਸ ਹੁੰਦਾ, ਜੇ ਉਹਦੇ ਬਾਰੇ ਜਾਣਕਾਰੀ ਰੱਖਣ ਵਾਲਾ, ਉਹਦੇ ਬਾਰੇ ਉਹਨਾਂ ਦੀਆਂ ਟੈਕਨੀਕਲਟੀ ਜਾਣਨ ਵਾਲਾ ਜਦੋਂ ਰਿਪੋਰਟਿੰਗ ਕਰਦਾ, ਤਾਂ ਉਹ ਬੜਾ ਫਰਕ ਹੁੰਦਾ ਗਾ। ਇਸ ਕਰਕੇ ਆਮ ਤੁਸੀਂ ਸੁਣਿਆ ਹੋਊਗਾ, ਕਈ ਵਾਰ ਇੱਕ ਚੁਟਕਲਾ ਜਿਹਾ ਬਣ ਜਾਂਦਾ ਗਾ ਪੁਰਾਣਾ ਸਮੇਂ 'ਚ ਬਣਿਆ ਹੋਇਆ ਗਾ, ਵੀ ਕੋਈ ਖੇਡ ਮੰਤਰੀ ਕਿਸੇ ਖੇਤੀਬਾੜੀ ਮੰਤਰੀ ਗਿਆ ਕਿਸੇ ਖੇਡ ਮੁਕਾਬਲੇ 'ਚ, ਅਤੇ ਉੱਥੇ ਫੁੱਟਬਾਲ ਦਾ ਮੈਚ ਚੱਲਦਾ ਸੀ, ਅਤੇ ਮੈਚ ਤੋਂ ਬਾਅਦ ਬੋਲਦਾ, ਕਹਿੰਦਾ ਮੈਨੂੰ ਬੜਾ ਦੁੱਖ ਹੋਇਆ ਵੀ ਬਸ ਸਾਡਾ ਮੁਲਕ ਬੜਾ ਗਰੀਬ ਆ, ਇੱਕ ਫੁੱਟਬਾਲ ਦੇ ਮਗਰ 22 ਜਾਣੇ ਭੱਜ ਰਹੇ ਸੀ।
0: ਬਿਲਕੁਲ ਬਿਲਕੁਲ,
1: ਉਹ ਇੱਕ ਚੁਟਕਲਾ ਬਣਿਆ, ਪਰ ਉਹ ਗੱਲ ਬਹੁਤ ਡੂੰਘਾ ਮੈਸੇਜ ਆ, ਮਤਲਬ ਕਿ ਜਿਸ ਬੰਦੇ ਨੂੰ ਉਸ ਚੀਜ਼ ਦੀ ਜਾਣਕਾਰੀ ਆ ਵੀ ਕੀ ਖੇਡ ਰਹੇ ਨੇ, ਉਹਦੇ ਬਾਰੇ ਉਹ ਬੰਦਾ ਉਹਦੇ ਨਾਲ ਵਧੀਆ ਗੱਲ ਕਰ ਸਕਦਾ। ਇਹੀ ਰਿਪੋਰਟਿੰਗ ਦੀ ਗੱਲ ਆ, ਮਤਲਬ ਕਿ ਮੈਂ ਅਕਸਰ ਹੱਸਦਾ ਹੁੰਦਾ ਸੀਗਾ, ਜਿਹੜੇ ਅੱਜ ਕੱਲ੍ਹ ਤੁਸੀਂ ਦੇਖਦੇ ਨਾ ਸੱਭਿਆਚਾਰ ਮੇਲੇ ਵੀ ਹੁੰਦੇ ਆ,
0: ਅਤੇ
1: ਨਾਲ ਨਾਲ ਮੈਚ ਵੀ ਹੁੰਦੇ ਨੇ ਸਪੋਰਟਸ ਦੇ, ਜੇ ਤਾਂ ਕੋਈ ਸਪੋਰਟਸ ਜਰਨਲਿਸਟ ਜਾਊਗਾ ਤਾਂ ਉਹ ਪੂਰੇ ਖੇਡ ਮੇਲੇ ਦੀ ਕਵਰੇਜ ਕਰੇਗਾ ਬੜੀ ਅੱਛੀ। ਕੋਈ ਵੀ ਮੈਚ ਆ, ਹਾਕੀ ਦਾ ਮੈਚ ਆ, ਵੀ ਉਹ ਪਹਿਲੇ ਮੈਚ ਤੋਂ ਕਿਵੇਂ ਮਿੰਟ ਤੋਂ ਮੈਚ ਸ਼ੁਰੂ ਹੋਏ ਆ, ਕਿਵੇਂ ਪਲੈਂਟੀ ਕਾਰਨਰ ਮਿਲਿਆ, ਕਿਵੇਂ ਪਲੈਂਟੀ ਕਾਰਨਰ ਗੋਲ 'ਚ ਬਦਲਿਆ, ਕਿਹਨੂੰ ਲੀਡ ਮਿਲੀ, ਕਿਹਨੂੰ ਕੋਈ ਯੈਲੋ ਕਾਰਡ ਮਿਲਿਆ, ਗ੍ਰੀਨ ਕਾਰਡ ਮਿਲਿਆ, ਪਲੈਂਟੀ ਸਟ੍ਰੋਕ ਮਿਲ ਜੇ, ਕੋਈ ਆਊਟ ਹੋ ਜੇ, ਅਤੇ ਐਂਡ 'ਚ ਉਹ ਲਿਖ ਦੇਗਾ ਇਸ ਮੌਕੇ ਆਹ ਫਲਾਨੇ ਸਿੰਗਰ ਨੇ ਵੀ ਪ੍ਰੋਗਰਾਮ ਪੇਸ਼ ਕੀਤਾ। ਜੇ ਉੱਥੇ ਕਲਚਰ ਰਿਪੋਰਟਰ ਚਲਾ ਜਾਵੇ, ਉਹ ਪਹਿਲਾਂ ਪੂਰਾ ਮੈਚ ਪੂਰੀ ਖਬਰ ਲਿਖੇਗਾ ਵੀ ਆਹ ਸਿੰਗਰ ਨੇ ਜੀ ਆਹ ਗਾਣੇ ਤੋਂ ਗਾਣਾ ਸ਼ੁਰੂ ਕੀਤਾ, ਫਿਰ ਉਹਨੇ ਆਹ ਗਾਣਾ ਗਾ ਕੇ ਲੋਕਾਂ ਨੂੰ ਉਦਾਸ ਕੀਤਾ, ਫਿਰ ਗਾਣਾ ਗਾ ਕੇ ਲੋਕਾਂ ਨੂੰ ਚਾਹਤਾ, ਫਿਰ ਉਹਨੇ ਆਪਣਾ ਬੈਸਟ ਗਾਣਾ ਗਾਇਆ, ਫਿਰ ਐਂਡ 'ਚ ਇੱਕ ਲਾਈਨ ਲਿਖ ਦੇਗਾ ਇਸ ਮੌਕੇ ਫਲਾਨਾ ਮੈਚ ਹੋਇਆ, ਇਹਨੇ ਇਸਨੇ ਇਸ ਨੂੰ ਹਰਾਇਆ।
0: ਮਤਲਬ ਯਾਨੀ ਕਿ ਜਿਹੜੀ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹਨੇ ਉਹਦੇ ਬਾਰੇ ਹੀ ਗੱਲ ਕਰਨੀ
1: ਹੈ, ਬੰਦਾ ਉਸਦੇ ਵਿੱਚ ਹੀ ਗੱਲ ਕਰਦਾ ਗਾ। ਇਸ ਕਰਕੇ ਤੇ ਮੈਂ ਸਪੋਰਟਸ ਦੇ ਵਿੱਚ ਮੈਂ ਜਿਹੜੀ ਗੱਲ ਫੀਲ ਕੀਤੀ, ਮੈਂ 2006 ਦੇ ਵਿੱਚ ਮੈਨੂੰ ਮੌਕਾ ਮਿਲਿਆ ਸੀ ਕਤਰ ਦੇ ਵਿੱਚ, ਜੋ ਦੋਹਾ ਦੇ ਵਿੱਚ ਏਸ਼ੀਅਨ ਗੇਮਸ ਹੋਈ,
0: ਏਸ਼ੀਅਨ ਗੇਮਸ,
1: ਮੈਂ ਉਸ ਏਸ਼ੀਅਨ ਗੇਮਸ ਨੂੰ ਕਵਰ ਕਰਨ ਵਾਲਾ ਉਸ ਵੇਲੇ ਸਭ ਤੋਂ ਛੋਟੀ ਉਮਰ ਦਾ ਜਰਨਲਿਸਟ ਸੀਗਾ ਪੂਰੇ ਏਸ਼ੀਅਨ ਮੁਲਕਾਂ ਚੋਂ, ਪੂਰੇ 50 ਮੁਲਕਾਂ ਤੋਂ ਜਰਨਲਿਸਟ ਆਏ ਸੀ ਉੱਥੇ, 2000 ਤੋਂ ਵੱਧ ਜਰਨਲਿਸਟ ਸੀ ਉੱਥੇ ਅਸੀਂ, ਅਤੇ ਮੈਂ ਉੱਥੇ ਸਭ ਤੋਂ ਛੋਟੀ ਉਮਰ ਦਾ ਸੀ 25 ਸਾਲ ਦਾ, ਅਤੇ ਮੇਰੇ ਕੋਲ ਪਰ ਮੈਂ ਉਸ ਟਾਈਮ ਕੰਮ ਕਰਦਾ ਆ ਰਿਹਾ ਸੀਗਾ, ਅਤੇ ਮੈਨੂੰ ਉੱਥੇ ਇੱਕ ਚੀਜ਼ ਹੋਰ ਫੀਲ ਹੋਈ, ਮੈਨੂੰ ਦਾ ਹਿੰਦੂ ਅਖਬਾਰ ਦੇ ਜਰਨਲਿਸਟ ਮਿਲੇ, ਤਾਂ ਜਿਵੇਂ ਮੈਂ ਤਾਂ ਸਪੋਰਟਸ ਜਰਨਲਿਸਟ ਗਿਆ ਸੀ ਉਸ ਵੇਲੇ, ਪੰਜਾਬੀ ਟ੍ਰਿਬਿਊਨ ਲਈ ਕੰਮ ਕਰਦਾ ਸੀਗਾ।
0: ਜੀ

0: ਦਾ ਹਿੰਦੂ ਚ ਸੁਪਰ ਸਪੈਸ਼ਲਾਈਜੇਸ਼ਨ ਦੇਖੀ ਪਹਿਲੀ ਵਾਰ ਮੈਂ ਸਪੋਰਟਸ ਜਰਨਲਿਜ਼ਮ ਦੇ ਵਿੱਚ ਵੀ ਸੁਪਰ ਸਪੈਸ਼ਲਾਈਜੇਸ਼ਨ ਆ ਵੀ ਇਹ ਜਰਨਲਿਸਟ ਆ ਜੀ ਇਹ ਹਾਕੀ ਕਵਰ ਕਰਦਾ, ਇਹ ਜਰਨਲਿਸਟ ਆ ਜੀ ਇਹ ਸਿਰਫ ਕ੍ਰਿਕਟ ਕਵਰ ਕਰ ਰਿਹਾ, ਇਹ ਜਰਨਲਿਸਟ ਸਿਰਫ ਅਥਲੈਟਿਕਸ ਕਵਰ ਕਰਦਾ, ਕਿਉਂਕਿ ਅੱਗੇ ਗੇਮਾਂ ਦੇ ਵਿੱਚ ਵੀ ਸਪੋਰਟਸ ਦੇ ਵਿੱਚ ਬਹੁਤ ਗੇਮਸ ਨੇ, ਮਤਲਬ ਕਿ ਅੱਜ ਕੱਲ੍ਹ ਤਾਂ ਮਤਲਬ ਕਿ ਸਾਰੀਆਂ ਗੇਮਸ ਮਿਨੀਮਮ 50 ਤੋਂ ਵੱਧ ਗੇਮਸ ਵਰਲਡ ਦੇ ਵਿੱਚ ਖੇਡੀਆਂ ਜਾ ਰਹੀਆਂ ਨੇ,
1: ਤੇ
0: ਉਹਦੇ ਵਿੱਚ ਕਈ ਵਾਰੀ ਹਰ ਗੇਮ ਦੀ ਆਪਣੀ ਭਾਸ਼ਾ ਹੁੰਦੀ ਆ, ਜੇ ਹਾਕੀ ਦੀ ਨੌਲੇਜ ਰੱਖਣ ਵਾਲਾ ਬੰਦਾ ਕਈ ਵਾਰੀ ਜੇ ਫੁੱਟਬਾਲ ਦੀ ਨੌਲੇਜ ਨਹੀਂ ਰੱਖਦਾ, ਹਾਕੀ ਚ ਹਿੱਟ ਲੱਗਦੀ ਆ, ਫੁੱਟਬਾਲ ਚ ਕਿੱਕ ਲੱਗਦੀ
1: ਕਿੱਕ ਲੱਗਦੀ ਹੈ, ਬਿਲਕੁਲ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਜਿੱਦਾਂ ਉਹ ਡਾਕਟਰ ਹੁੰਦੇ ਨੇ ਉਹ ਇੱਕ ਇੱਕ ਚੀਜ਼ ਦੀ ਸਪੈਸ਼ਲਾਈਜੇਸ਼ਨ ਹੁੰਦੀ ਹੈ, ਵੱਡਾ ਸਾਡਾ ਸਰੀਰ ਹੈ ਇਹ ਵੀ ਸਪੈਸ਼ਲਾਈਜੇਸ਼ਨ ਹੈ
0: ਕਹਿੰਦੇ ਆ ਵੀ ਸਪੋਰਟਸ ਜਰਨਲਿਜ਼ਮ ਇੰਨਾ ਡੂੰਘਾ ਫੀਲਡ ਆ ਨਾ, ਇੰਨਾ ਡੂੰਘਾ, ਤੁਸੀਂ ਮਤਲਬ ਕਿ ਜੇ ਸ਼ਬਦਾਂ ਦੀ ਗੱਲ ਕੀਤੀ ਜਾਵੇ, ਹੁਣ ਜੇ ਜਿਹੜਾ ਬੰਦਾ ਗੋਲਫ ਕਵਰ ਕਰਦਾ ਉਹ ਉੱਥੇ ਸ਼ਬਦ ਯੂਜ਼ ਕਰੇਗਾ ਬਰਡੀ, ਮਤਲਬ ਕਿ ਪਾਰ, ਉਹਨਾਂ ਦੇ ਸ਼ਬਦ ਹੋਰ ਹੁੰਦੇ ਆ, ਜੇ ਫੁੱਟਬਾਲ ਕਵਰ ਕਰਦਾ ਉਹਦੇ ਵਿੱਚ ਪਲੈਂਟੀ
1: ਜੀ ਬਿਲਕੁਲ
0: ਆਫ ਸਾਈਡ ਹੋਏਗਾ, ਜੇ ਹਾਕੀ ਕਵਰ ਕਰਦਾ ਉਹਦੇ ਵਿੱਚ ਇੱਕ ਹੋਰ ਹੋਏਗਾ ਹਿੱਟ, ਉਹਦੇ ਵਿੱਚ ਹੋਏਗਾ ਬੁੱਲੀ, ਹੁਣ ਬੁੱਲੀ ਹੋਰ ਗੇਮ ਦੇ ਵਿੱਚ ਉਹਦੇ ਹੋਰ ਮੀਨਿੰਗ ਹੋਏਗਾ। ਫਿਰ ਇਸ ਤਰ੍ਹਾਂ ਜਿਵੇਂ ਕ੍ਰਿਕਟ ਦੀ ਗੱਲ ਕੀਤੀ ਜਾਵੇ, ਸਭ ਤੋਂ ਵੱਧ ਜਿਹੜੀ ਇੰਡੀਆ ਦੇ ਵਿੱਚ ਮਕਬੂਲ ਆ ਉਹਦੇ ਵਿੱਚ ਜਿਵੇਂ ਫ੍ਰੀ ਹਿੱਟ ਆ, ਵਾਈਡ ਬਾਲ, ਨੋ ਬਾਲ, ਮਤਲਬ ਕਿ ਇਸ ਤਰ੍ਹਾਂ, ਤੇ ਇਸ ਐਕਸਟਰਾ ਟਾਈਮ ਦਾ ਅਲੱਗ ਰੂਲ ਹੁੰਦਾ, ਹੁਣ ਪਲੈਂਟੀਸ ਦਾ ਅਲੱਗ ਰੂਲ ਹੁੰਦਾ, ਅਥਲੈਟਿਕਸ ਦੀ ਟਰਮਨੋਲੋਜੀ ਵੱਖਰੀ ਆ। ਕਈ ਵਾਰੀ ਟੀਵੀ ਉੱਪਰ ਅਸੀਂ ਮੈਚ ਦੇਖ ਰਹੇ ਹੁੰਦੇ ਹਾਂ ਤੇ ਦੇਖਣ ਵਾਲਾ ਜਿਹੜਾ ਬੰਦਾ ਅਣਜਾਣ ਹੋਵੇ, ਉਹ ਜਿਵੇਂ ਹਾਕੀ ਦੇ ਵਿੱਚ ਡੀ ਤੇ ਬਾਹਰੋਂ ਕਿਸੇ ਨੇ ਗੋਲ ਕੀਤਾ ਤਾਂ ਉਹ ਡੀ ਦੇ ਅੰਦਰ ਕਿਸੇ ਟੱਚ ਨਹੀਂ ਹੋਇਆ ਤਾਂ ਗੋਲ ਨਹੀਂ ਕਾਊਂਟ ਕੀਤਾ ਜਾਂਦਾ, ਕਿਉਂਕਿ ਡੀ ਦੇ ਅੰਦਰ ਟੱਚ ਹੋਣਾ ਚਾਹੀਦਾ।
1: ਮਤਲਬ ਤੁਹਾਨੂੰ ਬਿਲਕੁਲ
0: ਦੂਸਰੇ ਇੱਕ ਪੋਲ ਤੋਂ ਦੂਜੇ ਪੋਲ ਚ ਗੋਲ ਕਰ ਦੋ ਤਾਂ ਗੋਲ ਆ,
1: ਗੋਲ ਆ।
0: ਜਿਹੜੇ ਜਦੋਂ ਬੰਦਾ ਪਹਿਲੀ ਵਾਰ ਕੋਈ ਦੇਖਦਾ ਨਾ ਇਸ ਤਰ੍ਹਾਂ ਦਾ, ਉਹ ਫਿਰ ਬਹੁਤ ਹੈਰਾਨ ਹੁੰਦਾ ਵੀ ਕਿਉਂ ਆ, ਉੱਥੇ ਸਭ ਤੋਂ ਵੱਧ ਸ਼ੁਰੂ ਕੰਮ ਹੁੰਦਾ ਸਪੋਰਟਸ ਜਰਨਲਿਸਟ ਦਾ।
1: ਮਤਲਬ ਇੱਕ ਜਿਹੜਾ ਸਪੋਰਟ ਜਰਨਲਿਸਟ ਹੈ ਉਹਨੂੰ ਉਸ ਖੇਡ ਬਾਰੇ
0: ਸਮਝਾਉਣੀ ਹੁੰਦੀ ਆ ਆਪਣੇ ਪਾਠਕਾਂ ਨੂੰ, ਆਪਣੇ ਸਰੋਤਿਆਂ ਨੂੰ, ਜੇ ਉਹਨੂੰ ਸੁਣ ਰਿਹਾ ਕੋਈ ਜਾਂ ਉਹਨੂੰ ਕੋਈ ਦੇਖ ਰਿਹਾ ਜਾਂ ਉਹਨੂੰ ਕੋਈ ਪੜ੍ਹ ਰਿਹਾ ਹੈਗਾ। ਦੇਖੋ ਤਿੰਨ ਮੀਡੀਅਮ ਹੀ ਆ, ਜਾਂ ਸੁਣਨਾ ਦਾ, ਦੇਖਣਾ ਜਾਂ ਪੜ੍ਹਨਾ।
1: ਅਖਬਾਰ
0: ਦੇ ਵਿੱਚ ਰਿਪੋਰਟਿੰਗ ਕਰਦਾ ਤਾਂ ਉਹਨੂੰ ਟੈਕਨੀਕਲ ਸ਼ਬਦ ਲਿਖਣੇ ਦੱਸਣੇ ਪੈਣਗੇ, ਸਮਝਾਉਣੇ ਵੀ ਪੈਣਗੇ ਲੇਮੈਨ ਦੀ ਭਾਸ਼ਾ ਚ। ਜੇ ਆਪਾਂ ਉਹਦੇ ਵਿੱਚ ਲਿਖ ਦਾਂਗੇ, ਟੈਨਿਸ ਦਾ ਮੈਚ ਚੱਲ ਰਿਹਾ ਹੈਗਾ ਵਿੰਬਲਡਨ ਦਾ, ਉਹ ਚ ਲਿਖ ਦੇਗਾ ਵੀ ਰੋਜਰ ਫੈਡਰਰ ਤੇ ਨਡਾਲ ਦਾ ਡਿਊਸ ਤੋਂ ਬਾਅਦ ਐਡਵਾਂਟੇਜ ਹੋ ਕੇ ਨੇ ਪੁਆਇੰਟ ਲਿਆ, ਤਾਂ ਲੇਮੈਨ ਨੂੰ ਨਹੀਂ ਪਤਾ ਡਿਊਸ ਕੀ ਆ, ਐਡਵਾਂਟੇਜ ਕੀ ਆ
1: ਜੀ। ਬਿਲਕੁਲ,
0: ਤਾਂ ਉਹਨੂੰ ਉਸ ਭਾਸ਼ਾ ਦੇ ਵਿੱਚ ਸਮਝਾਉਣਾ ਪਏਗਾ
1: ਜੀ। ਬਿਲਕੁਲ,
0: ਇਹੀ ਸਪੋਰਟਸ ਜਰਨਲਿਜ਼ਮ ਆ ਜੀ।
1: ਔਰ ਤੁਸੀਂ ਭਾਸ਼ਾ ਦੀ ਗੱਲ ਕੀਤੀ ਅੱਜ ਕੱਲ੍ਹ,
0: ਬਰੀਕੀਆਂ ਹੁੰਦੀਆਂ
1: ਜੀ ਜੀ ਜੀ, ਭਾਸ਼ਾ ਦੀ ਤੁਸੀਂ ਗੱਲ ਕੀਤੀ ਹੈ ਔਰ ਭਾਸ਼ਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਬਹੁਤ ਸਾਰੀ ਜਿਹੜੀ ਕਮੈਂਟਰੀ ਵੀ ਹੋ ਰਹੀ ਹੈ ਉਹ ਸਾਡੀ ਖੇਤਰੀ ਭਾਸ਼ਾ 'ਚ ਹੋ ਰਹੀ ਹੈ, ਹਰ ਰੀਜਨਲ ਲੈਂਗੁਏਜ ਪੰਜਾਬੀ ਦੇ ਵਿੱਚ ਕ੍ਰਿਕਟ ਦੀ IPL ਦੀ ਜਿਹੜੀ ਹੈ ਹੁਣ ਵਰਤੋਂ ਕੀਤੀ ਜਾ ਰਹੀ ਹੈ, ਤੋ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਇਹਦੇ ਨਾਲ ਸਪੋਰਟਸ ਜਰਨਲਿਜ਼ਮ ਦਾ ਕੰਮ ਜਿਹੜਾ ਥੋੜ੍ਹਾ ਆਸਾਨ ਹੋਇਆ ਜਾਂ ਹੋਰ ਨਵੀਆਂ ਚੀਜ਼ਾਂ ਜਿਹੜੀਆਂ ਆਈਆਂ, ਖਾਸ ਕਰਕੇ ਅਗਰ ਪੰਜਾਬੀ ਭਾਸ਼ਾ ਔਰ ਜਰਨਲਿਜ਼ਮ ਦੀ ਗੱਲ ਕਰੀਏ ਤਾਂ?
0: ਪੰਜਾਬੀ ਭਾਸ਼ਾ ਨੇ ਬਹੁਤ ਤਰੱਕੀ ਕੀਤੀ ਆ। ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਵੇ, ਮੈਂ ਖੁਦ ਜਿਹਨਾਂ ਨੂੰ ਦੇਖ ਕੇ ਸਪੋਰਟਸ ਜਰਨਲਿਜ਼ਮ 'ਚ ਆਇਆ, ਤਾਂ ਨੋ ਡਾਊਟ ਮੇਰੇ ਫਾਦਰ ਸਾਹਿਬ ਟੀਚਰ ਸੀ, ਉਹਨਾਂ ਤੋਂ ਸਪੋਰਟਸ ਟੀਚਰ ਸੀ, ਉਹਨਾਂ ਤੋਂ ਮੈਨੂੰ ਸ਼ੌਂਕ ਸਪੋਰਟਸ ਦਾ ਪਿਆ, ਉਹ TV ਦੇਖਦੇ ਸੀ। 1988 ਦੀਆਂ ਸਿਓਲ ਓਲੰਪਿਕਸ ਜਦੋਂ ਹੋਈਆਂ ਮੈਂ 6 ਸਾਲ ਦਾ ਸੀ
1: ਜੀ,
0: ਤੇ ਉਸ ਵੇਲੇ ਸਾਡੇ ਘਰ 'ਚ ਨਵਾਂ ਟੈਲੀਵਿਜ਼ਨ ਲਿਆ ਸੀ ਓਲੰਪਿਕਸ ਦੇਖਣ,
1: ਓਲੰਪਿਕਸ ਲਈ,
0: ਤੇ 1988 ਦੇ ਵਿੱਚ ਸਿਓਲ ਓਲੰਪਿਕਸ ਦੀ ਗੱਲ ਕਰਦਾ ਮੈਂ, ਤੇ ਮੇਰੇ ਫਾਦਰ, ਪਰ ਮੈਂ ਜਿਹੜੇ ਪ੍ਰਿੰਸੀਪਲ ਸਰਵਨ ਸਿੰਘ ਜੀ ਨੇ, ਮੈਂ ਉਹਨਾਂ ਨੂੰ ਪੜ੍ਹਨਾ ਸਿੱਖਿਆ, ਉਹ 1960 ਤੋਂ ਲਗਾਤਾਰ, ਹੁਣ ਵੀ ਉਹਨਾਂ ਦੀ 85 ਸਾਲ ਦੇ ਕਰੀਬ ਉਮਰ ਆ, ਤੇ ਹੁਣ ਵੀ ਉਹ ਆਲਮੋਸਟ 65 ਸਾਲ 65 ਸਾਲ ਤੋਂ ਲਿਖਦੇ ਆ ਰਹੇ ਨੇ ਸਪੋਰਟਸ ਤੇ, 50 ਤੋਂ ਵੱਧ ਉਹਨਾਂ ਦੀਆਂ ਕਿਤਾਬਾਂ ਛਪ ਗਈਆਂ, ਤੇ ਮੈਂ ਉਹਨਾਂ ਨੂੰ ਪੜ੍ਹ ਪੜ੍ਹ ਕੇ ਸਿੱਖਿਆ ਸੀਗਾ, ਤੇ ਪੰਜਾਬੀ ਭਾਸ਼ਾ ਦੇ ਵਿੱਚ, ਤੇ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਬਾਰੇ ਰਾਜਦੀਪ ਗਿੱਲ ਕਹਿੰਦੇ ਆ ਵੀ ਸਰਵਨ ਸਿੰਘ ਪੰਜਾਬੀ ਖੇਡ ਪੱਤਰਕਾਰੀ ਦੇ ਸ਼ੈਕਸਪੀਅਰ ਨੇ।
1: ਤੇ
0: ਇਸ ਕਰਕੇ ਕਮੈਂਟਰੀ ਦੀ ਗੱਲ ਕੀਤੀ ਤੁਸੀਂ, ਅੱਜ ਕੱਲ੍ਹ ਕਮੈਂਟਰੀ ਹਰ ਰੀਜਨਲ ਲੈਂਗੁਏਜ 'ਚ ਹੋਣ ਲੱਗ ਗਈ, ਤੇ ਰੀਜਨਲ ਭਾਸ਼ਾਵਾਂ ਦੇ ਵਿੱਚ ਜਸਦੇਵ ਸਿੰਘ ਦਾ ਕੋਈ ਮੁਕਾਬਲਾ ਨਹੀਂ ਸੀ, ਰੇਡੀਓ ਦੇ ਉੱਪਰ ਅਸੀਂ ਉਹਨਾਂ ਨੂੰ ਦੇਖਦੇ ਹੁੰਦੇ ਸੀ, ਹਾਕੀ ਦੇ ਕਮੈਂਟਰੀ ਸੁਣਦੇ ਸੀਗੇ, ਉਹਨਾਂ ਨੇ ਲਗਾਤਾਰ 9 ਓਲੰਪਿਕਸ ਕਵਰ ਕੀਤੀਆਂ ਰੇਡੀਓ ਦੇ ਉੱਤੇ। ਤੇ ਰੀਜਨਲ ਭਾਸ਼ਾ ਜਿਉਂ ਜਿਉਂ ਕਿ ਲੋਕਾਂ 'ਚ ਡਿਮਾਂਡ ਜਾਂਦੀ ਆ, ਮੈਂ ਮੈਕਸੀਮਮ ਅੱਜ ਕੱਲ੍ਹ ਆਪਣਾ ਸੋਸ਼ਲ ਮੀਡੀਆ ਨੂੰ ਯੂਜ਼ ਕਰ ਦਾਂਗਾ, ਪਹਿਲਾਂ ਮੈਂ ਅਖਬਾਰਾਂ 'ਚ ਵੀ ਆਰਟੀਕਲ ਲਿਖਦਾ, ਹੁਣ ਤੱਕ ਮੇਰੇ 1000 ਤੋਂ ਉੱਪਰ ਆਰਟੀਕਲ ਛਪ ਚੁੱਕੇ ਨੇ, ਮੈਨੇ 15 ਕਿਤਾਬਾਂ ਲਿਖੀਆਂ, ਮੈਂ 14 ਕਿਤਾਬਾਂ, ਮੇਰੀ 13 ਕਿਤਾਬਾਂ ਮੈਂ ਸਿਰਫ ਸਪੋਰਟਸ ਤੇ ਲਿਖੀਆਂ ਗਈਆਂ
1: ਜੀ ਜੀ।
0: ਤੇ ਪਰ ਮੈਂ ਜੋ ਮੋਸਟਲੀ ਮੇਰਾ ਹੁੰਦਾ, ਮੈਂ ਆਪਣੇ ਫੇਸਬੁੱਕ ਤੇ ਵੀ, ਇੰਸਟਾਗ੍ਰਾਮ ਤੇ ਵੀ, ਮੈਂ ਮੈਕਸੀਮਮ ਪੰਜਾਬੀ ਦੀਆਂ ਪੋਸਟਾਂ ਲਿਖਦਾ, ਤਾਂ ਜੋ ਜਿਹੜਾ ਲੇਮੈਨ ਆ, ਜਿਹੜਾ ਬੰਦਾ ਪਿੰਡ 'ਚ ਬੈਠਾ, ਨੀਚੇ ਸੱਥ 'ਚ ਬੈਠਾ, ਜਿਹਨੂੰ ਟੈਕਨੀਕਲ ਨਹੀਂ ਗੱਲਾਂ ਪਤਾ ਲੱਗਦੀਆਂ, ਉਹਨੂੰ ਸਮਝ ਆ ਸਕੇ ਵੀ ਕਿਵੇਂ ਹੋਇਆ। ਹੁਣ ਰਾਤ 3 ਮੈਚ ਹੋਏ, ਤੀਜਾ ਮੈਚ

0: चल रहा है यूएसए ऑलमोस्ट जितन दिते आ, बेल्जियम ने हराया
1: जी जी
0: सैनेगल नू।
1: बिल्कुल
0: वो मैच की खासियत दसा, पहला सैनेगल ने 2 गोल जीते,
1: जी जी
0: सैनेगल 1 गोल, सैनेगल 2 गोल से जो लीड कर रहा था आखिरी 4 मिनटों के 86 से 89 मिनट से बेल्जियम ने बराबरी की थी,
1: जी
0: फिर
1: जी
0: एक्स्ट्रा टाइम च मैच चला गया।
1: मैच चला
0: हाँ
1: गया
0: उत्थे मैं आम ले मैं समझाऊंगा भी हम निर्धारित समा जो हों 90 मिनट का वो मैच बराबर रहा, तो हूँ ये वाधू समय के मैच चले गया, वाधू समय से 15-15 मिनट 2 हाफ हो गए, 30 मिनट का मैच होएगा। 30 मिनट च किसी वेले हों 30 मिनट के जिस वेले भी कोई गोल हो जाता है तो उन्होंने गोल्डन गोल कह के मैच खत्म कर देते हैं।
1: जी
0: हम कोई भी टीम जी गोल कर दे तो मैच पूरे समय च होएगा, 125वें मिनट च गोल होया, तो आम बंदा कहेगा 125वें मिनट च मैच गोल किवें होया, 120 मिनट का मैच आ। तो एक फुटबॉल के इंजरी टाइम कहते होंगे जो तो मैच चलते दौरान किसी खिलाड़ी को सट्ट लग जाए, कोई मैच रुक जाए तो वो कलॉक न रोकते नहीं होंगे, घड़ी चलती रहती है,
1: अच्छा
0: पर
1: जी
0: वो एक्सट्रा टाइम बाद एड कर देंगे, इन्हों इंजरी टाइम कहते हैं। बहुत लोग मैंने मिलते हैं कि वो बड़े खुश होंगे ने जो उन्होंने उस भाषा से समझाया जाता भी इसका टेक्निकल की रीजन
1: जी बिल्कुल
0: से, इस
1: बिल्कुल
0: करके ये रीजनल अजकल क्योंकि सब तो अच्छी गल है साढ़े को यूनिक कोर्स आ गया, हर बंदा पढ़ सकता हर बंदा लिख सकता गा। इस वेले आप फेसबुक से देखते सी लिखी रोमन जाती सी इंग्लिश, लिखे पंजाबी जाता सीगा,
1: जी
0: पर हुण पंजाबी टाइप हो जाती है, इस करके पंजाबी रीजनल लैंग्वेज च बहुत लोग होंगे जो जानना चाहते होंगे देश दुनिया च की वापर रहा है।
1: जी
0: स्पोर्ट्स की
1: बिल्कुल
0: दुनिया बहुत बड़ी है, बहुत
1: बहुत
0: वास्ट फील्ड
1: वड्डी
0: आ
1: है
0: स्पोर्ट्स फील्ड, मैं कहना सरी तो लैके सिडनी तक, मतलब उधरों लैके बेल्जियम तो लैके ब्यूनस आयरस तक पूरी दुनिया जुड़ी हुई है। अज
1: जी बिल्कुल
0: इंग्लैंड ऑल इंग्लैंड टूरनामेंट विंबलडन हो रहा, इंग्लैंड च इंडिया पाकिस्तान इंडिया से इंग्लैंड की T20 सीरीज हो रही है, यूएसए मैक्सीको कनेडा च फीफा वर्ल्ड कप हो रहा, हाल ही में प्रो लीग खत्म होके हटी है यूरोप के,
1: जी बिल्कुल
0: नेशन कप खत्म होके हटिया न्यूजीलैंड के, हर जगह कोई ना कोई एक्टिविटी चल रही है।
1: जी बिल्कुल
0: हूँ
1: ਤੁਸੀਂ ਐਕਟੀਵਿਟੀ ਦੀ ਸਰ ਗੱਲ ਕਰ ਰਹੇ ਹੋ ਤੇ ਸਾਡੇ ਪੰਜਾਬ 'ਚ ਵੀ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਉਹ ਹੋਈਆਂ ਸਨ ਤੁਸੀਂ
0: ਬਿਲਕੁਲ
1: ਉਹਨਾਂ ਦੇ
0: ਜੀ
1: ਨਾਲ ਜੁੜੇ ਵੀ ਹੋਏ ਸੀ ਤੇ ਉੱਥੋਂ ਦਾ ਤੁਹਾਡਾ ਅਨੁਭਵ ਕਿੱਦਾਂ ਦਾ ਰਿਹਾ
0: ਬਹੁਤ ਵਧੀਆ ਰਿਹਾ ਜੀ। ਦੇਖੋ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਨੇ ਜੇ ਸ਼ੁਰੂ ਕਰਵਾਈਆਂ ਤਾਂ ਉਸ ਦੇ ਵਿੱਚ ਸਭ ਤੋਂ ਵੱਡੀ ਗੱਲ ਸੀ 2022 ਦੀ ਗੱਲ ਆ, ਤੇ ਕਿਸੇ ਵੇਲੇ ਪੰਜਾਬ 'ਚ ਅਫੀਸ਼ੀਅਲੀ ਕੋਈ ਸਟੇਟ ਗੇਮਸ ਨਹੀਂ ਹੁੰਦੀਆਂ ਸੀ,
1: ਜੀ
0: ਵੈਸੇ ਪੰਜਾਬ ਹਰ ਗੇਮ ਟੂਰਨਾਮੈਂਟ ਹੁੰਦੇ ਸੀ U14, U17, U19, ਟੋਟਲ ਪਾਸਟ ਸਾਰੀਆਂ ਕੈਟਾਗਰੀ ਦੀ ਜੇ ਪਾਰਟੀਸਪੇਸ਼ਨ ਦੇਖੀਏ 10,000 ਪਾਰਟੀਸਪੇਸ਼ਨ ਹੁੰਦੀ ਸੀ, ਇਹਨੂੰ ਇੱਕ ਓਲੰਪਿਕ ਵਾਂਗੂ ਕਰਾਇਆ ਗਿਆ ਸੀਗਾ, ਕਿਉਂਕਿ ਦੇਖੋ ਜਿਵੇਂ ਮੈਂ ਦੱਸ ਰਿਹਾ ਸੀਗਾ ਅਲੱਗ ਅਲੱਗ ਗੇਮਾਂ ਦੇ ਅਲੱਗ ਅਲੱਗ ਏਜ ਗਰੁੱਪ ਦੇ ਟੂਰਨਾਮੈਂਟ ਤਾਂ ਹੁੰਦੇ ਰਹਿੰਦੇ ਸੀ ਪਰ ਇਕੱਠੇ ਨਹੀਂ ਕਿਤੇ ਹੁੰਦੇ ਸੀ, ਇਹਦੇ ਵਿੱਚ ਜਿੰਨੀਆਂ ਮੇਜਰ ਸਪੋਰਟਸ ਸੀ ਮੇਨ 30-32 ਸਪੋਰਟਸ ਸਨ, ਉਹ ਸਪੋਰਟਸ ਦੇ ਵਿੱਚ U14, U17, U19 even 21 ਵੀ ਈਵਨ 23-40, 40-50 ਏਜ ਗਰੁੱਪ ਵੀ ਸੀ ਜਿਹਨੂੰ ਵੈਟਰਨ ਕਹਿੰਦੇ ਆ, ਬਜ਼ੁਰਗਾਂ ਦੇ
1: ਜੀ ਜੀ
0: ਮੁਕਾਬਲੇ ਵੀ ਕਰਾਏ, ਉਹਦੇ ਵਿੱਚ ਪਾਰਟੀਸਪੇਸ਼ਨ ਸਿੱਧੀ 10,000 ਤੋਂ 3.5 ਲੱਖ ਤੇ ਪਹੁੰਚ ਗਈ ਪਹਿਲੇ ਸਾਲ ਹੀ, ਦੂਜੀ 5 ਲੱਖ ਤੇ ਪਹੁੰਚ ਗਈ, ਤੇ
1: ਜੀ
0: ਕੁਛ ਇਸ ਤਰ੍ਹਾਂ ਦੇ ਇੰਸੀਡੈਂਟ ਹੋਏ, ਫਤਿਹਗੜ੍ਹ ਸਾਹਿਬ ਦਾਦਾ ਵੀ ਖੇਡ ਰਿਹਾ, ਪੋਤਾ ਵੀ ਖੇਡ ਰਿਹਾ, ਬੇਟਾ ਵੀ ਖੇਡ ਰਿਹਾ, ਤਿੰਨੋ
1: ਜੀ
0: ਤਿੰਨੋ ਇੱਕ ਇੱਕ ਪਰਿਵਾਰ ਦੇ ਹਸਬੈਂਡ ਵਾਈਫ ਖੇਡ ਰਹੇ ਨੇ।
1: ਇਹਦਾ ਮਤਲਬ ਇਹ ਹੈ ਕਿ ਸਪੋਰਟਸ ਜਿਹੜੀਆਂ ਖੇਡਾਂ ਜਿਹੜੀਆਂ ਉਹ ਨਾ ਸਿਰਫ ਸਰੀਰ ਨੂੰ ਠੀਕ ਰੱਖਦੀਆਂ ਬਲਕਿ ਸਾਡੇ ਸਮਾਜ ਨੂੰ ਵੀ ਜੋੜਦੀਆਂ।
0: ਦੇਖੋ ਜਿਹੜੇ ਖੇਡਾਂ ਨੇ ਨਾ ਇਹਨਾਂ ਬਾਰੇ ਤੁਰ ਕੇ ਇੱਕ ਲਾਈਨ ਆ ਵੀ ਖੇਡਾਂ ਇੱਕ ਸਿਹਤਮੰਦ ਮਨੋਰੰਜਨ ਆ, ਮਤਲਬ ਹੈਲਦੀ ਐਂਟਰਟੇਨਮੈਂਟ,
1: ਜੀ
0: ਇਸ ਤੋਂ
1: ਬਿਲਕੁਲ
0: ਕੋਈ ਐਂਟਰਟੇਨਮੈਂਟ ਦਾ ਐਂਟਰਟੇਨਮੈਂਟ ਵੀ ਆ ਤੇ ਹੈਲਦੀ ਐਂਟਰਟੇਨਮੈਂਟ
1: ਹੈਲਦੀ
0: ਆ।
1: ਐਂਟਰਟੇਨਮੈਂਟ ਜੀ ਬਿਲਕੁਲ ਇਹ ਜਿਹੜੀ ਤੁਸੀਂ ਗੱਲ ਕਹੀ ਨਾ ਹੈਲਦੀ ਐਂਟਰਟੇਨਮੈਂਟ ਇਹ ਸਾਡੇ ਜਿਹੜੇ ਸਰੋਤੇ ਆ ਨਾ ਉਹ ਜ਼ਰੂਰ ਸੁਣਨਗੇ ਔਰ ਇਹ 'ਤੇ ਧਿਆਨ ਵੀ ਦੇਣਗੇ ਔਰ ਦਿਲ ਤਾਂ ਨਵਦੀਪ ਜੀ ਕਰ ਰਿਹਾ ਕਿ ਤੁਹਾਡੇ ਨਾਲ ਗੱਲਾਂ ਜਿਹੜੀਆਂ ਬਹੁਤ ਕੀਤੀਆਂ ਜਾਣ ਪਰ ਜਿਹੜਾ ਹੁਣ ਸਮਾਂ ਹੈ ਉਹ ਇਹ ਕਹਿੰਦਾ ਹੈ ਕਿ ਅੱਜ ਤੁਹਾਡੇ ਕੋਲ ਇਜਾਜ਼ਤ ਲਈ ਜਾਵੇ। ਫਿਲਹਾਲ ਨਵਦੀਪ ਜੀ ਤੁਸੀਂ ਸਾਡੇ ਨਾਲ ਜੁੜਿਓ, ਇੰਨੀਆਂ ਜਾਣਕਾਰੀ ਸਾਨੂੰ ਦਿੱਤੀਆਂ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ,
1: ਥੈਂਕ ਯੂ ਜੀ, ਥੈਂਕ ਯੂ। ਇਹ ਸਨ ਨਵਦੀਪ ਸਿੰਘ ਗਿੱਲ ਜੀ ਜਿਹੜੇ ਸਾਡੇ ਨਾਲ ਜੁੜੇ ਸੀਗੇ, ਗਵਰਨਮੈਂਟ ਆਫ ਪੰਜਾਬ ਦੇ ਵਿੱਚ ਡਿਪਟੀ ਡਾਇਰੈਕਟਰ ਇਨ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ। ਤੋ ਦੇਖੋ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਨਾਂ ਨੇ, ਦੱਸਿਆ ਕਿ ਜਰਨਲਿਜ਼ਮ ਦਾ, ਸਪੋਰਟਸ ਜਰਨਲਿਜ਼ਮ ਦਾ ਕਿੱਡਾ ਵੱਡਾ ਰੋਲ ਹੈ ਸਾਡੀ ਰੋਜ਼ਮਰਰਾ ਦੇ ਜੀਵਨ ਦੇ ਵਿੱਚ। ਅਤੇ ਜੇ ਗੱਲ ਸਪੋਰਟਸ ਦੀ ਕਰ ਰਹੇ ਹਾਂ ਤਾਂ ਇਹ ਜਿਹੜਾ ਗੀਤ ਹੈ ਇਸ ਤੋਂ ਵੱਡਾ ਗੀਤ ਸ਼ਾਇਦ ਹੀ ਇੰਡੀਅਨ ਸਪੋਰਟਸ ਵਾਸਤੇ ਕੋਈ ਬਣਿਆ ਹੋਵੇ। ਤਾਂ ਸੁਣੀਏ ਫਿਰ ਇਹ ਗੀਤ।

0: ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਜੀ ਸੁਰਤੀਓ, ਬਹੁਤ ਸਾਰੀਆਂ ਜਾਣਕਾਰੀਆਂ ਅਸੀਂ ਅੱਜ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਔਰ ਇੱਕ ਜਾਣਕਾਰੀ ਜਿਹੜੀ ਹੈ ਨਾ ਹੋਰ ਸਾਂਝੀ ਕਰਨੀ ਬਣਦੀ ਹੈ, ਕਿਉਂਕਿ ਅੱਜ ਹੈ 2 ਜੁਲਾਈ ਔਰ 2 ਜੁਲਾਈ ਵਾਲੇ ਦਿਨ ਜਨਮ ਦਿਨ ਹੁੰਦਾ ਹੈ ਸਾਡੇ ਸਾਰਿਆਂ ਦੇ ਆਪਣੇ ਹਰ ਦਿਲ ਅਜ਼ੀਜ਼ ਮੁਹੰਮਦ ਅਜ਼ੀਜ਼ ਦਾ। ਜੀ ਹਾਂ, ਮੁਹੰਮਦ ਅਜ਼ੀਜ਼ ਬਾਲੀਵੁੱਡ ਉੜੀਸਾ ਬੰਗਾਲੀ ਸਿਨੇਮਾ ਦੇ ਸਭ ਤੋਂ ਲੋਕਪ੍ਰਿਯ ਅਤੇ ਪ੍ਰਭਾਵਸ਼ਾਲੀ ਗਾਇਕਾਂ ਦੇ ਵਿੱਚੋਂ ਇੱਕ ਸਨ। ਔਰ ਜੇ ਉਹਨਾਂ ਦੀ ਮੈਂ ਗੱਲ ਕਰਾਂ ਨਾ, ਦਮਦਾਰ ਆਵਾਜ਼ ਸੀ ਅਤੇ ਜਦੋਂ ਵੀ ਉਹ ਗੀਤ ਗਾਉਂਦੇ ਸਨ ਨਾ ਤਾਂ ਹਰ ਕੋਈ ਖੜ੍ਹਾ ਹੋ ਕੇ ਪਹਿਲੇ ਉਹ ਸੁਣਦਾ ਸੀ ਕਿ ਇਹ ਗੀਤ ਗਾ ਕੌਣ ਰਿਹਾ। ਔਰ ਅੱਜ ਦੇ ਦਿਨ ਉਹਨਾਂ ਦਾ ਜਨਮ ਦਿਨ ਹੈ, ਔਰ 80 ਔਰ 90 ਦੇ ਦਸ਼ਕ ਦੇ ਵਿੱਚ ਤਾਂ ਹਰ ਦਿਲ 'ਤੇ ਉਹਨਾਂ ਦੀ ਜਿਹੜੀ ਆਵਾਜ਼ ਹੈ ਨਾ ਉਹ ਰਾਜ਼ ਕਰਦੀ ਸੀ। ਮੁਹੰਮਦ ਰਫੀ ਸਾਹਿਬ ਤੋਂ ਬਾਅਦ ਅਗਰ ਕਿਸੇ ਗਾਇਕ ਨੇ ਆਪਣੀ ਬੁਲੰਦ ਔਰ ਸੁਰੀਲੀ ਆਵਾਜ਼ ਦੇ ਨਾਲ ਬਾਲੀਵੁੱਡ ਨੂੰ ਜਿਹੜਾ ਦੀਵਾਨਾ ਬਣਾਇਆ ਨਾ ਤਾਂ ਉਹ ਅਜੀਤ ਸਾਹਿਬ ਸਨ। ਔਰ ਉਹਨਾਂ ਦੇ ਜਨਮ ਦਿਨ 'ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਉਹਨਾਂ ਦਾ ਜਿਹੜਾ ਇਹ ਸਫ਼ਰ ਹੈ ਨਾ ਕੋਲਕਾਤਾ ਦੇ ਇੱਕ ਰੈਸਟੋਰੈਂਟ ਤੋਂ ਸ਼ੁਰੂ ਹੋਇਆ ਸੀ ਔਰ ਉਹ ਸਫ਼ਰ ਫਿਰ ਬਾਲੀਵੁੱਡ ਦੇ ਗਲਿਆਰਾਂ ਤੱਕ ਪਹੁੰਚ ਗਿਆ। 2 ਜੁਲਾਈ 1954 ਦੇ ਵਿੱਚ ਪੱਛਮ ਬੰਗਾਲ 'ਚ ਕੋਲਕਾਤਾ 'ਚ ਜੰਮੇ ਸੈਯਦ ਮੁਹੰਮਦ ਅਜ਼ੀਜ਼ ਉਨ ਨਬੀ ਬਚਪਨ ਦੇ ਵਿੱਚ ਸੰਗੀਤ ਦਾ ਬਹੁਤ ਸ਼ੌਕ ਸੀ, ਰਫੀ ਸਾਹਿਬ ਨੂੰ ਬਹੁਤ ਸੁਣਦੇ ਸੀ ਔਰ ਇੱਕ ਕੋਲਕਾਤਾ ਦੇ ਰੈਸਟੋਰੈਂਟ ਦੇ ਵਿੱਚ ਗਾ ਕੇ ਉਹਨਾਂ ਨੇ ਆਪਣਾ ਜਿਹੜਾ ਸਫ਼ਰ ਸ਼ੁਰੂ ਕੀਤਾ ਸੀ ਔਰ 1984 ਦੇ ਵਿੱਚ ਉਹ ਆਪਣੀ ਕਿਸਮਤ ਚਮਕਾਉਣ ਦੇ ਲਈ ਆ ਗਏ ਸੀ ਮੁੰਬਈ। ਔਰ ਮੁੰਬਈ ਦੇ ਵਿੱਚ ਜਿਹੜਾ ਉਹਨਾਂ ਨੂੰ ਪਹਿਲਾ ਮੌਕਾ ਮਿਲਿਆ ਸੀ ਉਹ ਮਿਲਿਆ ਸੀ ਅੰਬਰ ਫਿਲਮ ਤੋਂ, ਅਤੇ ਜਿਹੜੀ ਕਾਮਯਾਬੀ ਉਹਨਾਂ ਨੂੰ ਮਿਲੀ ਹੈ ਸਭ ਤੋਂ ਵੱਡੀ, ਜਿਹਨਾਂ ਨੂੰ ਤੋਂ ਜੀਵਨ ਬਦਲ ਦਿੱਤਾ, ਉਹ ਸੀ ਫਿਲਮ ਮਰਦ ਦਾ ਉਹ ਟਾਈਟਲ ਸੌਂਗ। ਜੀ ਹਾਂ, ਮਰਦ ਦਾ ਉਹ ਟਾਈਟਲ ਸੌਂਗ। ਔਰ ਉਸ ਤੋਂ ਬਾਅਦ ਤਾਂ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ। ਔਨ ਸਕਰੀਨ ਗੋਵਿੰਦਾ, ਰਿਸ਼ੀ ਕਪੂਰ, ਮਿਠੁਨ ਚੱਕਰਵਰਤੀ ਔਰ ਕਿੰਨੇ ਹੀ ਜਿਹੜੇ ਐਕਟਰ ਨੇ ਉਹਨਾਂ ਦੀ ਆਵਾਜ਼ ਜਿਹੜੇ ਬਣੇ ਮੁਹੰਮਦ ਅਜ਼ੀਜ਼, ਅਤੇ ਅੱਜ ਦੇ ਦਿਨ ਉਹਨਾਂ ਨੂੰ ਸਾਡੇ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਹੜੀਆਂ ਉਹ ਵੀ ਦਿੰਦੇ ਹਾਂ। ਅਤੇ 27 ਨਵੰਬਰ 2018 ਨੂੰ ਉਹ 64 ਸਾਲ ਦੇ ਜਦੋਂ ਹੋਏ ਸੀ ਅਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਾਂ, ਪਰ ਉਹਨਾਂ ਦੇ ਗੀਤ ਕਦੀ ਵੀ ਅਲਵਿਦਾ ਨਹੀਂ ਕਹਿਣਗੇ, ਕਿਉਂਕਿ ਹਮੇਸ਼ਾ ਹੀ ਉਹ ਸਾਡੇ ਨਾਲ ਜੁੜੇ ਰਹਿਣਗੇ। ਅਤੇ ਆਓ ਫਿਰ ਅੱਜ ਪ੍ਰੋਗਰਾਮ ਦਾ ਆਖਰੀ ਗੀਤ ਮੁਹੰਮਦ ਅਜ਼ੀਜ਼ ਹੋਰਾਂ ਦਾ ਗਾਇਆ ਸੁਪਰ ਹਿੱਟ ਗੀਤ ਉਹ ਸੁਣਦੇ ਹਾਂ।

ਬਾਰੇ ਸ਼੍ਰੀ ਗੁਰੂ ਸਿੰਘ ਸਾਹਿਬ ਨੂੰ ਢਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਭਾਰਤ ਨੇ ਇਸ ਨੂੰ ਇੱਕ ਬਹੁਤ ਹੀ ਨਿੰਦਣਯੋਗ ਅਤੇ ਘਿਨਾਉਣੀ ਕਾਰਵਾਈ ਦੱਸਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਗੁਰਦੁਆਰਾ ਸਾਹਿਬ ਨੂੰ ਢਾਉਣ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਹਨਾਂ ਸਥਾਨਕ ਅਧਿਕਾਰੀਆਂ ਅਤੇ ਇਕੁਇਟੀ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਕਾਰਵਾਈ ਨਾ ਕੀਤੀ ਜਾਣ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਸ਼੍ਰੀ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ 'ਚ ਘੱਟ ਗਿਣਤੀਆਂ ਅਤੇ ਉਹਨਾਂ ਦੇ ਪੂਜਾ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਭਾਰਤ ਨੇ ਪਾਕਿਸਤਾਨ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਅਤੇ ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣ ਲਈ ਆਖਿਆ। ਸ਼੍ਰੀ ਜੈਸਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਤਬਾਹ ਹੋਏ ਹਿੱਸਿਆਂ ਨੂੰ ਜਲਦ ਤੋਂ ਜਲਦ ਦੁਬਾਰਾ ਬਣਾਇਆ ਜਾਣਾ ਚਾਹੀਦਾ ਹੈ। ਭਾਰਤ ਨੇ ਪਾਕਿਸਤਾਨ ਨੂੰ ਘੱਟ ਗਿਣਤੀ ਭਾਈਚਾਰਿਆਂ ਅਤੇ ਉਹਨਾਂ ਦੇ ਪੂਜਾ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਵੀ ਕਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕੱਲ੍ਹ ਦਿੱਲੀ 'ਚ ਡੇਂਗੂ ਦੀਆਂ ਤਿਆਰੀਆਂ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੂਬਿਆਂ ਅਤੇ ਨਗਰ ਨਿਗਮਾਂ ਨੂੰ ਡੇਂਗੂ ਦੇ ਮਾਮਲਿਆਂ 'ਚ ਸੰਭਾਵੀ ਵਾਧੇ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ। ਉਹਨਾਂ ਰਾਜਾਂ ਨੂੰ ਜਾਗਰੂਕਤਾ ਅਤੇ ਰੋਕਥਾਮ ਦੇ ਉਪਰਾਲਿਆਂ 'ਚ ਵਾਰਡ ਕਮਿਸ਼ਨਰਾਂ, ਚੁਣੇ ਹੋਏ ਨੁਮਾਇੰਦਿਆਂ ਅਤੇ ਨਿਵਾਸੀ ਭਲਾਈ ਸੰਗਠਨਾਂ ਨੂੰ ਸ਼ਾਮਲ ਕਰਨ ਦੀ ਵੀ ਅਪੀਲ ਕੀਤੀ। ਭਾਰਤ ਅਤੇ ਮਲੇਸ਼ੀਆ ਨੇ ਕੱਲ੍ਹ ਨਵੀਂ ਦਿੱਲੀ 'ਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ, ਸੁਰੱਖਿਆ ਅਤੇ ਨੈਵੀਗੇਸ਼ਨ ਦੀ ਆਜ਼ਾਦੀ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਮੀਟਿੰਗ ਦੌਰਾਨ ਫੌਜੀ ਆਦਾਨ ਪ੍ਰਦਾਨ, ਦੁਵੱਲੇ ਅਭਿਆਸ, ਸਿਖਲਾਈ, ਸਮਰੱਥਾ ਨਿਰਮਾਣ ਅਤੇ ਸਮੁੰਦਰੀ ਸਹਿਯੋਗ ਸਮੇਤ ਵੱਖ ਵੱਖ ਰੱਖਿਆ ਗਤੀਵਿਧੀਆਂ 'ਤੇ ਚਰਚਾ ਕੀਤੀ ਗਈ। ਫੌਜੀ ਸਹਿਯੋਗ ਬਾਰੇ ਸਬ ਕਮੇਟੀ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਰੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਅਮਿਤਾਭ ਪ੍ਰਸ਼ਾਦ ਅਤੇ ਮਲੇਸ਼ੀਆ ਦੇ ਹਥਿਆਰਬੰਦ ਬਲਾਂ ਦੇ ਰੱਖਿਆ ਸੰਚਾਲਨ ਅਤੇ ਸਿਖਲਾਈ ਦੇ ਸਹਾਇਕ ਮੁਖੀ ਮੇਜਰ ਜਨਰਲ ਆਮੀਰ ਮਹਿਮੂਦ ਬਿਨ ਅਬਦੁਲ ਰਹਿਮਾਨ ਨੇ ਕੀਤੀ। ਮੀਟਿੰਗ ਵਿੱਚ ਭਾਰਤ ਮਲੇਸ਼ੀਆ ਰਣਨੀਤਿਕ ਭਾਈਵਾਲੀ ਤਹਿਤ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ। ਮਲੇਸ਼ੀਆ ਦੇ ਵਫਦ ਨੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨਾਲ ਵੀ ਮੁਲਾਕਾਤ ਕੀਤੀ। ਆਪਰੇਸ਼ਨ ਸਿੰਦੂਰ ਦੌਰਾਨ ਏਕੀਕ੍ਰਿਤ ਰੱਖਿਆ ਸਟਾਫ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਕੱਲ੍ਹ ਹਵਾਈ ਸੈਨਾ ਦੇ ਨਵੇਂ ਵਾਈਸ ਚੀਫ ਆਫ ਦਾ ਏਅਰ ਸਟਾਫ ਵਜੋਂ ਅਹੁਦਾ ਸੰਭਾਲ ਲਿਆ। ਉਹ ਏਅਰ ਮਾਰਸ਼ਲ ਨਾਗੇਸ਼ ਕਪੂਰ ਦੀ ਥਾਂ ਲੈਣਗੇ, ਜੋ ਭਾਰਤੀ ਹਵਾਈ ਸੈਨਾ 'ਚ 4 ਦਹਾਕਿਆਂ ਦੀ ਸੇਵਾ ਤੋਂ ਬਾਅਦ 3 ਜੂਨ ਨੂੰ ਸੇਵਾ ਮੁਕਤ ਹੋਏ ਸਨ। ਇਸੇ ਦੌਰਾਨ ਲੈਫਟੀਨੈਂਟ ਜਨਰਲ ਸੰਦੀਪ ਜੈਨ ਨੇ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ। ਆਪਣੀ ਲਗਭਗ 4 ਦਹਾਕਿਆਂ ਦੀ ਸ਼ਾਨਦਾਰ ਸੇਵਾ ਦੌਰਾਨ ਉਹਨਾਂ ਵੱਖ ਵੱਖ ਅਹੁਦਿਆਂ 'ਤੇ ਸੇਵਾ ਨਿਭਾਈ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਸਵੇਰੇ ਜੰਮੂ ਤੋਂ ਸ੍ਰੀ ਅਮਰਨਾਥ ਜੀ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। 57 ਦਿਨਾਂ ਦੀ ਸਾਲਾਨਾ ਯਾਤਰਾ ਅਧਿਕਾਰਤ ਤੌਰ 'ਤੇ ਕੱਲ੍ਹ ਕਸ਼ਮੀਰ ਦੇ ਦੋਵਾਂ ਮਾਰਗਾਂ 'ਤੇ ਸ਼ੁਰੂ ਹੋ ਰਹੀ ਹੈ ਅਤੇ 28 ਅਗਸਤ ਤੱਕ ਜਾਰੀ ਰਹੇਗੀ। ਇਹ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ ਨੂਨਵਾਨ, ਪਹਿਲਗਾਮ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ 'ਚੋਂ ਲੰਘਦੀ ਹੈ। ਸ਼ਰਧਾਲੂਆਂ ਨੂੰ ਸਿਰਫ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 44 'ਤੇ ਹੀ ਯਾਤਰਾ ਕਰਨੀ ਹੋਵੇਗੀ। ਸ਼ਰਧਾਲੂਆਂ ਨੂੰ ਮੁਗਲ ਰੋਡ ਅਤੇ ਤਾਰ ਰੋਡ ਵਰਗੇ ਬਦਲਵੇਂ ਮਾਰਗਾਂ ਦੀ ਵਰਤੋਂ ਕਰਨ ਦੀ ਮਨਾਹੀ ਹੋਵੇਗੀ। ਰਜਿਸਟ੍ਰੇਸ਼ਨ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਜਾਰੀ ਹੈ ਅਤੇ ਕਰੀਬ 4 ਲੱਖ ਸ਼ਰਧਾਲੂਆਂ ਨੇ ਯਾਤਰਾ ਤੋਂ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਲਈ ਹੈ। ਦੱਖਣ ਪੂਰਬੀ ਮੱਧ ਰੇਲਵੇ ਦੇ ਰਾਏਪੁਰ ਡਿਵੀਜ਼ਨ ਵਿੱਚ ਦੁਰਗ ਤਾਰੋਕੀ ਸੈਕਸ਼ਨ ਉੱਤੇ 13 ਸਟੇਸ਼ਨਾਂ 'ਤੇ ਪੈਨਲ ਇੰਟਰਲੋਕਿੰਗ ਨੂੰ ਇਲੈਕਟ੍ਰਾਨਿਕ ਇੰਟਰਲੋਕਿੰਗ 'ਚ ਬਦਲਿਆ ਜਾਵੇਗਾ। ਰੇਲਵੇ ਮੰਤਰਾਲੇ ਮੁਤਾਬਕ ਇਸ ਪ੍ਰੋਜੈਕਟ ਵਾਸਤੇ 200 ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਯਾਤਰਾ ਸੁਰੱਖਿਅਤ ਹੋਵੇਗੀ ਅਤੇ ਰੇਲ ਆਵਾਜਾਈ ਸੁਖਾਲੀ ਬਣੇਗੀ। ਮੌਸਮ ਵਿਭਾਗ ਨੇ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਜਲੰਧਰ, ਫਰੀਦਕੋਟ, ਮਾਨਸਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ 'ਚ ਬੀਤੀ ਦੇਰ ਰਾਤ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਉਧਰ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮੌਨਸੂਨ ਅਗਲੇ 2 ਦਿਨਾਂ 'ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰੀ ਅਰਬ ਸਾਗਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਵੀ ਅੱਗੇ ਵਧੇਗਾ। ਕੇਂਦਰ ਸਰਕਾਰ ਨੇ ਆਸਾਮ 'ਚ ਹਾਲੀ 'ਚ ਆਏ ਹੜ੍ਹਾਂ ਨਾਲ ਨਜਿੱਠਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਕੇਂਦਰੀ ਖੇਤੀਬਾੜੀ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕੱਲ੍ਹ ਗੁਹਾਟੀ 'ਚ ਸੂਬਾ ਸਰਕਾਰ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ 'ਚ ਸਭ ਤੋਂ ਵੱਧ ਪ੍ਰਭਾਵਿਤ ਧੇਮਾਜੀ ਜ਼ਿਲ੍ਹਾ ਸਮੇਤ ਸੂਬੇ ਭਰ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਬੀਤੀ ਰਾਤ ਚੈਸਟਰ ਲੇ ਸਟਰੀਟ ਵਿਖੇ ਪਹਿਲਾ 2020 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 5 ਮੈਚਾਂ ਦੀ ਲੜੀ 0-0 ਨਾਲ ਬਰਾਬਰੀ 'ਤੇ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਬਣਾਈਆਂ। ਕਪਤਾਨ ਸ਼੍ਰੇਯਸ ਅਈਅਰ ਨੇ ਸਭ ਤੋਂ ਵੱਧ 68 ਦੌੜਾਂ ਬਣਾਈਆਂ।

0: ਮੀਂਹ ਕਾਰਨ ਇੰਗਲੈਂਡ ਦੀ ਟੀਮ ਆਪਣੀ ਪਾਰੀ ਪੂਰੀ ਨਹੀਂ ਕਰ ਸਕੀ। ਲੜੀ ਦਾ ਦੂਜਾ 2020 ਮੈਚ ਨਿਚਨਵਾਰ ਨੂੰ ਮੈਨਚੈਸਟਰ 'ਚ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਕਾਇਚੀ ਨਾਲ ਅੱਜ ਨਵੀਂ ਦਿੱਲੀ 'ਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰਨਗੇ। ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਵੱਲੋਂ ਵਿੱਤੀ ਸਾਲ 2025-26 ਲਈ ਵਿਆਜ ਦਰ 7.5% ਰੱਖਣ ਦਾ ਐਲਾਨ। ਕੇਂਦਰ ਸਰਕਾਰ ਨੇ ਭਾਰਤ ਵਿੱਚ ਵਟਸਐਪ ਦੇ ਨਵੇਂ ਯੂਜ਼ਰ ਨੇਮ ਫੀਚਰ ਸਬੰਧੀ ਮੀਟਾ ਨੂੰ ਨੋਟਿਸ ਜਾਰੀ ਕੀਤਾ, 3 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ। ਭਾਰਤ ਨੇ ਪਾਕਿਸਤਾਨ ਦੇ ਫਾਰੂਕਾਬਾਦ 'ਚ 125 ਸਾਲ ਪੁਰਾਣੇ ਪਵਿੱਤਰ ਗੁਰਦੁਆਰੇ ਸ਼੍ਰੀ ਗੁਰੂ ਸਿੰਘ ਸਾਹਿਬ ਨੂੰ ਢਾਉਣ ਦੀ ਸਖ਼ਤ ਨਿੰਦਾ ਕੀਤੀ। ਮੌਸਮ ਵਿਭਾਗ ਵੱਲੋਂ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਹੀ ਜਲੰਧਰ ਕੇਂਦਰ ਹੈ। ਔਰ ਸਮਾਂ ਹੋ ਗਿਆ ਸਾਡੇ ਪਸੰਦੀਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ, ਜਿਹਦੇ ਵਿੱਚ ਚੋਣਵੀਂ ਪੰਜਾਬੀ ਫਿਲਮਾਂ ਦੇ ਚੋਣਵੇਂ ਗੀਤ ਤੁਹਾਨੂੰ ਸੁਣਾਏ ਜਾਣਗੇ। ਅਤੇ ਆਓ ਫਿਰ ਸ਼ੁਰੂ ਕਰਦੇ ਹਾਂ ਮਹਿਕ ਪੰਜਾਬ ਦੀ ਇਸ ਛੋਟੇ ਜਿਹੇ ਸੰਦੇਸ਼ ਤੋਂ ਬਾਅਦ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਆਕਾਸ਼ਵਾਣੀ ਜਲੰਧਰ ਵੱਲੋਂ ਕੈਜੂਅਲ ਅਸਾਈਨੀਜ਼ ਯਾਨੀ ਅਨਾਊਂਸਰਸ, ਕੰਪੀਅਰਸ ਤੇ ਆਰਜੇ ਦੇ ਪੈਨਲ ਲਈ ਵਿਸਤਾਰ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਯਾਦ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ। ਉਮੀਦਵਾਰਾਂ ਨੂੰ ਸਿਰਫ ਲੋੜ ਮੁਤਾਬਕ ਹੀ ਬੁਲਾਇਆ ਜਾਏਗਾ। ਉਮੀਦਵਾਰ ਦੀ ਉਮਰ 20 ਤੋਂ 50 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਕੀਤੀ ਹੋਵੇ। ਉਮੀਦਵਾਰ ਦੀ ਆਵਾਜ਼ ਸਾਫ਼ ਤੇ ਪ੍ਰਸਾਰਣ ਯੋਗ ਹੋਵੇ। ਉਮੀਦਵਾਰ ਜਲੰਧਰ ਤੇ ਆਸ ਪਾਸ ਦੇ ਇਲਾਕਿਆਂ ਦਾ ਵਸਨੀਕ ਹੋਵੇ। ਚੋਣ ਪ੍ਰਕਿਰਿਆ 'ਚ ਲਿਖਤੀ ਪੇਪਰ, ਆਵਾਜ਼ ਦਾ ਆਡੀਸ਼ਨ ਤੇ ਇੰਟਰਵਿਊ ਸ਼ਾਮਿਲ ਨੇ। ਅਰਜ਼ੀ ਫਾਰਮ ਭਰਨ ਦੀ ਆਖਰੀ ਤਾਰੀਖ 30 ਅਪ੍ਰੈਲ ਹੈ। ਅਰਜ਼ੀ ਫਾਰਮ ਲੈਣ ਲਈ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰ ਸਕਦੇ ਹੋ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਪੰਜਾਬੀ ਫਿਲਮ ਮਿਊਜ਼ਿਕ ਵਿੱਚ, ਯਾਨੀ ਕਿ ਮਹਿਕ ਪੰਜਾਬ ਦੀ। ਜੀ ਹਾਂ, ਪੰਜਾਬ ਦੀ ਮਹਿਕ, ਔਰ ਪੰਜਾਬ ਦੀ ਮਹਿਕ ਦੀ ਗੱਲ ਹੁੰਦੀ ਹੈ ਤਾਂ ਗੁਰਦਾਸ ਮਾਨ ਸਾਹਿਬ ਦੀ ਗੱਲ ਹੋਣੀ ਤਾਂ ਜ਼ਰੂਰੀ ਹੈ। ਅਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਗਾਏ ਇਸ ਗੀਤ ਦੇ ਨਾਲ। ਔਰ ਕਿਹੜੀ ਫਿਲਮ 'ਚੋਂ ਲਿਆ ਗਿਆ ਇਹ ਗੀਤ, ਸੁਣ ਕੇ ਤੁਸੀਂ ਅੰਦਾਜ਼ਾ ਲਾਓ। ਜੇ ਨਹੀਂ ਲੱਗੇਗਾ ਤਾਂ ਤੁਹਾਨੂੰ ਦੱਸਾਂਗੇ ਜ਼ਰੂਰ ਗੀਤ ਤੋਂ ਬਾਅਦ।

0: ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਦਿਲਾ ਵਿੱਚ ਡਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਜੀ ਬਿਲਕੁਲ, ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ, ਅਸੀਂ ਵੀ ਉਹਨਾਂ ਨੂੰ ਯਾਦ ਕਰ ਰਹੇ ਹਾਂ, ਔਰ ਉਹਨਾਂ ਦੀ ਯਾਦ ਦੇ ਵਿੱਚ ਹੀ ਅੱਜ ਦਾ ਇਹ ਪ੍ਰੋਗਰਾਮ ਇੱਕ ਕਲਾਕਾਰ। ਔਰ ਜੇ ਗੱਲ ਕਰਾਂ ਉਹਨਾਂ ਦੀ ਸ਼ੁਰੂਆਤ ਦੀ, ਤਾਂ ਉਹਨਾਂ ਦੀ ਜਿਹੜੀ ਸ਼ੁਰੂਆਤ ਹੋਈ ਸੀ ਨਾ, ਉਹ ਹੋਈ ਸੀ ਕੋਲਕਾਤਾ ਦੇ ਇੱਕ ਛੋਟੇ ਜਿਹੇ ਰੈਸਟੋਰੈਂਟ ਤੋਂ। ਜੀ ਹਾਂ, ਬਚਪਨ ਦੇ ਵਿੱਚ ਹੀ ਉਹਨਾਂ ਨੂੰ ਮਿਊਜ਼ਿਕ ਦਾ ਜਿਹੜਾ ਬਹੁਤ ਸ਼ੌਂਕ ਸੀ, ਔਰ ਉਹ ਰਫੀ ਸਾਹਿਬ ਨੂੰ ਬਹੁਤ ਪਸੰਦ ਕਰਦੇ ਸੀ। ਅਤੇ ਸ਼ੁਰੂਆਤੀ ਦਿਨਾਂ ਦੇ ਵਿੱਚ ਕੋਲਕਾਤਾ ਦੇ ਇੱਕ ਰੈਸਟੋਰੈਂਟ ਤੋਂ ਗਾ ਕੇ ਉਹਨਾਂ ਨੇ ਇਹ ਸਫ਼ਰ ਸ਼ੁਰੂ ਕੀਤਾ, ਔਰ ਇਹ ਸਫ਼ਰ ਉਹਨਾਂ ਨੂੰ ਲੈ ਗਿਆ ਬਾਲੀਵੁੱਡ ਦੇ ਗਲਿਆਰਿਆਂ ਦੇ ਵਿੱਚ। 1984 ਦੇ ਵਿੱਚ ਉਹਨਾਂ ਦਾ ਸੁਪਨਾ ਸਾਕਾਰ ਹੋਇਆ, ਔਰ ਉਹਨਾਂ ਨੂੰ ਮੌਕਾ ਮਿਲਿਆ ਅੰਬਰ ਫਿਲਮ ਦੇ ਗੀਤ ਤੋਂ। ਔਰ ਸਭ ਤੋਂ ਵੱਡੀ ਜਿਹੜੀ ਪਹਿਚਾਨ ਉਹਨਾਂ ਨੂੰ ਮਿਲੀ, ਉਹ ਫਿਲਮ ਮਰਦ ਦੇ ਟਾਈਟਲ ਟਰੈਕ ਤੋਂ ਮਿਲੀ। ਅਤੇ ਆਓ ਫਿਰ ਮਰਦ ਦਾ ਟਾਈਟਲ ਟਰੈਕ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਦਈਏ, ਕਿਉਂਕਿ ਜਦੋਂ ਤੱਕ ਉਹ ਗੀਤ ਚੱਲੇਗਾ ਨਹੀਂ ਤਾਂ ਉਹਨਾਂ ਦੀ ਆਵਾਜ਼ ਦੀ ਜਿਹੜੀ ਬੁਲੰਦੀ ਹੈ ਉਹ ਸਾਡੇ ਕੰਨਾਂ ਤੱਕ ਕਿਵੇਂ ਪਹੁੰਚੇਗੀ। ਅਤੇ ਆਓ ਫਿਰ ਸੁਣੀਏ ਫਿਲਮ ਮਰਦ ਦਾ ਗਾਇਆ ਇਹ ਗੀਤ।

ਜੀ ਉਹਨਾਂ ਦੇ ਗਾਏ ਅਣਗਿਣੇ ਗੀਤ ਜਿਹੜੇ ਨੇ ਉਹ ਸਾਡੇ ਕੋਲ ਨੇ, ਜਿੰਨੀ ਵਾਰੀ ਵੀ ਉਹਨਾਂ ਬਾਰੇ ਗੱਲ ਕਰੀਏ ਉਨੀ ਘੱਟ ਹੈ, ਪਰ ਉਹਨਾਂ ਦਾ ਇੱਕ ਗੀਤ ਜਿਹੜਾ ਸਾਡੇ ਦਿਲਾਂ ਦੇ ਬਹੁਤ ਕਰੀਬ ਔਰ ਹਰ ਇੰਡੀਅਨ ਨੂੰ, ਹਰ ਭਾਰਤੀ ਨੂੰ ਗੀਤ ਬਹੁਤ ਪਸੰਦ ਹੈ, ਅਤੇ ਜਾਂਦੇ ਜਾਂਦੇ ਉਹ ਗੀਤ ਦੀਆਂ 2 ਸਤਰਾਂ ਸੁਣਨੀਆਂ ਬਣਦੀਆਂ।

0: ਜੇ ਇਸੇ ਹੀ ਗੀਤ ਦੇ ਨਾਲ ਅੱਜ ਦਾ ਇੱਕ ਕਲਾਕਾਰ ਇਹ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਔਰ ਸਮਾਂ ਹੋ ਗਿਆ ਹੈ ਸਾਡੇ ਗਜ਼ਲਾਂ ਦੇ ਪ੍ਰੋਗਰਾਮ ਦਾ। ਬਸ ਛੋਟੇ ਜਿਹੇ ਸੰਦੇਸ਼ ਤੋਂ ਬਾਅਦ ਅਸੀਂ ਲੈ ਕੇ ਹਾਜ਼ਰ ਹਾਂ ਗਜ਼ਲਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਕਾਸ਼ਵਾਣੀ ਜਲੰਧਰ 'ਤੇ, ਔਰ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਗਜ਼ਲਾਂ। ਗਜ਼ਲਾਂ ਜਿਹੜੀਆਂ ਤੁਹਾਡੇ ਦਿਲ ਦੇ ਬਹੁਤ ਕਰੀਬ ਨੇ। ਬਹੁਤ ਵਾਰੀ ਅਸੀਂ ਜਿਹੜੀਆਂ ਗਜ਼ਲਾਂ ਹੈ ਨਾ, ਉਹ ਸਿਰਫ ਉਦਾਸੀ ਦੇ ਮਾਹੌਲ ਦੇ ਵਿੱਚ ਸੁਣਦੇ ਹਾਂ, ਲੇਕਿਨ ਜ਼ਰੂਰੀ ਨਹੀਂ ਕਿ ਸਿਰਫ ਉਦਾਸ ਗਜ਼ਲਾਂ ਹੀ ਹੁੰਦੀਆਂ। ਬਹੁਤ ਸਾਰੀਆਂ ਗਜ਼ਲਾਂ ਇੱਦਾਂ ਦੀਆਂ ਜਿਹੜੀਆਂ ਖੁਸ਼ ਕਰਨ ਵਾਲੀਆਂ, ਜਿਹੜੀਆਂ ਜ਼ਿੰਦਗੀ ਦੇ ਅਲੱਗ ਅਲੱਗ ਪਹਿਲੂ ਤੋਂ ਸਾਨੂੰ ਉਜਾਗਰ ਕਰਦੀਆਂ, ਠੀਕ ਹੈ ਨਾ। ਤੋ ਆਓ ਫਿਰ ਅੱਜ ਇੱਦਾਂ ਦੀ ਹੀ ਗਜ਼ਲ ਦੇ ਨਾਲ ਸ਼ੁਰੂਆਤ ਕਰੀਏ। ਇਸ ਗਜ਼ਲ ਨੂੰ ਗਾਇਆ ਪੰਕਜ ਉਦਾਸ ਹੋਰਾਂ ਨੇ। ਜੀ ਹਾਂ, ਪੰਕਜ ਉਦਾਸ ਦੀ ਰੂਹਾਨੀ ਆਵਾਜ਼, ਔਰ ਨਾਲ ਇਹਨਾਂ ਦੇ ਨੇ ਅਨੁਰਾਧਾ ਪੌੜਵਾਲ। ਤੇ ਆਓ ਫਿਰ ਸੁਣੀਏ ਇਹ ਗਜ਼ਲ।

ਜੀ ਗਜ਼ਲਾਂ ਦਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਔਰ ਘੜੀ ਦੀ ਸੋਈਆਂ ਕਹਿ ਰਹੀਆਂ ਕਿ ਅੱਜ ਇਸ ਖੂਬਸੂਰਤ ਸਫ਼ਰ ਨੂੰ ਹੁਣ ਇੱਥੇ ਰੋਕਣਾ ਪਏਗਾ। ਵਕਤ ਦਾ ਕਾਰਵਾਂ ਕਦੀ ਵੀ ਰੁਕਦਾ ਨਹੀਂ ਹੈ, ਲੇਕਿਨ ਜਿਹੜੀਆਂ ਯਾਦਾਂ ਨੇ, ਜਿਹੜੇ ਨਗਮੇ ਨੇ, ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ। ਔਰ ਤੁਸੀਂ ਵੀ ਸਾਰੇ ਪੂਰੇ ਦਿਨ ਆਪਣੇ ਚਿਹਰੇ 'ਤੇ ਮੁਸਕਾਨ ਰੱਖੋ, ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ। ਫਿਰ ਮਿਲਾਂਗੇ ਇਸੇ ਹੀ ਜਗ੍ਹਾ 'ਤੇ, ਇਸੇ ਹੀ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਦੇ ਪ੍ਰੋਗਰਾਮ ਦੀ ਆਖਰੀ ਗਜ਼ਲ ਹਰੀਹਰਨ ਦੀ ਗਾਈ ਇਹ ਗਜ਼ਲ, ਜਿਹਦੇ ਨਾਲ ਇਹ ਅੱਜ ਦਾ ਇਹ ਪ੍ਰੋਗਰਾਮ ਹੈ ਜਿਹੜਾ ਖਤਮ ਹੋਏਗਾ। ਮਿਲਾਂਗੇ ਜ਼ਰੂਰ ਇਸੇ ਹੀ ਜਗ੍ਹਾ 'ਤੇ ਜਿਹਦਾ ਨਾਮ ਹੈ ਆਕਾਸ਼ਵਾਣੀ ਜਲੰਧਰ। ਅਤੇ ਆਓ ਸੁਣਦੇ ਹਾਂ ਅੱਜ ਦੀ ਆਖਰੀ ਗਜ਼ਲ।

ਜੇਸੇ ਹੀ ਗਜ਼ਲ ਦੇ ਨਾਲ ਹੁਣ ਗਜ਼ਲਾਂ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਅਤੇ ਆਓ ਝਾਤ ਮਾਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਵੱਲ ਨੂੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਾਕੀਚੀ ਨਾਲ ਅੱਜ ਨਵੀਂ ਦਿੱਲੀ ਵਿੱਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰਨਗੇ। ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਵੱਲੋਂ ਵਿੱਤੀ ਸਾਲ 2025-26 ਲਈ ਵਿਆਜ ਦਰ 8.25 ਫੀਸਦੀ ਰੱਖਣ ਦਾ ਐਲਾਨ। ਕੇਂਦਰ ਸਰਕਾਰ ਨੇ ਭਾਰਤ ਵਿੱਚ ਵਟਸਐਪ 'ਤੇ ਨਵੇਂ ਯੂਜ਼ਰ ਨੇਮ ਫੀਚਰ ਸੰਬੰਧੀ ਮੈਟਾ ਨੂੰ ਨੋਟਿਸ ਜਾਰੀ ਕੀਤਾ, 3 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ। ਭਾਰਤ ਨੇ ਪਾਕਿਸਤਾਨ ਦੇ ਫਾਰੂਕਾਬਾਦ ਵਿੱਚ 125 ਸਾਲ ਪੁਰਾਣੇ ਪਵਿੱਤਰ ਗੁਰਦੁਆਰੇ ਸ਼੍ਰੀ ਗੁਰੂ ਸਿੰਘ ਸਭਾ ਸਾਹਿਬ ਨੂੰ ਢਾਉਣ ਦੀ ਸਖ਼ਤ ਨਿੰਦਾ ਕੀਤੀ। ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਰਦ ਰੁੱਤ ਦਾ ਸਥਾਈ ਪ੍ਰਦੂਸ਼ਣ ਮਾਸਟਰ ਪਲਾਨ ਅਧਿਸੂਚਿਤ ਕੀਤਾ। ਭਾਰਤ ਅਤੇ ਮਲੇਸ਼ੀਆ ਨੇ ਕੱਲ੍ਹ ਨਵੀਂ ਦਿੱਲੀ ਵਿੱਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। ਪੰਜਾਬ ਸਰਕਾਰ ਵੱਲੋਂ ਕੱਲ੍ਹ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ। ਪੰਜਾਬ ਨੇ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਵਸਤੂ ਅਤੇ ਸੇਵਾ ਕਰ GST ਦੀ ਵਸੂਲੀ ਵਿੱਚ 24.45 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ। ਮੌਸਮ ਵਿਭਾਗ ਵੱਲੋਂ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਪੰਜਾਬ 'ਚ ਕਈ ਥਾਵਾਂ 'ਤੇ ਦੇਰ ਰਾਤ ਮੀਂਹ ਪੈ ਰਿਹਾ ਹੈ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਬੀਤੀ ਰਾਤ ਚੈਸਟਰਲੇ ਸਟ੍ਰੀਟ ਵਿਖੇ ਪਹਿਲਾ 2020 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਰੱਦ ਹੋਇਆ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਸਮਾਂ ਹੋ ਗਿਆ ਹੈ ਫਰਮਾਇਸ਼ੀ ਗੀਤਾਂ ਦੇ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਅਤੇ ਆਓ ਫਿਰ ਸ਼ੁਰੂ ਕਰ ਦਿੰਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

0: ਸਾਡੇ ਪਹਿਲੇ ਕਾਲਰ ਦੋਸਤ ਜੁੜ ਗਏ ਨੇ ਸਾਡੇ ਨਾਲ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਲਈਏ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਗੌਰਵ ਜੀ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਜੀ, ਤਵੀਤਾ ਵਾਲਾ ਜੀ, ਢਾਡਾਂ ਨੂੰ ਖੜਕ ਰਹੇ ਹਾਂ ਜੀ।
0: ਅੱਛਾ, ਵੈਰੀ ਗੁੱਡ ਜੀ, ਆਪਣਾ ਤਾਰੁਫ ਕਰਵਾ ਦਿਓ।
1: ਮੌਸਮ ਵੀ ਬਹੁਤ ਵਧੀਆ ਹੋ ਗਿਆ ਜੀ, ਮੈਂ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਰਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਅੱਛਾ ਜੀ, ਮੌਸਮ ਵਧੀਆ ਹੋ ਗਿਆ, ਮੀਂਹ ਪੈ ਗਿਆ ਤੁਹਾਡੇ ਵਾਲੇ ਪਾਸੇ ਵੀ?
1: ਮੈਂ ਕਿਹਾ ਜੀ ਇਹ ਬੱਲੇ ਬੱਲੇ ਕਰਾ ਦੀ ਰਾਤ ਪੂਰਾ ਚਮਾ ਚਮ ਹੋਈ ਵਾਰ।
0: ਦੇਖੋ ਜੀ, ਚਮਾ ਚਮ ਤਾਂ ਹੋਈ ਹੈ ਪਰ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ, ਤਾਂ ਸੋ ਧਿਆਨ ਨਾਲ ਜਿਹੜੀ ਚੀਜ਼ਾਂ ਚੂਜ਼ਾਂ ਸੰਭਾਲਣੀਆਂ ਜ਼ਰੂਰ
1: ਪਰਮਾਤਮਾ ਦੇ ਬਸ ਵਿੱਚ ਸੁੱਖ ਚੈਨ ਦੀ ਭਾਲ ਰਿਹਾ ਵੀ ਸਭ ਨੂੰ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਤੇ ਮੌਸਮ ਠੀਕ ਰਹੇ, ਸਿੱਧਾ ਬਲ ਰਹੇ ਨੇ ਸਭ ਦੀਆਂ,
0: ਬਿਲਕੁਲ
1: ਫਸਲਾਂ ਵੀ ਸਹੀ ਰਹਿਣ।
0: ਤੇ ਫਿਰ ਅੱਜ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ?
1: ਗੀਤ ਹੈ ਜੀ, ਫਿਲਮ ਹੈ ਜੀ ਰੂਪ ਤੇਰਾ ਮਸਤਾਨਾ, ਕਿਸ਼ੋਰ ਕੁਮਾਰ ਦੇ, ਲਤਾ ਮੰਗੇਸ਼ਕਰ ਜੀ ਦਾ ਗਾਇਆ ਗਾਣਾ, ਦਿਲ ਕੀ ਬਾਤ ਹੈ ਦਿਲ ਹੀ ਜਾਣੇ।
0: ਲਓ ਜੀ, ਦਿਲ ਦੀਆਂ ਗੱਲਾਂ ਦਿਲ ਹੀ ਜਾਣਦਾ, ਔਰ ਤੁਹਾਡੀਆਂ ਗੱਲਾਂ ਅਸੀਂ ਜਾਣਦੇ ਹਾਂ, ਪਰ ਕਿ ਤੁਹਾਡੀ ਫਰਮਾਇਸ਼ ਜ਼ਰੂਰ ਚਲਾਉਣੀ ਹੈ। ਤੋ ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ ਧੰਨਵਾਦ। ਬਸ ਇਹ ਛੋਟੇ ਜਿਹੇ ਅੰਤਰਾਲ ਤੋਂ ਬਾਅਦ
1: ਸੁਣਾਵਾਂਗੇ
0: ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ, ਇੱਕ ਛੋਟਾ ਜਿਹਾ ਸੰਦੇਸ਼ ਔਰ ਉਸ ਤੋਂ ਬਾਅਦ ਚਲਾਵਾਂਗੇ ਫਰਮਾਇਸ਼ੀ ਗੀਤ।
2: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ, ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਜੀ ਦਿਲ ਦੀਆਂ ਗੱਲਾਂ ਤਾਂ ਦਿਲ ਹੀ ਜਾਣਦਾ ਹੈ, ਔਰ ਤੁਹਾਡੀਆਂ ਫਰਮਾਇਸ਼ਾਂ ਕੀ ਹੈ ਇਹ ਸਾਨੂੰ ਫੋਨ ਦੱਸ ਸਕਦਾ ਹੈ। ਬਸ ਤੁਸੀਂ ਕਰਨਾ ਕੀ ਹੈ ਕਿ ਸਾਡੇ ਫੋਨ ਨੰਬਰ 'ਤੇ ਤੁਸੀਂ ਕਾਲ ਕਰਨੀ ਹੈ, ਜੁੜ ਜਾਣਾ ਸਾਡੇ ਨਾਲ, ਔਰ ਸਾਨੂੰ ਦੱਸ ਦੇਣੀ ਹੈ ਆਪਣੀ ਫਰਮਾਇਸ਼। ਸਾਡੇ ਨੰਬਰ ਤੁਸੀਂ ਨੋਟ ਕਰ ਸਕਦੇ ਹੋ, 0181-23-42-173 ਜੀਆਂ, ਇਸ ਨੰਬਰ 'ਤੇ ਕਾਲ ਕਰੋ ਔਰ ਜੁੜ ਜਾਓ ਸਾਡੇ ਨਾਲ, ਜਿੱਦਾਂ ਕਿ ਇਹ ਕਾਲਰ ਦੋਸਤ ਜਿਹੜੇ ਨੇ ਜੁੜ ਗਏ ਨੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਗੌਰਵ ਜੀ ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਜੀ ਮੈਂ ਮਨੋਹਰ ਲਾਲ ਸੁਥਾਰ, ਪਿੰਡ ਕਪੂਰ ਚਾਕੂਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ ਸਰ।
0: ਮਨੋਹਰ ਲਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ।
0: ਤੋ ਫਿਰ ਮੌਸਮ ਦੇ ਕੀ ਹਾਲ ਚਾਲ ਨੇ ਫਾਜ਼ਿਲਕਾ ਵਾਲੇ ਪਾਸੇ?
1: ਮੌਸਮ ਸਰ ਠੰਡੀ ਹਵਾ ਚੱਲ ਰਹੀ ਹੈ, ਵੈਸੇ ਬਰਸਾਤ ਤਾਂ ਨਹੀਂ ਹੋਈ ਪਰ ਹਵਾ ਥੋੜੀ ਠੰਡੀ ਹੈ, ਤਾਪਮਾਨ ਨੂੰ ਕੋਈ ਘਟਿਆ ਸਰ।
0: ਚਲੋ ਕੋਈ ਨਹੀਂ, ਇੱਧਰ ਪੈ ਗਈ ਹੈ ਸਾਡੇ ਵਾਲੇ ਪਾਸੇ, ਤੁਹਾਡੇ ਵੱਲ ਵੀ ਪਹੁੰਚ ਜਾਏਗੀ ਛੇਤੀ।
1: ਜੀ ਸਰ।
0: ਤੋ ਫਿਰ ਗੀਤ ਕਿਹੜਾ ਸੁਣਾਈਏ?
1: ਕਵੀ ਕਵੀ ਫਿਲਮ ਦਾ ਸੁਣਨਾ ਸਰ, ਮੁਕੇਸ਼ ਜੀ ਦਾ ਗਾਇਆ ਮੈਂ ਪਲ ਦੋ ਪਲ ਕਾ ਸ਼ਾਇਰ ਹੂੰ।
0: ਵੈਰੀ ਗੁੱਡ ਜੀ, ਬਹੁਤ ਵਧੀਆ ਤੁਹਾਡਾ ਜਿਹੜੀ ਇਹ ਗੀਤ ਦੀ ਚੋਇਸ ਹੈ, ਔਰ ਮੈਨੂੰ ਇਹ ਦੱਸ ਸਕਦੇ ਹੋ ਕਿ ਇਹਨੂੰ ਸੰਗੀਤਬੱਧ ਕਿਹਨੇ ਕੀਤਾ ਸੀ ਔਰ ਲਿਖਿਆ ਕਿਹਨੇ ਸੀ?
1: ਨਹੀਂ ਸਰ ਇਹ ਨਹੀਂ ਪਤਾ।
0: ਚਲੋ ਮੈਂ ਦੱਸ ਦਿੰਦਾ ਤੁਹਾਨੂੰ, ਸੰਗੀਤਬੱਧ ਕੀਤਾ ਸੀ ਖਯਾਮ ਹੋਰਾਂ ਨੇ, ਔਰ ਇਸ ਗੀਤ ਨੂੰ ਲਿਖਿਆ ਸੀ ਸਾਹਿਤ ਲੁਧਿਆਨਵੀ ਨੇ।
1: ਜੀ ਸਰ।
0: ਲਓ ਜੀ, ਤੁਹਾਡੀ ਇਨਫੋਰਮੇਸ਼ਨ ਦੇ ਵਿੱਚ, ਨੌਲੇਜ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਕਰ ਦਿੱਤਾ, ਤਾਂ ਕਿ ਹੁਣ ਕੱਲ੍ਹ ਤੁਸੀਂ ਚਾਰ ਬੰਦਿਆਂ ਦੇ ਵਿੱਚ ਬੈਠੇ ਹੋਵੋ ਤਾਂ ਤੁਸੀਂ ਦੱਸ ਸਕਦੇ ਹੋ ਜੀ ਮੈਨੂੰ ਪਤਾ ਹੈ। ਠੀਕ ਹੈ ਨਾ, ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ ਤੁਹਾਡਾ ਗੀਤ ਚਲਾਉਣ ਜਾ ਰਿਹਾ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ।
0: ਜੀ।

0: ਸਾਡੇ ਅਗਲੇ ਕਾਲਰ ਦੋਸਤ ਪਹੁੰਚ ਚੁੱਕੇ ਨੇ ਸਾਡੇ ਤੱਕ, ਆਓ ਫੋਨ 'ਤੇ ਉਹਨਾਂ ਨਾਲ ਗੱਲ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਖੁਦੀ ਕੋ ਕਰ ਬੁਲੰਦ ਦਿੱਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਗੌਰਵ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕੀ ਰਜ਼ਾ ਹੈ ਤੁਸੀਂ ਵੀ ਦੱਸ ਦਿਓ, ਆਪਣਾ ਪਹਿਲੇ ਤਾਰਫ ਕਰਵਾ ਦਿਓ।
1: ਸੁਖਦੇਵ ਸਿੰਘ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਸੁਖਦੇਵ ਜੀ, ਔਰ ਤੁਸੀਂ ਸ਼ੇਰ ਬੋਲ ਕੇ ਜਿਹੜੀ ਸ਼ੁਰੂਆਤ ਕੀਤੀ ਹੈ ਨਾ, ਤਾਂ ਇਹ ਤਾਂ ਮਜ਼ਾ ਆ ਗਿਆ, ਬਹੁਤ ਬਹੁਤ ਸ਼ੁਕਰੀਆ। ਔਰ ਇਹ ਦੱਸੋ ਕਿ ਜਲੰਧਰ ਦੇ ਹਾਲ ਤਾਂ ਮੈਨੂੰ ਪਤਾ ਹੀ ਹੈ, ਸਾਡੇ ਰੇਡੀਓ ਵਾਲੇ ਪਾਸੇ ਤਾਂ ਬਾਰਿਸ਼ ਪਈ ਹੈ, ਔਰ ਬਾਰਿਸ਼ ਤਾਂ ਅੱਜ ਬਸਤੀ ਸ਼ੇਖ ਵਾਲੇ ਪਾਸੇ ਵੀ ਪਈ ਹੈ।
1: ਹਾਂਜੀ, ਰਾਤ ਨੂੰ ਪਈ ਹੈ ਜੀ ਬਾਰਿਸ਼।
0: ਜੀ ਜੀ ਜੀ ਜੀ, ਚਲੋ ਹੁਣ ਤਾਂ ਮਤਲਬ ਮੌਸਮ ਜਿਹੜਾ ਸੁਹਾਵਣਾ ਹੋ ਗਿਆ।
1: ਹਾਂਜੀ ਹਾਂਜੀ, ਮੌਸਮ ਠੰਡਾ ਹੋ ਗਿਆ ਜੀ, ਬਹੁਤ ਗਰਮੀ ਪੈ ਰਹੀ ਸੀ।
0: ਅੱਛਾ ਜੀ, ਤਾਂ ਫਿਰ ਇਹ ਠੰਡੇ ਮੌਸਮ 'ਚ ਗੀਤ ਕਿਹੜਾ ਸੁਣਨਾ ਤੁਸੀਂ?
1: ਗੀਤ ਸੁਣਾ ਜੀ ਦਿਲ ਵਾਲੇ ਫਿਲਮ ਦਾ, ਇੱਕ ਐਸੀ ਲੜਕੀ ਥੀ ਜਿਸੇ ਮੈਂ ਪਿਆਰ ਕਰਤਾ ਥਾ।
0: ਜੀ ਬਿਲਕੁਲ, ਔਰ ਇਹ ਦੱਸੋ ਕਿ ਇਹਦੇ ਸਿੰਗਰ ਕੌਣ ਨੇ, ਪਤਾ ਇਹਦੇ ਬਾਰੇ?
1: ਸਿੰਗਰ ਦਾ ਮੈਨੂੰ ਨਹੀਂ ਪਤਾ।
0: ਅੱਛਾ, ਅੰਦਾਜ਼ਾ ਲਾ ਲਓ, ਤੁੱਕਾ ਲਾ ਲਓ।
1: ਹਾਂਜੀ,
0: ਤੁੱਕਾ ਲਾਓ ਕੌਣ ਨੇ?
1: ਨਹੀਂ ਜੀ, ਤੁੱਕਾ ਵੀ ਨਹੀਂ ਲੱਗਣਾ।
0: ਤੁੱਕਾ ਤਾਂ ਉਹੀ ਹੁੰਦਾ ਜਿਹੜਾ ਨਾ ਲੱਗੇ, ਜਿਹੜਾ ਲੱਗ ਗਿਆ ਉਹ ਤਾਂ ਤੀਰ ਹੈ,
1: ਉਹਦਾ ਤੀਰ ਹੈ ਜੀ।
0: ਅੱਛਾ ਚਲੋ ਦੱਸ ਦੇਣਾ, ਇਹਨੂੰ ਕੁਮਾਰ ਸਾਨੂ ਔਰ ਅਲਕਾ ਯਾਗਨਿਕ ਨੇ ਗਾਇਆ।
1: ਠੀਕ ਹੈ ਜੀ।
0: ਫਿਲਮ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਦਿਲ ਵਾਲੇ ਫਿਲਮ ਹੈ, 1993 'ਚ ਫਿਲਮ ਆਈ ਸੀ।
1: ਹਾਂਜੀ,
0: ਔਰ ਇਸ ਗੀਤ ਨੂੰ ਲਿਖਿਆ ਹੈ ਸਮੀਰ ਹੋਰਾਂ ਨੇ।
1: ਹਾਂਜੀ,
0: ਔਰ ਮਿਊਜ਼ਿਕ ਡਾਇਰੈਕਟ ਕੀਤਾ ਹੈ ਨਦੀਮ ਅਤੇ ਸ਼ਰਵਨ ਦੀ ਜੋੜੀ ਨੇ। ਤਾਂ ਆਓ ਫਿਰ ਤੁਹਾਡਾ ਪਸੰਦੀਦਾ ਗੀਤ ਸੁਣਦੇ ਹਾਂ। ਤੁਸੀਂ ਕਾਲ ਕੀਤੀ ਹੈ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ।

0: ਹੈਲੋ ਫਰਮਾਇਸ਼ ਪ੍ਰੋਗਰਾਮ ਚੱਲ ਰਿਹਾ ਆਕਾਸ਼ਵਾਣੀ ਜਲੰਧਰ 'ਤੇ ਔਰ ਤੁਹਾਡਾ ਦੋਸਤ ਗੌਰਵ ਹੈ ਤੁਹਾਡੇ ਸਾਰਿਆਂ ਦੇ ਨਾਲ। ਤੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਮਨਪਸੰਦ ਦਾ ਗੀਤ ਚਲਾਇਆ ਜਾਏ ਰੇਡੀਓ ਦੇ ਉੱਪਰ ਤਾਂ 0181 2342 173 ਇਸ ਨੰਬਰ 'ਤੇ ਡਾਇਲ ਕਰ ਲਓ ਔਰ ਜੁੜ ਜਾਓ ਸਾਡੇ ਨਾਲ। ਔਰ ਤੁਹਾਨੂੰ ਦੱਸ ਦਵਾਂ ਰੇਡੀਓ ਅਤੇ ਨਾਲ ਨਾਲ ਤੁਸੀਂ ਇਹ ਸਾਰੇ ਦੇ ਸਾਰੇ ਪ੍ਰੋਗਰਾਮ ਸਾਡੇ ਵੇਵਸ ਐਪ 'ਤੇ ਵੀ ਸੁਣ ਸਕਦੇ ਹੋ, ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ, ਆਕਾਸ਼ਵਾਣੀ ਦੀ DTH ਸੇਵਾ ਦੇ ਜਲੰਧਰ ਕੇਂਦਰ ਜ਼ਰੀਏ ਵੀ ਤੁਸੀਂ ਇਹ ਸੁਣ ਸਕਦੇ ਹੋ। ਮਤਲਬ ਹੁਣ ਤੁਹਾਡੇ ਕੋਲ ਬਹੁਤ ਸਾਰੇ ਤਰੀਕੇ ਨੇ ਇਸ ਪ੍ਰੋਗਰਾਮ ਨੂੰ ਸੁਣਨ ਦੇ, ਤੁਸੀਂ ਮਨਾ ਨਹੀਂ ਕਰ ਸਕਦੇ, ਚਾਹੇ TV 'ਤੇ ਸੁਣ ਲਓ, ਚਾਹੇ ਰੇਡੀਓ 'ਤੇ ਸੁਣ ਲਓ, ਚਾਹੇ ਮੋਬਾਈਲ 'ਤੇ ਸੁਣ ਲਓ, ਚਾਹੇ ਐਪ 'ਤੇ ਸੁਣ ਲਓ। ਅਤੇ ਲਓ ਜੀ ਸਾਡੇ ਅਗਲੇ ਕਾਲਰ ਦੋਸਤ ਵੀ ਆ ਗਏ ਨੇ, ਉਹਨਾਂ ਦੀ ਗੱਲ ਸੁਣ ਲਈਏ ਪਹਿਲੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ,
0: ਸਭ ਤੋਂ ਪਹਿਲਾਂ ਤਾਂ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰ ਦਿਓ। ਸਭ ਤੋਂ ਪਹਿਲਾਂ ਤਾਂ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰ ਦਿਓ ਜੀ।
1: ਆਵਾਜ਼ ਘੱਟ ਹੈ ਰੇਡੀਓ।
0: ਹਾਂਜੀ, ਤੋ ਇਹ ਦੱਸੋ, ਹੁਣ ਦੱਸੋ ਕੌਣ ਬੋਲ ਰਹੇ ਹੋ? ਬਲਦੇਵ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੋ ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ? ਲਓ ਜੀ, ਆਪਾਂ ਪਰਦੇਸੀ ਨੂੰ ਜਾਣ ਦੇਣਾ ਹੀ ਨਹੀਂ, ਫੜ ਕੇ ਰੱਖ ਲੈਣਾ ਕੋਲ ਹੀ। ਚਲੋ ਸ਼ੁਕਰੀਆ ਜੀ, ਤੁਸੀਂ ਸਾਨੂੰ ਕਾਲ ਕੀਤੀ, ਸਾਡੇ ਨਾਲ ਜੁੜੇ ਹੋ, ਤੁਹਾਡਾ ਗੀਤ ਚਲਾਉਣ ਜਾ ਰਿਹਾ।

ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਪ੍ਰੋਗਰਾਮ ਚੱਲ ਰਿਹਾ ਹੈ ਜੀ, ਤੁਹਾਡਾ ਸਾਰਿਆਂ ਦਾ ਮਨਪਸੰਦੀਦਾ ਹੈਲੋ ਫਰਮਾਇਸ਼, ਔਰ ਸਮਾਂ ਹੋ ਗਿਆ ਹੈ ਕਿ ਕੁਝ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰੀਏ, ਅਤੇ ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਅਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਅਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ।

0: मुक्त भारत अभियान।
1: निक्षय मित्र तो हम सबका साथ निभाते, टीबी रोगी व परिजन को पोषण, जांच, इलाज और आजीविका संबंधी सहायता पहुंचाते। जब मिल जाएगा सबको अपना निक्षय मित्र तैयार, तब पक्की हो जाएगी हमारी जीत और टीबी की हार।
2: निक्षय मित्र, इस अभियान ने एक बड़े चैलेंज से निपटने में टीबी के मरीजों की बहुत मदद की है। आपको जानकर हैरानी होगी, हमारे देश में 10-12 साल के बच्चे भी निक्षय मित्र बनकर टीबी के खिलाफ लड़ाई को आगे बढ़ा रहे हैं।
0: जन जन का रखे ध्यान, टीबी मुक्त भारत अभियान।
1: अधिक जानकारी के लिए नजदीकी आयुष्मान आरोग्य मंदिर जाएं। स्वास्थ्य एवं परिवार कल्याण मंत्रालय द्वारा जनहित में जारी।
3: ਜਸਰੋ ਤੋਂ ਇੱਕ ਵਾਰੀ ਫਿਰ ਅਸੀਂ ਮੁੜ ਆਏ ਹਾਂ ਔਰ ਜਦੋਂ ਵੀ ਅਸੀਂ ਆਉਂਦੇ ਹਾਂ ਤੁਹਾਡੇ ਲਈ ਸੌਗਾਤ ਲੈ ਕੇ ਆਉਂਦੇ ਹਾਂ। ਪ੍ਰੋਗਰਾਮ ਇਹ ਸੌਗਾਤ ਨਹੀਂ ਹੈ, ਇਹ ਪ੍ਰੋਗਰਾਮ ਹੈ ਹੈਲੋ ਫਰਮਾਇਸ਼ ਔਰ ਸੌਗਾਤ ਹੈ ਗੀਤਾਂ ਦੀ। ਔਰ ਇਹ ਗੀਤਾਂ ਦੀ ਸੌਗਾਤ ਤੁਹਾਡੇ ਫਰਮਾਇਸ਼ੀ ਗੀਤਾਂ ਦੀ ਸੌਗਾਤ ਹੈ। 0181-2342-173 ਇਸ ਨੰਬਰ 'ਤੇ ਡਾਇਲ ਕਰੋ ਔਰ ਜੁੜ ਜਾਓ ਸਾਡੇ ਨਾਲ, ਜਿੱਦਾਂ ਕਿ ਇਹ ਕਾਲਰ ਦੋਸਤ ਜੁੜ ਗਏ ਨੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
4: ਹਾਂਜੀ, ਵਿਲੇਜ ਆਜਮਪੁਰ, ਤਹਿਸੀਲ ਅਨੰਦਪੁਰ ਸਾਹਿਬ
3: ਜੀ,
4: ਡਿਸਟ੍ਰਿਕਟ ਰੋਪੜ।
3: ਟਾਕ ਸਾਹਿਬ, ਕੀ ਹਾਲ ਚਾਲ ਨੇ?
4: ਬਹੁਤ ਵਧੀਆ ਜੀ, ਬਹੁਤ ਵਧੀਆ।
3: ਤਾਂ ਫਿਰ ਅੱਜ ਗੀਤ ਕਿਹੜਾ ਸੁਣਨਾ ਹੈ ਤੁਸੀਂ?
4: ਜੀ, ਫਿਲਮ ਦਾ ਸੁਣਾ ਦੀਏ, ਫਿਲਮ ਦਾ ਗਾਣਾ ਇਤਨਾ।
3: ਲਓ ਜੀ, ਰਾਜ ਫਿਲਮ ਦਾ ਗੀਤ ਸੁਣਨਾ ਚਾਹੁੰਦੇ ਹੋ, ਇਹ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਤੁਸੀਂ ਸਾਡੇ ਨਾਲ ਜੁੜਿਓ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
4: ਥੈਂਕ ਯੂ, ਥੈਂਕ ਯੂ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸ੍ਰੋਤੋ, ਜਿਹੜੇ ਵੀ ਇਹ ਸੰਦੇਸ਼ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਨਾ, ਇਹ ਤੁਹਾਡੇ ਲਈ ਬਹੁਤ ਜਾਣਕਾਰੀ ਭਰਪੂਰ ਔਰ ਲੋੜੀਂਦੇ ਹੁੰਦੇ ਨੇ। ਇਹਨਾਂ 'ਤੇ ਧਿਆਨ ਵੀ ਦਿਓ ਔਰ ਇਹਨਾਂ 'ਤੇ ਅਮਲ ਵੀ ਕਰੋ। ਫਿਲਹਾਲ ਤੁਸੀਂ ਅਮਲ ਕੀ ਕਰਨਾ ਹੈ ਕਿ 0181-23-4173 ਇੱਥੇ ਕਾਲ ਕਰਨੀ ਹੈ ਔਰ ਜੁੜ ਜਾਣਾ ਸਾਡੇ ਨਾਲ ਕਿ ਜਿੱਦਾਂ ਇਹ ਕਾਲਰ ਦੋਸਤ ਜੁੜ ਗਏ ਨੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
2: ਸਤਿ ਸ਼੍ਰੀ ਅਕਾਲ ਵੀਰ ਜੀ, ਬਲਜੀਤ ਸਿੰਘ, ਪਿੰਡ ਬਜੀਤਪੁਰ ਭੋਮਾ।
1: ਬਲਜੀਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
2: ਤੁਹਾਡਾ ਵੀ ਧੰਨਵਾਦ ਜੀ।
1: ਸ਼ੁਕਰੀਆ ਜੀ। ਤੋ ਫਿਰ ਗੀਤ ਕਿਹੜਾ ਸੁਣਾ ਦਿਆ ਅਸੀਂ ਤੁਹਾਨੂੰ?
2: ਗੀਤ ਸੁਣਾਵੇ ਜੀ ਮੈਨੂੰ, ਗੋਰੀ ਗੋਰੀਆਂ ਕਲਾਈਆਂ ਹਰੀ ਹਰੀ ਚੂੜੀਆਂ।
1: ਓਹੋ, ਗੋਰੀਆਂ ਗੋਰੀਆਂ ਕਲਾਈਆਂ ਹਰੀਆਂ ਹਰੀਆਂ ਚੂੜੀਆਂ ਕਿਹਦੇ ਪਵਾਉਣੀਆਂ ਇਹ ਦੱਸ ਦਿਓ।
2: ਹਾਂਜੀ,
1: ਮੈਂ ਕਿਹਾ ਇਹ ਚੂੜੀਆਂ ਪਵਾਉਣੀਆਂ ਕਿਹਦੇ ਜੇ?
2: ਉਹ ਜਿਵੇਂ ਪਵਾਉਣੀਆਂ ਦਾ ਬਹੁਤ ਸੀਗੀਆਂ ਗੱਲ ਕਰਦੀ, ਹੁਣ ਪਾਉਣ ਵਾਲੀ 2011 ਦੇ ਵਿੱਚ ਸੁਦੀਪ ਨੂੰ ਪਿਛੋੜੇ ਹੀ ਦੇ ਗਈ ਜੀ।
1: ਅੱਛਾ ਜੀ, ਚਲੋ ਦੇਖੋ ਯਾਦਾਂ ਤੁਹਾਡੇ ਨਾਲ ਨੇ ਉਹਨਾਂ ਦੀਆਂ।
2: ਹਾਂਜੀ ਹਾਂਜੀ,
1: ਤੇ ਉਹ ਯਾਦਾਂ ਹੀ ਜਿਹੜੀਆਂ

0: ਜੀਵਨ ਦਾ ਸਫ਼ਰ ਬੰਦੀ ਆ
1: ਹਾਂ ਜੀ ਹਾਂ ਜੀ
0: ਅਤੇ, ਪਰ ਜਦੋਂ ਇਹ ਤੁਸੀਂ ਗੀਤ ਸੁਣੋਗੇ ਤੁਹਾਨੂੰ ਉਹਨਾਂ ਦੀ ਯਾਦ ਹੋਰ ਆਏਗੀ, ਔਰ ਜਿਹੜੇ ਚੰਗੇ ਪਲ ਤੁਸੀਂ ਉਹਨਾਂ ਦੇ ਨਾਲ ਬਿਤਾਏ ਆ ਨਾ,
1: ਆਉਂਦੀ ਹੈ ਜੀ ਯਾਦ ਤਾਂ
0: ਬਿਲਕੁਲ ਉਹ ਚੰਗੇ ਪਲ ਜਿਹੜੇ ਬਿਤਾਏ ਨੇ ਉਹ
1: ਵਧੀਆ
0: ਹਮੇਸ਼ਾ ਹੀ ਯਾਦ ਰਹਿਣਗੇ
1: ਹਾਂ, ਅਤੇ ਪਰ ਪਰਮਾਤਮਾ ਦੀ ਰਾਜਾ ਦੇ ਵਿੱਚ ਹੀ ਰਹਿਣਾ ਚਾਹੀਦਾ
0: ਜੀ, ਬਿਲਕੁਲ ਬਿਲਕੁਲ, ਉਸ ਤੋਂ ਇਲਾਵਾ ਸਾਡੇ ਕੋਲ ਹੋਰ ਕੁਝ ਹੈ ਵੀ ਨਹੀਂ, ਆਪਾਂ ਕਰ ਵੀ ਨਹੀਂ ਸਕਦੇ। ਅਤੇ ਆਓ ਫਿਰ ਇਹ ਗੀਤ ਸੁਣਦੇ ਹਾਂ, ਇਹ ਗੀਤ ਨੂੰ ਲਿਆ ਗਿਆ ਫਿਲਮ ਆਜ ਕਾ ਅਰਜੁਨ ਤੋਂ, ਔਰ ਲਤਾ ਮੰਗੇਸ਼ਕਰ ਔਰ ਸ਼ਬੀਰ ਦੀ ਆਵਾਜ਼।
1: ਠੀਕ ਹੈ,
0: ਸੁਣੀਏ ਜੀ ਫਿਰ ਇਹ ਗੀਤ।
1: ਹਾਂ ਧੰਨਵਾਦ,
0: ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਜਿਹਦਾ ਨਾਮ ਹੈ ਹੈਲੋ ਫਰਮਾਇਸ਼ ਔਰ ਹੈਲੋ ਫਰਮਾਇਸ਼ ਦੇ ਵਿੱਚ ਆਖਰੀ ਗੀਤ ਯਾਨੀ ਕਿ ਆਖਰੀ ਕਾਲਰ ਦੋ ਸਾਡੇ ਨਾਲ ਜੁੜ ਗਏ ਨੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ ਦੇਖਦੇ ਹਾਂ ਜਾਂਦੇ ਜਾਂਦੇ ਗੱਡੀ ਫੜੀ ਕਿਨਾਂ ਨੇ ਆਏ ਨਮਸਕਾਰ ਜੀ ਕੌਣ ਬੋਲ ਰਹੇ ਨੇ
1: ਨਮਸਕਾਰ ਜੀ ਗੌਰਵ ਜੀ ਕੀ ਹਾਲ ਹੈ ਜੀ ਠੀਕ
0: ਬਹੁਤ ਵਧੀਆ ਜੀ ਤੁਸੀਂ ਆਪਣਾ ਸੁਣਾਓ ਕੀ ਹਾਲ ਚਾਲ ਹੈ
1: ਠੀਕ ਹੈ ਜੀ ਮੈਂ ਗਿੱਦੜਵਾਹ ਤੋਂ ਬੋਲਦਾ ਬੂਟਾ ਸਿੰਘ ਜੀ
0: ਬੂਟਾ ਸਿੰਘ ਜੀ ਬੂਟੇ ਲਾ ਲਓ ਹੁਣ ਤਾਂ ਬਰਸਾਤ ਪੈ ਗਈ ਜੇ
1: ਹਾਂਜੀ ਹਾਂਜੀ ਬਹੁਤ ਲਾਈ ਜਾਂਦੇ ਜੀ ਹੋਰ ਤੁਸੀਂ ਦੱਸੋ ਠੀਕ
0: ਦੇਖੋ ਜੀ ਤੁਹਾਡਾ ਨਾਂ ਸੁਣ ਕੇ ਬਹੁਤ ਵਧੀਆ ਲੱਗਾ ਮੈਨੂੰ ਮਤਲਬ ਤੁਸੀਂ ਆਪਣੇ ਆਪ 'ਚ ਸੰਦੇਸ਼ ਦਿੰਦੇ ਹੋ ਕਿ ਵਾਤਾਵਰਨ ਦੇ ਨਾਲ ਪਿਆਰ ਕਰੀ ਰੱਖੋ
1: ਹਾਂਜੀ ਹਾਂਜੀ ਹਾਂਜੀ ਤੁਹਾਡੀ ਗੱਲ ਸਹੀ ਹੈ
0: ਜੀ ਤਾਂ ਫਿਰ ਅੱਜ ਬਹੁਤ ਵਧੀਆ ਜੀ ਤੁਸੀਂ ਸੁਣਾਓ ਗੀਤ ਕਿਹੜਾ ਸੁਣਾ ਦਈਏ ਕਿਉਂਕਿ ਅੱਜ ਜਾਂਦੇ ਜਾਂਦੇ ਗੱਡੀ ਫੜੀ ਹੈ ਤੁਸੀਂ ਤਾਂ ਆਖਰੀ ਗੀਤ ਚਲਾਉਣਾ ਕਿਹੜਾ ਚਲਾਈਏ
1: ਪਤਾ ਕੀ ਜੀ ਮੈਂ ਤਾਂ ਭੱਜ ਕੇ ਗੱਡੀ ਚੜਿਆ ਅੱਜ ਤੁਹਾਡੀ ਮਰਜ਼ੀ ਦੇ ਸੁਣਾਂਗੇ ਪਤਾ ਕੀ ਮੈਂ ਤਾਂ ਭੁੱਲ ਭੱਲ ਗਿਆ
0: ਮਤਲਬ ਹੁਣ ਤੁਹਾਡੇ ਕਹਿਣ ਦਾ ਮਤਲਬ ਹੈ ਤੁਸੀਂ ਗੱਡੀ ਭੱਜ ਕੇ ਫੜੀ ਹੈ ਟੀਟੀ ਦੇ ਕੋਲ ਆ ਗਏ ਹੋ ਤਾਂ ਉਹਨੂੰ ਕਹਿ ਤਾਂ ਟਿਕਟ ਆਪਣੀ ਮਰਜ਼ੀ ਦੀ ਕੱਟ ਦੇ
1: ਹਾਂਜੀ ਹਾਂਜੀ ਹਾਂਜੀ
0: ਲਓ ਜੀ ਫਿਰ ਟਿਕਟ ਕੱਟਣ ਜਾ ਰਹੇ ਹਾਂ ਫਿਲਮ ਹੈਗੀ ਮਾਚਿਸ ਔਰ ਤੁਸੀਂ ਗੱਡੀ ਫੜੀ ਹੈ ਗਲੀਆਂ ਛੱਡ ਕੇ ਤੇ ਉਹੀ ਉੱਤੇ ਗੀਤ ਚਲਾ ਰਹੇ ਹਾਂ ਹਰੀ ਹਰਨ
1: ਮਗਰ ਹੁੰਦਾ ਨਹੀਂ ਗਾਰਡ ਵਾਲਾ ਡੱਬਾ ਉਹਦੇ ਚੜਿਆ ਮੈਂ
0: ਲਓ ਜੀ ਇਹ ਗਾਰਡ ਵਾਲਾ ਡੱਬਾ ਫਿਰ ਤੁਹਾਨੂੰ ਤੋੜ ਤੱਕ ਲੈ ਕੇ ਚੱਲੇ ਹਾਂ ਤੁਸੀਂ ਕਾਲ ਕੀਤੀ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਲਓ ਜੀ ਸਾਡੇ ਨਾਲ ਜੁੜੇ ਸਨ ਇਹ ਕਾਲਰ ਦੋਸਤ ਆਖਰੀ ਕਾਲਰ ਸੀਗੇ ਔਰ ਗੀਤ ਚਲਾਉਣ ਜਾ ਰਹੇ ਹਾਂ ਹਰੀ ਹਰਨ ਸੁਰੇਸ਼ ਵਿਨੋਦ ਸਹਿਗਲ ਔਰ ਕੇ ਕੇ ਇਹਨਾਂ ਸਾਰਿਆਂ ਦੀ ਆਵਾਜ਼ ਦੇ ਵਿੱਚ ਫਿਲਮ ਮਾਚਿਸ ਦਾ ਇਹ ਗੀਤ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ

0: ਜੇ ਸੇ ਗੀਤੇ ਨਾਲ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦਾ, ਆਪਣੇ ਦੋਸਤ ਗੌਰਵ ਨੂੰ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਸਟੂਡੀਓ ਘੜੀ ਦੇ ਮੁਤਾਬਕ ਇਸ ਵੇਲੇ ਸਵੇਰ ਦੇ 11 ਵੱਜ ਰਹੇ ਨੇ, ਅਤੇ ਆਓ ਹੁਣ ਲੈ ਚੱਲਦੇ ਹਾਂ ਤੁਹਾਨੂੰ ਸਾਡੇ ਦਿੱਲੀ ਕੇਂਦਰ, ਜਿੱਥੋਂ ਤੁਸੀਂ ਸੁਣੋਗੇ ਸਮਾਚਾਰ ਹਿੰਦੀ ਦੇ ਵਿੱਚ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ। प्रधानमंत्री नरेंद्र मोदी आज नई दिल्ली में जापान के प्रधानमंत्री सनाए तकाइचे के साथ वार्ता करेंगे।

ਏ ਜਲੰਧਰ ਕੇਂਦਰ ਹੈ। ਸਾਡੇ ਸਰੋਤੇ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਅਤੇ ਨਾਲ ਦੇ ਨਾਲ ਵੇਵਜ਼ ਐਪ ਦੇ ਜ਼ਰੀਏ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਨੇ। ਪ੍ਰੋਗਰਾਮ ਧਮਕ ਜਲੰਧਰ ਪੈਂਦੀ ਲੈ ਕੇ ਹਾਜ਼ਰ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਹ ਪ੍ਰੋਗਰਾਮ ਸਾਡਾ ਰੋਜ਼ਾਨਾ ਦਾ ਪ੍ਰੋਗਰਾਮ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰਦੇ ਹੋ ਵਟਸਐਪ ਨੰਬਰ ਦੇ ਰਾਹੀਂ। ਸਾਡੇ ਕੋਲ ਵਟਸਐਪ ਆ ਜਾਂਦੇ ਨੇ ਕੰਪਿਊਟਰ ਸਕਰੀਨ 'ਤੇ। ਵੈਸੇ ਥੋੜ੍ਹਾ ਤੁਹਾਨੂੰ ਦੱਸ ਦੇਵਾਂ ਕਿ ਅੱਜ ਥੋੜ੍ਹਾ ਨਖਰਾ ਦਿਖਾ ਰਿਹਾ ਸਾਡਾ ਕੰਪਿਊਟਰ। ਜਿਸ ਤਰ੍ਹਾਂ ਹੀ ਇਹਦਾ ਨਖਰਾ ਖਤਮ ਹੁੰਦਾ ਨਾ, ਮੈਂ ਤੁਹਾਡੇ ਮੈਸੇਜਿਸ ਜ਼ਰੂਰ ਪੜ੍ਹਾਂਗੀ। ਵੈਸੇ ਸਾਡਾ ਵਟਸਐਪ ਨੰਬਰ ਜਿਨ੍ਹਾਂ ਨੇ ਹੁਣੀ ਹੁਣੀ ਟਿਊਨ ਕੀਤਾ ਉਹਨਾਂ ਨੂੰ ਦੱਸ ਦਈਏ, 9465536 3607। ਇਸ ਨੰਬਰ 'ਤੇ ਤੁਸੀਂ ਵੀ ਆਕਾਸ਼ਵਾਣੀ ਜਲੰਧਰ ਆਪਣੀ ਫਰਮਾਇਸ਼ਾਂ ਨਾਲ, ਹਾਂ ਯਾਦ ਰਹੇ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਨਾਲ ਤੁਸੀਂ ਜ਼ਰੂਰ ਪਹੁੰਚੋ। ਆਪਣੇ ਨਾਮ, ਆਸ ਪੜੋਸ, ਰਿਸ਼ਤੇਦਾਰਾਂ ਦੇ ਜਿਨ੍ਹਾਂ ਦੇ ਵੀ ਨਾਮ ਲਿਖਣੇ ਨੇ ਲਿਖ ਕੇ ਭੇਜ ਦਿਓ, ਪੜ੍ਹਨ ਲਈ ਅਸੀਂ ਇੱਥੇ ਬੇਕਰਾਰ ਹਾਂ। ਸੋ ਜਦ ਤੱਕ ਇਹਦਾ ਨਖਰਾ ਅਸੀਂ ਦੂਰ ਕਰੀਏ, ਤੁਹਾਡੀ ਨਜ਼ਰ ਗੀਤ ਕਰ ਰਹੀ ਹਾਂ ਜੈਸਮੀਨ ਅਖਤਰ ਅਤੇ ਸਭਾ ਦੀ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਜਿਵੇਂ ਮੈਂ ਹੁਣੀ ਆਪਣੇ ਸਾਰੇ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਦੱਸ ਰਹੀ ਸੀ ਕਿ ਸਾਡਾ ਜਿਹੜਾ ਕੰਪਿਊਟਰ ਹੈ ਨਾ ਥੋੜ੍ਹਾ ਜਿਹਾ ਨਖਰਾ ਦਿਖਾ ਰਿਹਾ। ਸੋ ਇਹਨਾਂ ਨੂੰ ਨਖਰਾ ਦਿਖਾਉਣ ਦਿੰਦੇ ਹਾਂ, ਤੁਹਾਡਾ ਮਨੋਰੰਜਨ ਕਰਨ ਆਏ ਹਾਂ ਅਤੇ ਫਿਰ ਮਨੋਰੰਜਨ ਤਾਂ ਕਰਦੇ ਹੀ ਰਹਾਂਗੇ, ਪਰ ਨਾਲ ਦੇ ਨਾਲ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਟੈਕਨੀਕਲ ਪ੍ਰੋਬਲਮ ਹੈ ਉਹਨੂੰ ਦੂਰ ਕੀਤਾ ਜਾਏ ਅਤੇ ਤੁਹਾਡੇ ਨਾਮ ਕੰਪਿਊਟਰ ਸਕਰੀਨ 'ਤੇ ਆ ਜਾਣ ਛੇਤੀ ਛੇਤੀ, ਔਰ ਮੈਂ ਤੁਹਾਡੇ ਸਾਰਿਆਂ ਦੇ ਹੀ ਨਾਮ ਪੜ੍ਹ ਜਾਵਾਂ

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਲਓ ਜੀ, ਨਖਰਾ ਹੋਇਆ ਕੰਪਿਊਟਰ ਦਾ ਖਤਮ। ਤੁਹਾਡੇ ਨਾਮ ਜਿਹੜੇ ਨੇ ਉਹ ਮੈਨੂੰ ਕੰਪਿਊਟਰ ਸਕਰੀਨ 'ਤੇ ਦਿਲ ਬਾਗ ਬਾਗ ਕਰ ਰਹੇ ਨੇ। ਭਰਿਆ ਹੀ ਪਿਆ ਸਾਡਾ ਕੰਪਿਊਟਰ ਔਰ ਰੱਬ ਕਰੇ ਇੱਦਾਂ ਹੀ ਭਰਿਆ ਹੀ ਰਹੇ, ਤੁਹਾਡਾ ਪਿਆਰ ਕਦੀ ਵੀ ਖਤਮ ਨਾ ਹੋਵੇ ਆਕਾਸ਼ਵਾਣੀ ਜਲੰਧਰ ਨਾਲ। ਸਭ ਤੋਂ ਪਹਿਲੇ ਕਿੰਨੇ ਬਾਜੀ ਮਾਰੀ ਜਾਣ ਲਈਏ। ਚਲੋ ਫਿਰ, ਪਿੰਡ ਸ਼ਾਹਪੁਰ ਮਿਹਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ, ਲਓ ਜੀ ਇਹਨਾਂ ਵਾਸਤੇ ਤਾੜੀਆਂ ਬਣਦੀਆਂ ਨੇ। ਔਰ ਅਗਲਾ ਸੁਨੇਹਾ ਪੂਰੇ 10 ਵਜੇ ਕਿੰਨਾ ਨੇ ਭੇਜਿਆ, ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਵੜਿੰਗ, ਔਰ ਇਹ ਪਹੁੰਚੇ ਕਿੱਥੋਂ ਨੇ ਜੀ, ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ, ਇਹ ਪਹੁੰਚੇ ਨੇ। ਬਹੁਤ ਬਹੁਤ ਸ਼ੁਕਰੀਆ। ਔਰ ਅਗਲਾ ਸੁਨੇਹਾ, ਰੰਮੀ ਹੈਬੋਵਾਲ ਪਹੁੰਚੇ ਨੇ ਆਪਣੇ ਪੂਰੇ ਪਰਿਵਾਰ ਨਾਲ, ਹੈਬੋਵਾਲ ਕਲਾਂ, ਹਲਕਾ ਉੱਤਰੀ, ਜ਼ਿਲ੍ਹਾ ਲੁਧਿਆਣਾ ਤੋਂ। ਸ਼ੁਕਰੀਆ ਜੀ ਬਹੁਤ ਬਹੁਤ। ਔਰ ਅਗਲੇ ਸੁਨੇਹੇ ਨਾਲ ਸਾਡੇ ਕੋਲ, ਲਓ ਜੀ ਲੁਧਿਆਣੇ ਵੱਲੇ ਪਹੁੰਚ ਜਾਂਦੇ ਨੇ ਇਕੱਠੇ ਇਕੱਠੇ, ਨਿਊ ਮਾਧੋਪੁਰੀ ਲੁਧਿਆਣਾ ਤੋਂ ਪਹੁੰਚੇ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ ਹਾਜ਼ਰ। ਔਰ ਅਗਲੇ ਸੁਨੇਹੇ ਨਾਲ ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ, ਓਮ ਕੁਮਾਰ ਅਤੇ ਆਰਤੀ ਸੁਰਲਕਰ। ਲਓ ਜੀ ਫਿਰ ਮੋਰਾਂ ਦੇ ਨਾਲ ਨੱਚਦੇ ਹੋਏ ਪਹੁੰਚ ਗਏ, ਫੁੱਲਾਂ ਦੇ ਨਾਲ ਖੁਸ਼ਬੂ ਫੈਲਾਉਣ, ਰੁੱਖਾਂ ਦੇ ਨਾਲ ਸੋਹਣਾ ਜਿਹਾ ਸੁਨੇਹਾ ਭੇਜ ਕੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜੂ, ਮਹਿਕ ਖੁਸ਼ਦਿਲ, ਸਾਰਾ ਹੀ ਖੁਸ਼ਦਿਲ ਪਰਿਵਾਰ ਕਰ ਗਿਆ ਆਕਾਸ਼ਵਾਣੀ ਜਲੰਧਰ ਨੂੰ ਖੁਸ਼। ਲਓ ਫਿਰ ਅਗਲਾ ਸੁਨੇਹਾ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ, ਔਰ ਪਹੁੰਚੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਇਹ ਵੀ ਹਾਜ਼ਰ ਹੋ ਗਏ ਨੇ। ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ, ਮੰਗਲਾਬੇਨ ਸ਼ਾਹ ਅਤੇ ਰਜਿੰਦਰ ਜੀ ਸ਼ਾਹ, ਪਦਮਾ ਟਾਕੀਜ਼, ਨੇਪਾ ਨਗਰ, ਮੱਧਿਆ ਪ੍ਰਦੇਸ਼ ਤੋਂ ਹਾਜ਼ਰ ਨੇ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਜੀ ਐੱਸ ਰਾਮਗੜੀਆ, ਇਹ ਵੀ ਪਹੁੰਚ ਗਏ ਨੇ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਵੀ ਪਹੁੰਚੇ ਨੇ। ਔਰ ਰਾਮ ਰਾਮ ਜੀ ਕੌਣ ਕਹਿੰਦੇ ਨੇ? ਬਿਲਕੁਲ ਸਹੀ ਕਿਹਾ, ਜੈਨ ਪਰਿਵਾਰ ਸਾਨੂੰ ਰਾਮ ਰਾਮ ਜੀ ਕਹਿ ਕੇ ਬੁਲਾਉਂਦਾ ਹੈ ਜੀ। ਮੁੱਲਾਪੁਰ ਦਾਖਾ ਮੰਡੀ ਤੋਂ ਪਹੁੰਚੇ ਹੈ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ ਅਤੇ ਗੌਤਮ ਜੈਨ। ਨਿਊਜ਼ੀਲੈਂਡ ਤੋਂ ਅਭਿਸ਼ੇਕ ਜੈਨ, ਆਸ਼ੀਸ਼ ਖੁਰਾਨਾ, ਹਰਸ਼ ਧੀਰ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ ਅਤੇ ਬੇਬੀ ਸੰਧੂ, ਇਹ ਪਹੁੰਚੇ ਨੇ। ਔਰ ਲਿਖ ਰਹੇ ਨੇ ਜੀ ਕਿ ਇੰਡੀਆ ਜਿੰਦਾਬਾਦ, ਬਿਲਕੁਲ ਇੰਡੀਆ ਤਾਂ ਹਮੇਸ਼ਾ ਹੀ ਜਿੰਦਾਬਾਦ ਹੈ। ਨਾਲ ਮੋਤਾ ਸਿੰਘ ਨਗਰ ਜਲੰਧਰ ਵਾਲੇ ਵੀ ਪਹੁੰਚੇ ਨੇ, ਨਾਲ ਲੈ ਕੇ ਆਉਂਦੇ ਨੇ ਸਾਰਿਆਂ ਨੂੰ, ਮਨੋਜ ਜੈਨ, ਸਮਤਾ ਜੈਨ, ਅਰਹਾਨ, ਸਮਤਾ, ਬਿੱਟੂ ਰਾਜਾ, ਔਰ ਰੌਂਟੀ ਮੁਹੱਲਾ ਜਗਰਾਓਂ ਤੋਂ ਪਹੁੰਚੇ ਨੇ ਨਗੀਨਾ ਜੈਨ, ਦਰਸ਼ਨ, ਸ਼ੋਭਰਾਜ, ਪਰਵੇਸ਼, ਬਿੱਟਾ ਜੈਨ, ਟੀਟਾ ਜੈਨ, ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਜਿਹੜੀ ਏਕਤਾ ਹੈ ਔਰ ਤੁਸੀਂ ਸਾਰਿਆਂ ਨੂੰ ਜਿਹੜਾ ਖੁਸ਼ ਕਰਦੇ ਹੋ ਉਹ ਤਰੀਫੇ ਕਾਬਿਲ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਬੜਾ ਹੀ ਅੱਛਾ ਲੱਗਦਾ ਹੈ

ਸਾਰੇ ਰਲ ਮਿਲ ਕੇ ਜਦੋਂ ਤੁਸੀਂ ਸ਼ਿਰਕਤ ਕਰਦੇ ਹੋ ਨਾ ਪ੍ਰੋਗਰਾਮ ਦੇ ਵਿੱਚ, ਬਹੁਤ ਹੀ ਵਧੀਆ ਲੱਗਦਾ। ਸਾਊਥ ਅਵੈਨਿਊ ਬੋਹਰ ਵੱਲੇ ਵੀ ਪਹੁੰਚ ਗਏ ਨੇ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ ਅਤੇ ਸ਼ਿਵਾਏ ਧਾਨੇ ਵਾਲੀਆ। ਔਰ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ ਵਾਰਿਸ ਅਤੇ ਸਾਰਾ ਹੀ ਚਾਵਲਾ ਪਰਿਵਾਰ। ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਸਾਰੇ ਪਰਿਵਾਰ ਨੇ। ਔਰ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਅਤੇ ਸੋਨੂ ਭਾਟੀਆ ਜਮਸ਼ੇਦਪੁਰ ਤੋਂ ਪਹੁੰਚੇ ਨੇ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਹਾਜ਼ਰ ਨੇ ਸੁਖਵਿੰਦਰ ਸਿੰਘ ਜੌੜਾ ਅਤੇ ਸੀ ਟੀ ਦੀਵਾਨਾ। ਔਰ ਅਗਲਿਆ ਸੁਨੇਹਾ, ਆਦਰਸ਼ ਨਗਰ ਮਲੋਟ ਪੰਜਾਬ ਤੋਂ ਪੱਕੇ ਸਰੋਤੇ ਸਾਡੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ ਵੀ ਹਾਜ਼ਰ ਨੇ। ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ ਅਤੇ ਪ੍ਰਾਚੀ ਢੀਂਗਰਾ ਅਤੇ ਸਾਰਾ ਹੀ ਕਾਲਰਾ ਪਰਿਵਾਰ ਪਹੁੰਚਿਆ ਹੈ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ। ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤੰਨੂ, ਪਵੀ, ਜੱਸੀ ਪਹੁੰਚੇ ਨੇ ਜੀ। ਹਮੇਸ਼ਾ ਦੀ ਤਰ੍ਹਾਂ ਲਿਖ ਰਹੇ ਨੇ, ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ। ਔਰ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਅਤੇ ਮਿਅੰਕ ਭਾਟੀਆ ਵੀ ਪੂਰੇ ਸਮੇਂ ਨਾਲ ਪਹੁੰਚ ਗਏ। ਚੰਡੀਗੜ੍ਹ ਸਿਟੀ ਤੋਂ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ ਹਾਜ਼ਰ ਨੇ। ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ, ਚਤਰਤ, ਅਰਨਵ ਚਤਰਤ, ਲਾਜਵੰਤੀ ਅਤੇ ਅਨੀਤਾ ਰਾਣੀ ਵੀ ਪਹੁੰਚ ਗਏ ਨੇ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ, ਕਮਲ ਹੀਰ ਦੀ ਆਵਾਜ਼ ਸੁਣਨ ਲਈ ਤੁਸੀਂ ਸਾਨੂੰ ਕਹਿ ਰਹੇ ਹੋ, ਅਤੇ ਲਓ ਫਿਰ ਉਹਨਾਂ ਦਾ ਗਾਇਆ ਹੋਇਆ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ।

ਔਰ ਪ੍ਰੋਗਰਾਮ ਦੇ ਵਿੱਚ ਜਿਹੜਾ ਫਰਮਾਇਸ਼ਾਂ ਦਾ ਸਿਲਸਿਲਾ ਹੈ ਉਹ ਲਗਾਤਾਰ ਚੱਲਦਾ ਜਾ ਰਿਹਾ ਔਰ ਚੱਲਦਾ ਰਹੇਗਾ ਠੀਕ 12 ਵਜੇ ਤੱਕ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਜਾਦਲਾ ਟਾਊਨ SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼, ਆਕਾਂਸ਼ਾ ਸੰਧੂ, ਭਰਤ ਭੂਸ਼ਣ ਸੰਧੂ ਹੋਰਾਂ ਨੇ। ਔਰ ਇਕੱਲੇ ਕਦੀ ਨਹੀਂ ਆਉਂਦੇ, ਆਪਣੇ ਨਾਲ ਕਿਹਨਾਂ ਨੂੰ ਲੈ ਕੇ ਆਉਂਦੇ ਨੇ, Sector VA ਚੰਡੀਗੜ੍ਹ ਤੋਂ ਵੀ ਨਾਲ ਆਪਣੇ ਸਾਥੀ ਲੈ ਕੇ ਆਉਂਦੇ ਨੇ। ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ ਰਿਸ਼ੀ, ਕ੍ਰਿਤਿਕਾ, ਅਮਰਜੀਤ, ਨੀਲਮ, ਰਾਹੁਲ, ਰਿਸ਼ਿਕਾ ਅਤੇ ਲਾਡੋ ਰਿਸ਼ੀ ਇਹ ਵੀ ਪਹੁੰਚ ਗਏ ਨੇ ਜੀ। ਔਰ ਬਹੁਤ ਹੀ ਦਿਲ ਖੁਸ਼ ਹੋ ਗਿਆ, ਬਾਗ ਬਾਗ ਹੋ ਗਿਆ ਜਦੋਂ ਸਰੋਤੇ ਪ੍ਰੋਗਰਾਮ ਸੁਣਦੇ ਨੇ ਅਤੇ ਨਾਲ ਦੇ ਨਾਲ ਸਾਡੇ ਤੱਕ ਸ਼ਿਰਕਤ ਕਰਦੇ ਨੇ, ਪਹੁੰਚ ਜਾਂਦੇ ਨੇ। ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਪਹੁੰਚੇ ਨੇ ਜੀ, ਖੁਸ਼ਬੂ ਫੈਲਾ ਕੇ ਪਹੁੰਚ ਗਏ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ ਪੂਰੇ ਸਮੇਂ ਨਾਲ ਪਹੁੰਚ ਜਾਂਦਾ ਹੈ ਜੀ ਸਾਡੇ ਕੋਲ, ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪਹੁੰਚ ਗਏ। ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ। ਪਿੰਡ ਘੁਣਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਪਹੁੰਚੇ ਨੇ ਜੀ ਸਰਦਾਰ ਮਲਕੀਤ ਸਿੰਘ ਘੁਣਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁਣਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ, ਔਰ ਕੁਲਵੰਤ ਗਿੱਲ ਮਲੋਟ ਤੋਂ। ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਜੀ ਪਿੰਡ ਅਤੇ ਡਾਕਖਾਨਾ ਲੋਗਾ, ਠਾਕਰਾਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖੀਆਂ ਤੋਂ ਪਹੁੰਚੇ ਨੇ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਪਹੁੰਚੇ ਨੇ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ ਵੀ ਪਹੁੰਚੇ ਨੇ। ਔਰ ਹਮੇਸ਼ਾ ਇਹ ਲਿਖਦੇ ਨੇ ਕਿ ਸਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਦਾ, ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜੀ ਤੁਹਾਡੇ ਨਾਮ ਜਦੋਂ ਕੰਪਿਊਟਰ ਸਕਰੀਨ 'ਤੇ ਆ ਜਾਂਦੇ ਨੇ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਅਗਲੇ ਸੁਨੇਹੇ ਦੇ ਨਾਲ ਸਾਡੇ ਤੱਕ ਹਾਜ਼ਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਥਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਔਰ ਪਿੰਡ ਢਾਣੀ ਲਾਲ ਖਾਨ, ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ,

ए पहुंचे ने जी। और अगले सुनेहे ਦੇ ਨਾਲ ਹਾਜ਼ਰ ਨੇ ਸਾਡੇ ਤੱਕ ਪਹੁੰਚੇ VPO ਮਿੱਡੂ ਖੇੜਾ ਤੋਂ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ। ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਔਰ ਸਤਨਾ MP ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ ਤੇ ਮਾਹੀ ਮਲਿਕ। ਇਹ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਸਤਨਾ MP ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ ਤੇ ਮਾਹੀ ਮਲਿਕ, ਲੇਕਿਨ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਇਹ ਕਿੱਥੋਂ ਪਹੁੰਚੇ ਨੇ? ਮਜਨੂ ਕਾਟੀਲਾ ਤੋਂ। ਬਿਲਕੁਲ ਜੀ, ਅਗਲੇ ਸੁਨੇਹੇ ਨਾਲ ਪਹੁੰਚੇ ਨੇ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਤੇ ਬੇਬੀ ਹਿਨਾਸ਼ਾ। ਲਓ ਫਿਰ ਸਾਡੇ ਕੋਲ ਸਾਡੇ ਬਹੁਤ ਹੀ ਪੁਰਾਣੇ ਸਰੋਤੇ ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਵੀ ਪਹੁੰਚ ਗਏ ਨੇ, ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ ਤੇ ਪਵਨੀਤ ਗਰੋਵਰ। ਔਰ ਬ੍ਰੈਂਪਟਨ ਕੈਨੇਡਾ ਵਾਲੇ ਵੀ ਪਿੱਛੇ ਨਹੀਂ ਹੈ, ਨikhil ਭਾਟੀਆ, ਨੀਤੀ ਭਾਟੀਆ ਤੇ ਮਹਿਰੀਨ ਭਾਟੀਆ ਵੀ ਇਹਨਾਂ ਦੇ ਨਾਲ ਪਹੁੰਚੇ ਨੇ ਜੀ। ਸ਼ੁਕਰੀਆ ਜੀ, ਬਹੁਤ ਬਹੁਤ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਲਓ ਜੀ, ਪ੍ਰੋਗਰਾਮ ਤਾਂ ਮਗ ਜਲੰਧਰ ਪੈਂਦੀ 'ਚ, ਮੈਂ ਤਾਂ ਕਸ਼ਮੀਰ ਦੇ ਮਜ਼ੇ ਲੈ ਰਹੀ ਸੀ। ਜਾਣ ਗਏ ਹੋਵੋਗੇ ਕਿਹਨਾਂ ਦੇ ਨਾਮ ਪੜ੍ਹਨ ਜਾ ਰਹੀ ਹਾਂ। ਪਹਿਲਗਾਮ ਕਸ਼ਮੀਰ ਤੋਂ ਸਾਡੇ ਕੋਲ ਮੈਸੇਜ ਆਇਆ ਜੀ, ਪਰਜ਼ਾਦਾ ਮਿਰਾਜ਼ ਉਦੀਨ ਔਰ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਤਾਂ ਮੈਸੇਜ ਰਾਹੀਂ ਸਾਨੂੰ ਠੰਡ ਪਾ ਦਿੱਤੀ। ਕਸ਼ਮੀਰ ਦਾ ਨਜ਼ਾਰਾ ਮੇਰੀ ਅੱਖਾਂ ਦੇ ਅੱਗੇ ਘੁੰਮਣ ਲੱਗ ਪਿਆ। ਔਰ ਅਗਲਾ ਸੁਨੇਹਾ, ਪਾਕਿਜ਼ਾ ਰੇਡੀਓ ਸ਼੍ਰੋਤਾ ਸੰਘ ਵੈਸ਼ਨਵ ਕਲੋਨੀ ਸਨਾਵਤ ਤੋਂ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੋੜ, ਮੁਹੰਮਦ ਸ਼ਦਾਬ ਖੱਤਰੀ, ਇਹ ਪਹੁੰਚੇ ਨੇ ਜਾਮਾ ਮਸਜਿਦ ਰੋਡ ਸਨਾਵਤ ਤੋਂ। ਹਾਜੀ ਇਸਹਾਕ ਲੋਲਾਮਾਨੀ, ਮੁਹੰਮਦ ਉਮਰ ਕਾਸਮੀ ਅਤੇ ਹਾਜ਼ੀ ਅਯੂਬ ਸ਼ੇਰੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਜਨਕਪੁਰੀ ਸਹਾਰਨਪੁਰ ਤੋਂ ਜੌਨ ਡੈਕਿਸਟਰੋ, ਰੋਜ਼ੀ ਪਰਲ ਅਤੇ ਵਿਲਿਸ ਡੈਕਿਸਟਰੋ ਨੇ। ਸਾਧੂ ਸ਼ਹਿਰ ਤੋਂ ਰਾਜਸਥਾਨ ਤੋਂ ਪਹੁੰਚੇ ਨੇ ਰਾਮ ਕੁਮਾਰ ਰਿਵਾੜ ਅਤੇ ਚੰਦਰ ਕਲਾ ਰਿਵਾੜ। ਗ੍ਰਾਮ ਨਾਗਰ ਕੋਹਰਾ, ਜ਼ਿਲ੍ਹਾ ਰਾਜਨਾਂਦਗਾਂਵ ਛੱਤੀਸਗੜ੍ਹ ਤੋਂ ਬਬਲੂ ਸਾਹੂ, ਜਾਮੁਨ ਦੇਵੀ, ਪ੍ਰੇਮ ਪੂਜਾ, ਦੁਸ਼ਯੰਤ, ਪ੍ਰਾਂਜਲ ਸਮੀਕਸ਼ਾ ਅਤੇ ਬੇਬੀ ਅਰਾਧਿਆ ਸਾਹੂ। ਰਿੰਗਨੀ ਛੱਤੀਸਗੜ੍ਹ ਤੋਂ ਪਹੁੰਚ ਗਏ ਨੇ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਔਰ ਅਗਲਾ ਸੁਨੇਹਾ, ਗ੍ਰਾਮ ਪੀਪਰਲੋਡ ਸਰਗਾਮ ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਅਤੇ ਸ਼ਿਵਾਂਸ਼ ਵਰਮਾ ਪਹੁੰਚੇ ਨੇ। ਕਰਨਵੀਰ ਹਾਊਸ ਪੁੱਚੋ ਕੈਂਚੀਆਂ ਬਠਿੰਡਾ, ਪੰਜਾਬ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ ਅਤੇ ਅਭਿਜੋਤ ਵੀ ਹਾਜ਼ਰ ਨੇ। ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ, ਯੂ ਐੱਸ ਏ, ਰਾਮ ਲਾਲ ਖਰੋੜਾ, ਸਾਰਾ ਹੀ ਮਾਧੋਪੁਰੀ ਪਰਿਵਾਰ ਸਾਡੇ ਕੋਲ ਪਹੁੰਚ ਗਿਆ ਜੀ ਸੁਨੇਹੇ ਦੇ ਨਾਲ। ਹਰਜੀਤ ਕੈਂਥ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਪਹੁੰਚੇ ਨੇ। ਔਰ ਸੁਖਦੇਵ ਪਹੁੰਚੇ ਨੇ ਜੀ, ਸੁਖਦੇਵ, ਨਰੇਸ਼, ਸੰਤੋਸ਼ ਰਾਣੀ, ਪੂਜਾ ਰਾਣੀ, ਪੁਨੀਤ, ਨਿਗਾਹ ਔਰ ਇਹਨਾਂ ਦਾ ਪੋਤਾ ਵੀ ਪਹੁੰਚਿਆ ਸ਼ੁਭਦੀਪ, ਇਹ ਪਹੁੰਚੇ ਨੇ ਵਾਰਡ ਨੰਬਰ 1 ਬਲਾਚੌਰ ਤੋਂ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਇਹ ਵੀ ਪਹੁੰਚ ਗਏ ਨੇ। ਔਰ ਅਗਲੇ ਸੁਨੇਹੇ ਦੇ ਨਾਲ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫ

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਚ ਸੁਨੇਹੇ ਜਿਹੜੇ ਨੇ ਛੇਤੀ ਛੇਤੀ ਪੜ੍ਹ ਲਈਏ। ਜਦੋਂ ਵਕਤ ਨਿਕਲਦਾ ਜਾਂਦਾ ਨਾ, ਉਹ ਇਸ ਤਰ੍ਹਾਂ ਲੱਗਦਾ ਵੀ ਜਿਨ੍ਹਾਂ ਦੇ ਨਾਮ ਨਹੀਂ ਪੜ੍ਹੇ ਉਹ ਵਿਚਾਰੇ ਕੰਨ ਲਗਾ ਕੇ ਬੈਠੇ ਨੇ, ਵੇਟ ਕਰ ਰਹੇ ਨੇ ਵੀ ਸਾਡਾ ਨਾਮ ਹੁਣੇ ਰੇਡੀਓ 'ਤੇ ਬੋਲਿਆ ਜਾਏਗਾ। ਜਾਂ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ, ਐਪ ਦੇ ਜ਼ਰੀਏ, ਰੇਡੀਓ ਦੇ ਜ਼ਰੀਏ, ਜਿੱਥੋਂ ਵੀ ਸੁਣ ਰਹੇ ਹੋ, ਪਰ ਬੇਕਰਾਰ ਹੋਵੋਗੇ ਆਪਣੇ ਨਾਮ ਸੁਣਨ ਲਈ। ਸੋ ਦੇਖੋ ਹੁਣ ਕਿਹਦੀ ਲੋਟਰੀ ਖੁੱਲ੍ਹਦੀ ਹੈ। ਇਸ

ਐਮ ਜਾਵੇਦ ਗੁਮਲਾ ਝਾਰਖੰਡ ਤੋਂ। ਇਹਨਾਂ ਨੇ ਵੀ ਸਾਨੂੰ ਸੁਨੇਹਾ ਸਮੇਂ ਸਿਰ ਪਾ ਦਿੱਤਾ ਹੈ ਜੀ। ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਣੀ, ਸੋਨੂੰ ਅਤੇ ਰਜਨੀ ਵੀ ਪਹੁੰਚੇ ਨੇ। ਹਿੰਦੁਸਤਾਨ ਰੇਡੀਓ ਮਿੱਤਰ ਬੰਨੇ ਬਜ਼ੁਰਗ ਪਲੇਰਾ ਟੀਕ ਮਗਣ ਮੱਧ ਪ੍ਰਦੇਸ਼ ਤੋਂ, ਬਜੇਂਦਰ ਵਿਸ਼ਵਕਰਮਾ, ਤਾਰਾ ਦੇਵੀ, ਸੋਨਾਲੀ, ਸੋਨਮ, ਆਸ਼ੀਸ਼ ਇਹ ਵੀ ਹਾਜ਼ਰ ਨੇ। ਔਰ ਅਗਲੇ ਸੁਨੇਹੇ ਦੇ ਨਾਲ ਇਹਨਾਂ ਨੇ ਲਿਖਿਆ ਜੀ, ਇਨਸਾਨ ਹੀ ਇਨਸਾਨ ਕੀ ਦਵਾ ਹੈ, ਕੋਈ ਦੁੱਖ ਦੇਤਾ ਹੈ ਤੋ ਕੋਈ ਸਕੂਨ ਬਣ ਜਾਤਾ ਹੈ। ਬਿਲਕੁਲ ਸਹੀ ਹੈ ਲਿਖਿਆ ਜਿਹੜਾ ਸੁਨੇਹਾ ਹੈ ਭੇਜਣ ਵਾਲੇ ਨੇ ਜੀ, ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੰਨੀ, ਕਾਕਾ ਬਿੱਟੂ, ਲਾਡੀ ਮੋਹਨ, ਮਾਸਟਰ ਜਨਕ ਨਗਰ ਜਲੰਧਰ ਤੋਂ। ਇਹਨਾਂ ਨੇ ਸਾਨੂੰ ਮੈਸੇਜ ਭੇਜਿਆ ਹੈ। ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਹੁਸਨਜੀਤ ਸਿੰਘ, ਨਵਜੋਤ ਕੌਰ, ਹਰਜੋਤ ਸਿੰਘ, ਔਰ ਭੇਜਿਆ ਇਹਨਾਂ ਨੇ ਹੈ ਰਣਜੀਤ ਵਿਹਾਰ, ਸਰਹੰਦ ਰੋਡ, ਪਟਿਆਲਾ ਤੋਂ। ਇਹ ਸੁਨੇਹਾ ਸਾਡੇ ਤੱਕ ਪਹੁੰਚਿਆ। ਗਾਮ ਜਾਂ ਖੋਦ ਰਾਜਸਥਾਨ ਤੋਂ ਭੇਜਿਆ ਜੀ, ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖਟਕ। ਸੰਤੋਸ਼ ਭਾਕਰੇ, ਸੁਨੈਨਾ, ਸੁਕੰਨਿਆ ਅਤੇ ਸਵਿਤਾ ਭਾਕਰੇ, ਸ਼ਾਹਜੀ ਨਗਰ, ਦੇਗਲੂਰ ਜ਼ਿਲ੍ਹਾ, ਨਾਂਦੇੜ, ਮਹਾਰਾਸ਼ਟਰ ਤੋਂ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰਖਰਾ ਆਪਣੇ ਪੂਰੇ ਹੀ ਪਰਿਵਾਰ ਦੇ ਨਾਲ ਪਹੁੰਚੇ ਨੇ ਜੀ। ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ, ਜੈਸ਼੍ਰੀ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਰਾਮਨਿਵਾਸ ਅਗਰਵਾਲ, ਧਨੰਜੇ ਟਬੂਲ, ਪੀ ਬੀ ਕੁਲਥੇ। ਔਰ ਪਿੰਡ ਬਿੱਲੀਮਾਰ ਤੋਂ ਸਾਡੇ ਤੱਕ ਮੈਸੇਜ ਆਇਆ, ਪ੍ਰੇਮ ਕੁਮਾਰ, ਪ੍ਰਵੀਨ ਰਾਣੀ, ਅਲੀਸ਼ਾ, ਅਰਮਾਨ, ਰਕੇਸ਼ ਕੁਮਾਰ, ਮਮਤਾ ਰਾਣੀ। ਔਰ ਅਗਲਾ ਸੁਨੇਹਾ ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਿਅੰਕ ਸ਼ਰਮਾ ਹੋਰਾਂ ਦਾ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂੰ ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਿਆ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਵੀ ਪਹੁੰਚੇ ਨੇ। ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ, ਜੈ ਸੰਜੈ ਸ਼ਰਮਾ ਔਰ ਪ੍ਰਿਯੰਕਾ ਸ਼ਰਮਾ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਜ਼ਿਲ੍ਹਾ ਰੋਪੜ ਤੋਂ ਪਿੰਡ ਭੱਕੂ ਮਾਜਰਾ ਤੋਂ ਸੁਰਿੰਦਰ ਨਨੂਆ, ਕੁਲਵੰਤ ਨਨੂਆ, ਸੁਖਜੋਤ, ਭੁਪਿੰਦਰ ਅਤੇ ਮਨਜੋਤ ਇਹ ਵੀ ਹਾਜ਼ਰ ਨੇ। ਔਰ ਪਿੰਡ ਚੰਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ ਇਹ ਵੀ ਪਹੁੰਚ ਗਏ। ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ ਦਲਜੀਤ ਚੀਮਾ, ਮਨਦੀਪ ਚੀਮਾ, ਰਾਜਦੀਪ, ਬਲਰਾਜ ਰਾਣੀ, ਡੋਲੀ ਅਤੇ ਸਿਫਤ ਜੋ ਸਰਾਂ ਇਹ ਵੀ ਪਹੁੰਚ ਗਏ ਨੇ ਜੀ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਜੀ ਵਿਜੇ ਤੰਬਰ ਤੇ ਮਮਤਾ ਨੇ ਮੁੰਡੀ ਖਰੜ ਤੋਂ। ਔਰ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੀ ਰਾਹੀ, ਮਿਹਰਾ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ ਪਹੁੰਚੇ ਨੇ। ਗੀਤ ਦੀ ਫਰਮਾਇਸ਼ ਸਾਡੇ ਤੱਕ ਪਹੁੰਚਾਈ ਗਈ ਹੈ ਸਤਿੰਦਰ ਸਰਤਾਜ ਦੀ। ਔਰ ਨੱਚਣਾ ਟੱਪਣਾ ਚਾਹੁੰਦੇ ਹੋ ਤੁਸੀਂ ਸਾਰੇ ਤਾਂ ਫਿਰ ਜ਼ਰੂਰ ਨੱਚੋ ਟੱਪੋ ਜੀ। ਗੀਤ ਤੁਹਾਡੇ ਨਜ਼ਰ ਕਰ ਰਹੇ ਹਾਂ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦਿਨ ਦੇ 12 ਵਜ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ।

0: नमस्कार।
1: प्रोग्राम ਵਸਦੇ ਵੇੜੇ ਲੈ ਕੇ ਹਾਜ਼ਰ ਹੈ ਜੀ ਤੁਹਾਡੀ ਆਪਣੀ ਦੋਸਤ ਅਨੁਰਾਧਾ।
0: ਅਨੁਰਾਧਾ ਦੇ ਨਾਲ ਮੈਂ ਪੂਨਮ ਵੀ ਹਾਜ਼ਰ ਹਾਂ ਜੀ। ਅਨੁਰਾਧਾ ਜੀ, ਕੀ ਹਾਲ ਚਾਲ ਨੇ
1: ਜੀ? ਪੂਨਮ ਜੀ, ਹਾਲ ਚਾਲ ਬਿਲਕੁਲ ਠੀਕ ਠਾਕ ਹੈ। ਸਵੇਰੇ ਜਦੋਂ ਦੇਖਿਆ ਨਾ, ਵਾਹ, ਬਾਹਰ ਜਿਹੜਾ ਵਾਤਾਵਰਣ ਸੀ, ਇੰਨਾ ਸੁਹਾਵਣਾ ਹੋਇਆ ਸੀ,
0: ਜੀ
1: ਥੋੜ੍ਹੀ ਬਾਰਿਸ਼ ਹੋਈ ਸੀ, ਹੈ ਨਾ, ਪੇੜ ਪੌਦੇ ਲਹਿਰਾ ਰਹੇ ਸੀ, ਅਤੇ ਦੇਖੋ ਕਿੰਨਾ ਚੰਗਾ ਲੱਗਦਾ ਹੈ ਨਾ ਇਹ ਸਾਰਾ ਕੁਦਰਤ ਦਾ ਨਜ਼ਾਰਾ ਦੇਖ ਕੇ।
0: ਵਾਕਈ ਜਦੋਂ ਵੀ ਗਰਮੀ ਦਾ ਮੌਸਮ ਹੁੰਦਾ ਹੈ ਅਤੇ ਤੇਜ਼ ਗਰਮੀ, ਧੁੱਪ, ਹੁਮਸ ਸਾਨੂੰ ਪਰੇਸ਼ਾਨ ਕਰਦੀ ਹੈ,
1: ਜੀ,
0: ਤਾਂ ਉਸ ਤੋਂ ਬਾਅਦ ਠੰਡੀ ਹਵਾ ਜਦੋਂ ਚੱਲਦੀ ਹੈ, ਆਸਮਾਨ ਦੇ ਵਿੱਚ ਬੱਦਲ ਦਿਖਣੇ ਸ਼ੁਰੂ ਹੋ ਜਾਂਦੇ ਨੇ, ਤਾਂ ਉਮੀਦ ਜਾਗਦੀ ਹੈ, ਫਿਰ ਉਸ ਤੋਂ ਬਾਅਦ ਠੰਡਕ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ ਅਤੇ ਮੌਸਮ ਸੁਹਾਵਣਾ ਹੋ ਹੀ ਜਾਂਦਾ ਹੈ।
1: ਬਿਲਕੁਲ। ਔਰ ਦੇਖੋ ਪੂਨਮ ਜੀ, ਇਹ ਕੁਦਰਤ ਦੀਆਂ ਨਿਆਮਤਾਂ ਨੇ, ਹੈ ਨਾ, ਜੋ ਸਾਨੂੰ ਕੁਦਰਤ ਨੇ ਦਿੱਤੀਆਂ ਨੇ, ਔਰ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਹਾਂ, ਮਨ ਨੂੰ ਸਕੂਨ, ਸ਼ਾਂਤੀ ਤਾਂ ਮਿਲਦੀ ਹੀ ਹੈ, ਨਾਲ ਹੀ ਨਾਲ ਹੁਣ ਜਿਹੜੀ ਬਾਰਿਸ਼ ਥੋੜ੍ਹੀ ਹੋਈ ਹੈ, ਉਸ ਦੇ ਨਾਲ ਜਿਹੜੀ ਗਰਮੀ ਤੋਂ ਰਾਹਤ ਮਿਲੀ ਹੈ, ਇਕੱਲੇ ਇਨਸਾਨ ਹੀ ਨਹੀਂ, ਜੀਵ ਜੰਤੂ ਹੈ ਜਿਹੜੇ, ਉਹਨਾਂ ਨੂੰ ਵੀ ਬਹੁਤ ਰਾਹਤ ਮਹਿਸੂਸ ਹੋ ਰਹੀ ਹੈ।
0: ਜੀਵ ਜੰਤੂ ਹੀ ਨਹੀਂ ਬਲਕਿ ਇਸ ਕੁਦਰਤ ਦਾ ਹਰ ਇੱਕ ਪੱਤਾ,
1: ਜੀ,
0: ਪੇੜ ਪੌਦੇ, ਹਰਿਆਵਲ, ਇਹ ਸਭ ਜਿਵੇਂ ਝੂਮ ਉੱਠਦੇ ਨੇ ਅਤੇ ਪੱਤਾ ਪੱਤਾ ਧੋਤਾ ਜਾਂਦਾ ਹੈ ਅਤੇ ਇੱਕ ਨਵੀਂ ਬਹਾਰ, ਨਵੀਂ ਤਾਜ਼ਗੀ ਇਹਨਾਂ ਪੱਤਿਆਂ 'ਤੇ ਆ ਜਾਂਦੀ ਹੈ। ਵੈਸੇ ਦੇਖੋ ਅਸੀਂ ਪੱਤਿਆਂ ਦੀ ਗੱਲ ਕਰ ਰਹੇ ਹਾਂ, ਹਰਿਆਵਲ ਦੀ ਗੱਲ ਕਰ ਰਹੇ ਹਾਂ ਅਨੁਰਾਧਾ ਜੀ, ਪਰ ਜੇਕਰ ਸਾਡੇ ਆਸ ਪਾਸ ਹਰਿਆਵਲ ਹੀ ਨਹੀਂ ਹੋਏਗੀ, ਕੰਕਰੀਟ ਜੰਗਲ ਹੋਏਗਾ, ਤਾਂ ਇਹ ਦ੍ਰਿਸ਼ ਵੀ ਦੇਖਣ ਨੂੰ ਸਾਨੂੰ ਕਿੱਥੋਂ ਮਿਲੇਗਾ।
1: ਜੀ ਬਿਲਕੁਲ। ਔਰ ਵੈਸੇ ਵੀ ਜਿਹੜਾ ਅਸੀਂ ਹਫਤਾ ਮਨਾ ਰਹੇ ਹਾਂ ਜੀ, 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਵਣ ਮਹਾਂ ਉਤਸਵ, ਅਤੇ ਇਹ ਵੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ ਜਿਹੜਾ, ਉਹ ਹੈ ਜੀ ਰੁੱਖ ਲਗਾਉਣ ਦਾ ਤਿਉਹਾਰ। ਅਤੇ ਵੈਸੇ ਵੀ ਪੂਨਮ ਜੀ, ਇਸਦਾ ਮਕਸਦ ਤਾਂ ਇਹੀ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ, ਜੰਗਲਾਂ ਦੀ ਸੰਭਾਲ ਕੀਤੀ ਜਾਏ ਔਰ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾਏ।
0: ਬਿਲਕੁਲ ਜੀ, ਜੁਲਾਈ ਦੇ ਵਿੱਚ ਇਹ ਵਣ ਮਹੋਤਸਵ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਕਹਿੰਦੇ ਨੇ ਕਿ ਇਹ ਜਿਹੜਾ ਸਮਾਂ ਹੈ ਸਭ ਤੋਂ ਢੁਕਵਾਂ ਹੁੰਦਾ ਹੈ ਪੌਦੇ ਲਗਾਉਣ ਦਾ, ਕਿਉਂਕਿ ਜਦੋਂ ਅਸੀਂ ਇਸ ਮੌਸਮ ਦੇ ਵਿੱਚ ਪੌਦੇ ਲਗਾਉਂਦੇ ਹਾਂ ਨਾ, ਤਾਂ ਕੁਦਰਤ ਉਸਦੀ ਦੇਖਭਾਲ ਆਪ ਕਰਦੀ ਹੈ, ਉਸਦੀ ਸਿੰਚਾਈ ਆਪ ਕਰਦੀ ਹੈ, ਅਤੇ ਬਿਨਾਂ ਕਿਸੇ ਮਿਹਨਤ ਤੋਂ, ਬਿਨਾਂ ਕਿਸੇ ਜ਼ਿਆਦਾ ਦੇਖ ਰੇਖ ਤੋਂ ਪੌਦੇ ਆਪਣੇ ਆਪ ਬਲਦੇ ਫੁੱਲਦੇ ਨੇ। ਸੋ ਇੱਕ ਲੋੜ ਹੈ ਤਾਂ ਸਿਰਫ ਨਿੱਕੀ ਜਿੰਨੀ ਕੋਸ਼ਿਸ਼ ਦੀ ਕਿ ਅਸੀਂ ਪੌਦੇ ਲਗਾਈਏ
1: ਜੀ
0: ਅਤੇ ਆਪਣੇ ਵਾਤਾਵਰਣ ਨੂੰ ਸੰਭਾਲਣ ਦੇ ਵਿੱਚ ਯੋਗਦਾਨ ਪਾਈਏ।
1: ਬਿਲਕੁਲ। ਔਰ ਪੂਨਮ ਜੀ, ਇਹ ਜਿਹੜਾ ਬਦਲਾਵ ਹੈ, ਮੈਨੂੰ ਲੱਗਦਾ ਹੈ ਕਿ ਸਾਡੇ ਸਮਾਜ ਵਿੱਚ ਦੇਖਣ ਨੂੰ ਵੀ ਮਿਲ ਰਿਹਾ ਹੈ। ਅਸੀਂ ਦੇਖਦੇ ਹਾਂ ਨਾ, ਕਈ ਵਾਰੀ ਕੋਈ ਦਿਨ ਤਿਉਹਾਰ ਹੁੰਦਾ ਹੈ ਜਾਂ ਅਸੀਂ ਕਿਸੇ ਨੂੰ ਸਨਮਾਨ ਕਰਨਾ ਹੈ, ਅਤੇ ਉਹਨਾਂ ਨੂੰ ਪੌਦਾ ਜਿਹੜਾ ਉਹ ਭੇਂਟ ਕੀਤਾ ਜਾਂਦਾ ਹੈ।
0: ਬਿਲਕੁਲ।
1: ਜਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਹਮੇਸ਼ਾ ਇਹੀ ਕਹਿੰਦੇ ਹਾਂ, ਅਗਰ ਉਹਨਾਂ ਦਾ ਜਨਮ ਦਿਨ ਹੈ ਜਾਂ ਘਰ ਦੇ ਵਿੱਚ ਕੋਈ ਤਿਉਹਾਰ ਮਨਾਇਆ ਜਾਣਾ, ਕਿਸੇ ਦੀ ਸਾਲਗਿਰਾ ਹੈ, ਅਸੀਂ ਘਰ ਵਿੱਚ ਇੱਕ ਪੌਦਾ ਲਗਾਉਂਦੇ ਹਾਂ। ਇਹਦੇ ਨਾਲ ਜਿਹੜੀ ਸੋਚ ਹੈ ਉਹ ਤਾਂ ਬਦਲੀ ਹੈ, ਨਾਲ ਹੀ ਨਾਲ ਅਸੀਂ ਵਾਤਾਵਰਣ ਦੇ ਪ੍ਰਤੀ ਸੁਚੇਤ ਵੀ ਹੁੰਦੇ ਹਾਂ।
0: ਬਿਲਕੁਲ ਸਹੀ ਕਿਹਾ ਤੁਸੀਂ। ਦੇਖੋ ਜਦੋਂ ਛੋਟੇ ਬੱਚਿਆਂ ਨੂੰ ਨਾਲ ਮਿਲ ਕੇ ਆਪਾਂ ਉਹਨਾਂ ਦੇ ਹੱਥੀਂ ਪੌਦੇ ਲਗਵਾਉਂਦੇ ਹਾਂ ਨਾ, ਤਾਂ ਬੱਚਿਆਂ ਨੂੰ ਬੜਾ ਚਾਅ ਹੁੰਦਾ ਹੈ ਅਤੇ ਉਹ ਦੇਖਦੇ ਵੀ ਰਹਿੰਦੇ ਨੇ, ਪੁੱਛਦੇ ਵੀ ਰਹਿੰਦੇ ਨੇ ਉਸ ਦੇ ਬਾਰੇ ਸਵਾਲ, ਅਤੇ ਉਹ ਜਦੋਂ ਆਪਣੇ ਨਾਲ ਉਹਨਾਂ ਨੂੰ ਵਾਧਾ ਹੋਇਆ ਦੇਖਦੇ ਨੇ ਤਾਂ ਇੱਕ ਬਹੁਤ ਹੀ ਭਾਵਨਾਤਮਕ ਜੁੜਾਅ ਵੀ ਉਹਨਾਂ ਦੇ ਨਾਲ ਪੈਦਾ ਹੋ ਜਾਂਦਾ ਹੈ। ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਬੱਚੇ ਮੋਬਾਈਲ ਨਹੀਂ ਛੱਡਦੇ ਜਾਂ ਫਿਰ ਟੀ ਵੀ ਗੇਮਸ ਦੇਖਦੇ ਰਹਿੰਦੇ ਨੇ, ਪਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਆਪ ਮਿਲ ਕੇ ਉਹਨਾਂ ਦੇ ਨਾਲ ਕੁਝ ਇਹੋ ਜਿਹੇ ਕੰਮ ਕਰੀਏ ਜਿਸ ਦੇ ਨਾਲ ਉਹਨਾਂ ਦਾ ਰੁਝਾਨ ਕੁਦਰਤ ਦੇ ਨਾਲ ਪੈਦਾ ਹੋ ਸਕੇ।
1: ਬਿਲਕੁਲ ਜੀ, ਕਿਉਂਕਿ ਪੂਨਮ ਜੀ ਇਹ ਗੱਲ ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਬੱਚੇ ਆ ਜਿਹੜੇ ਵੱਡਿਆਂ ਨੂੰ ਹੀ ਕਾਪੀ ਕਰਦੇ ਨੇ।
0: ਬਿਲਕੁਲ ਬਿਲਕੁਲ।
1: ਅਤੇ ਜੇਕਰ ਵੱਡੇ ਆ ਜਿਹੜੇ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਉਹਨਾਂ ਨੂੰ ਦੇਣਗੇ, ਜਿਸ ਤਰ੍ਹਾਂ ਆਪ ਕਰਨਗੇ, ਬੱਚੇ ਵੀ ਉਸ ਚੀਜ਼ ਨੂੰ ਹੀ ਫੋਲੋ ਕਰਦੇ ਨੇ। ਅਤੇ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਇੱਕ ਬਗੀਚੀ ਬਣਾਈ ਹੈ ਜਾਂ ਆਲੇ ਦੁਆਲੇ ਰੁੱਖ ਲਗਾਏ ਨੇ, ਉਹਨਾਂ ਦੀ ਸਾਂਭ ਸੰਭਾਲ ਕਰਦੇ ਹਾਂ ਨਾ, ਅਤੇ ਬੱਚੇ ਵੀ ਸਾਡੇ ਵੱਲ ਦੇਖਦੇ ਨੇ, ਅਤੇ ਅੱਗੇ ਜਾ ਕੇ ਉਹ ਆਉਣ ਵਾਲਾ ਜਿਹੜਾ ਸਮਾਂ ਹੈ ਉਸ ਵਿੱਚ ਉਹਨਾਂ ਦੀ ਹੀ ਉਨੀ ਹੀ ਸੰਭਾਲ ਕਰਨਗੇ ਜਿੰਨੀ ਅਸੀਂ ਕਰਦੇ ਹਾਂ।
0: ਬਿਲਕੁਲ ਜੀ, ਬੱਚਿਆਂ ਨੂੰ ਇਸ ਲਈ ਨਾਲ ਜੋੜਨਾ ਕੁਦਰਤ ਦੇ ਬਹੁਤ ਜ਼ਰੂਰੀ ਹੈ, ਉਹਨਾਂ ਕੋਲ ਇਹੋ ਜਿਹੇ ਰਚਨਾਤਮਕ ਕੰਮ ਕਰਵਾਉਂਦੇ ਰਹਿਣਾ ਜ਼ਰੂਰੀ ਹੈ, ਅਤੇ ਉਹ ਨਾਲ ਉਹ ਤਾਂ ਕਰਨਗੇ ਜੇਕਰ ਤੁਸੀਂ ਨਾਲ ਮਿਲ ਕੇ ਉਹਨਾਂ ਦੇ ਨਾਲ ਇਹ ਕੰਮ ਕਰੋਗੇ।
1: ਜੀ ਬਿਲਕੁਲ।
0: ਅਤੇ ਦੇਖੋ ਜਿਹੜਾ ਰੁੱਖ ਨੇ ਉਹ ਇੰਨਾ ਯੋਗਦਾਨ ਪਾਉਂਦੇ ਨੇ ਸਾਡੇ ਵਾਤਾਵਰਣ ਨੂੰ ਬਚਾਉਣ ਦੇ ਲਈ। ਕਹਿੰਦੇ ਨੇ ਕਿ ਇੱਕ ਸਿਹਤਮੰਦ, ਪੂਰੀ ਤਰ੍ਹਾਂ ਵਿਕਸਿਤ ਰੁੱਖ ਹਰ ਸਾਲ ਔਸਤਨ ਲਗਭਗ 20 ਤੋਂ 25 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਆਪਣੇ ਵਿੱਚ ਸਟੋਰ ਕਰ ਸਕਦਾ ਹੈ। ਯਾਨੀ ਕਿ ਇੱਕ ਕੁਦਰਤੀ ਜੋ ਕੁਦਰਤੀ ਚੱਕਰ ਹੈ ਵਾਤਾਵਰਣ ਨੂੰ ਸਾਫ਼ ਬਣਾਈ ਰੱਖਣ ਦਾ, ਇਹ ਪ੍ਰਦੂਸ਼ਣ ਨੂੰ ਸੋਖਣ ਦਾ, ਉਹ ਕਿੰਨਾ ਖੂਬਸੂਰਤ ਹੈ।
1: ਅਤੇ
0: ਕਹਿੰਦੇ ਨੇ ਕਿ ਜਿੱਥੇ ਜ਼ਿਆਦਾ ਹਰਿਆਵਲ ਜਿਹਨਾਂ ਇਲਾਕਿਆਂ ਦੇ ਵਿੱਚ ਹੁੰਦੀ ਹੈ ਨਾ, ਉੱਥੇ ਤਾਪਮਾਨ ਘੱਟ ਹੁੰਦਾ ਹੈ ਬਾਕੀ ਸ਼ਹਿਰਾਂ ਦੇ ਮੁਕਾਬਲੇ। ਅਤੇ ਇੱਕ ਵੱਡਾ ਰੁੱਖ ਵਰਖਾ ਦੇ ਪਾਣੀ ਨੂੰ ਰੋਕਣ ਦੇ ਲਈ ਤਾਂ ਹਮੇਸ਼ਾ ਬਚਾਅ ਕਰਦਾ ਹੀ ਹੈ। ਅਤੇ ਦੇਖੋ ਇੱਕ ਕਿੰਨੀ ਖੂਬਸੂਰਤ ਗੱਲ ਹੈ ਕਿ ਇਹ ਰੁੱਖ ਸਾਡੇ ਪੰਛੀਆਂ ਨੂੰ, ਕੀੜਿਆਂ ਨੂੰ, ਹੋਰ ਜੀਵਾਂ ਨੂੰ

0: ਆਸਰਾ ਦਿੰਦੇ ਨੇ ਅਤੇ ਉਹਨਾਂ ਦੇ ਭੋਜਨ ਦਾ ਸਰੋਤ ਵੀ ਹੁੰਦੇ ਨੇ।
1: ਜੀ ਬਿਲਕੁਲ ਜੀ, ਔਰ ਦੇਖੋ ਇਹਦੇ ਨਾਲ ਹੀ ਸਾਡਾ ਜਿਹੜਾ ਆਲਾ ਦੁਆਲਾ ਹੈ, ਸਾਡੀ ਕੁਦਰਤ ਹੈ, ਉਹ ਬਰਕਰਾਰ ਹੈ, ਅਤੇ ਹਰ ਇੱਕ ਮਨੁੱਖ ਦਾ ਮੈਨੂੰ ਲੱਗਦਾ ਹੈ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਇਸ ਕੁਦਰਤ ਨੂੰ ਸੰਭਾਲਣ ਦੇ ਵਿੱਚ ਆਪਣਾ ਬਣਦਾ ਜਿਹੜਾ ਯੋਗਦਾਨ ਹੈ ਉਹ ਜ਼ਰੂਰ ਪਾਏ।
0: ਬਿਲਕੁਲ ਜੀ, ਅਸੀਂ ਰੁੱਖ ਲਗਾਉਣ ਦੀ ਗੱਲ ਤਾਂ ਕਰਦੇ ਹਾਂ, ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਸਿਰਫ ਰੁੱਖ ਲਗਾਉਣਾ ਹੀ ਨਹੀਂ ਬਲਕਿ ਉਹਨਾਂ ਦੀ ਸੰਭਾਲ ਕਰਨਾ ਵੀ ਉਨਾ ਹੀ ਜ਼ਰੂਰੀ ਹੈ, ਬਲਕਿ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਲਗਾਏ ਗਏ ਹਰ ਪੌਦੇ ਦਾ ਰੁੱਖ ਬਣਨਾ ਹੀ ਅਸਲ ਸਫਲਤਾ ਹੈ। ਇੱਕ ਰੁੱਖ ਲਗਾ ਦੇਣਾ, ਪੌਦਾ ਲਗਾ ਦੇਣਾ ਹੀ ਸਾਡਾ ਉੱਥੇ ਕੰਮ ਸੀਮਤ ਨਹੀਂ ਹੋ ਜਾਂਦਾ, ਬਲਕਿ ਉਸਨੂੰ ਦੇਖਦੇ ਰਹਿਣਾ, ਉਸ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇੱਕ ਕਦਮ ਅਸੀਂ ਵਧਾਈਏ ਹਰਿਆਵਲ ਵੱਲ, ਇੱਕ ਕਦਮ ਵਧਾਈਏ ਵਾਤਾਵਰਣ ਦੀ ਸੁਰੱਖਿਆ ਵੱਲ, ਆਪਣੀਆਂ ਪੀੜ੍ਹੀਆਂ ਨੂੰ ਬਚਾਉਣ ਵੱਲ। ਅਤੇ ਜਦੋਂ ਅਸੀਂ ਰੁੱਖਾਂ ਦੀ ਗੱਲ ਕਰਦੇ ਹਾਂ ਨਾ, ਜਦੋਂ ਦੇਖੋ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਹਰ ਕੋਈ ਏਅਰ ਕੰਡੀਸ਼ਨਰ ਦੀ ਮਦਦ ਲੈਂਦੇ ਹਾਂ, ਅਤੇ ਜਦੋਂ ਲਾਈਟ ਨਹੀਂ ਹੁੰਦੀ ਤਾਂ ਫਿਰ ਲੱਗਦਾ ਹੈ ਕਿ ਜਿਵੇਂ ਜ਼ਿੰਦਗੀ ਰੁੱਕ ਗਈ ਹੈ। ਅਤੇ ਉਸੇ ਵੇਲੇ ਜੇਕਰ ਤੁਸੀਂ ਕਿਸੇ ਸੰਘਣੇ ਰੁੱਖ ਦੀ ਛਾਂ ਹੇਠਾਂ ਜਾ ਕੇ ਬੈਠ ਜਾਓ, ਖੜ੍ਹੇ ਵੀ ਹੋ ਜਾਓ, ਤਾਂ ਕੁਝ ਪਲ ਲਈ ਇਵੇਂ ਲੱਗਦਾ ਹੈ ਕਿ ਜਿਵੇਂ ਗਰਮੀ ਹੈ ਹੀ ਨਹੀਂ ਹੈ।
1: ਬਿਲਕੁਲ ਜੀ।
0: ਅਤੇ ਸਾਡੇ ਵਾਹਨ ਵੀ ਜਿਹੜੇ ਗਰਮ ਹੋ ਜਾਂਦੇ ਨੇ, ਉਹਨਾਂ ਨੂੰ ਵੀ ਸਾਨੂੰ ਛਾਂ ਚਾਹੀਦੀ ਹੁੰਦੀ ਹੈ, ਅਤੇ ਉਸਦੇ ਲਈ ਵੀ ਇਹ ਰੁੱਖ ਕਿੰਨੀ ਖੂਬਸੂਰਤ ਭੂਮਿਕਾ ਨਿਭਾਉਂਦੇ ਨੇ। ਰੁੱਖਾਂ 'ਤੇ ਕਿੰਨੇ ਗੀਤ ਵੀ ਬਣੇ ਹੋਏ ਨੇ, ਰੁੱਖਾਂ ਦੇ ਨਾਲ ਸਾਡੇ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ, ਅਤੇ ਅਣਗਿਣਤ ਹੀ ਰੁੱਖ ਨੇ, ਉਹਨਾਂ ਦੀਆਂ ਕਿਸਮਾਂ ਨੇ, ਉਹਨਾਂ ਦੀ ਭੂਮਿਕਾਵਾਂ ਨੇ, ਅਤੇ ਨਾਮ ਨੇ।
1: ਬਿਲਕੁਲ।
0: ਇਸਦੇ ਬਾਰੇ ਨਾ ਸਤਿੰਦਰ ਸਰਤਾਜ ਉਹਨਾਂ ਦਾ ਇੱਕ ਖੂਬਸੂਰਤ ਗੀਤ ਹੈ, ਆਪਾਂ ਸੁਣਦੇ ਹਾਂ।
1: ਬਿਲਕੁਲ।

0: ਦੇਖੋ ਕਿੰਨੇ ਖੂਬਸੂਰਤ ਨਾਮ ਨੇ ਇਸ ਗੀਤ ਦੇ ਵਿੱਚ, ਅਤੇ ਕਿੰਨੇ ਖੂਬਸੂਰਤ ਅਹਿਸਾਸ ਹੁੰਦਾ ਉਹਨੂੰ ਸੁਣ ਕੇ ਕਿ ਕੁਦਰਤ ਕਿੰਨੀ ਖੂਬਸੂਰਤ ਹੈ।
1: ਬਿਲਕੁਲ ਜੀ, ਔਰ ਜਦੋਂ ਵੀ ਅਸੀਂ ਅਜਿਹੀਆਂ ਗੱਲਾਂ ਜਾਂ ਇਸ ਤਰ੍ਹਾਂ ਦੇ ਗੀਤ ਸੁਣਦੇ ਹਾਂ ਨਾ ਕੁਦਰਤੀ ਨਜ਼ਾਰਿਆਂ ਦੇ ਨਾਲ ਜਿਹੜੇ ਸੰਬੰਧਿਤ ਨੇ, ਤਾਂ ਪੂਨਮ ਜੀ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਉਹਨਾਂ ਕੁਦਰਤ ਦੇ ਨਜ਼ਾਰਿਆਂ ਦੇ ਵਿੱਚ ਹੀ ਆਪਣੇ ਆਪ ਨੂੰ ਗੁੰਮ ਕਰ ਲੈਂਦੇ ਹਾਂ।
0: ਜੀ, ਗੁੰਮ ਕਰਨਾ ਵੀ ਚਾਹੀਦਾ, ਚਾਹੇ ਅਸੀਂ ਕੁਝ ਪਲ ਹੀ ਕਰੀਏ, ਕਿਉਂਕਿ ਜਦੋਂ ਅਸੀਂ ਕੁਦਰਤ ਦੇ ਨਾਲ ਹੁੰਦੇ ਹਾਂ ਤਾਂ ਫਿਰ ਤੰਦਰੁਸਤ ਵੀ ਰਹਿੰਦੇ ਹਾਂ, ਅਤੇ ਅਸੀਂ ਕਈ ਤਰ੍ਹਾਂ ਦੇ ਜੋ ਤਣਾਅ ਨੇ ਸਾਡੀ ਜ਼ਿੰਦਗੀ ਦੇ ਵਿੱਚ ਉਸ ਤੋਂ ਵੀ ਦੂਰ ਬਣੇ ਰਹਿੰਦੇ ਹਾਂ,
1: ਅਤੇ
0: ਇਹ ਚੰਗੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ। ਅੱਜ ਸਿਹਤ ਦਾ ਅਸੀਂ ਸਿਲਸਿਲਾ ਖਾਸ ਤੌਰ 'ਤੇ ਲੈ ਕੇ ਹਾਜ਼ਰ ਹੁੰਦੇ ਹਾਂ ਅਨੁਰਾਧਾ ਜੀ, ਰੇਡੀਓ ਡਾਕਟਰ ਪ੍ਰੋਗਰਾਮ
1: ਜੀ,
0: ਅਤੇ ਅੱਜ ਅਸੀਂ ਇਸ ਸਿਲਸਿਲੇ ਤਹਿਤ ਗੱਲ ਕਰਨੀ ਹੈ
1: ਰੀੜ ਦੀ ਹੱਡੀ ਦਾ ਦਰਦ ਕਾਰਨ ਅਤੇ ਇਲਾਜ, ਜਿਸ ਵਿੱਚ ਡਾਕਟਰ ਵਿਕਰਮਜੀਤ ਸਿੰਘ ਇਸ ਦੇ ਬਾਰੇ ਜਾਣਕਾਰੀ ਦੇਣਗੇ।
0: ਜੀ ਬਿਲਕੁਲ ਜੀ, ਰੀੜ ਦੀ ਹੱਡੀ ਦਾ ਜੋ ਦਰਦ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਮਹਿਸੂਸ ਹੁੰਦਾ ਹੈ, ਅਤੇ ਕਹਿੰਦੇ ਨੇ ਕਿ ਇਹ ਜਦੋਂ ਦਰਦ ਹੁੰਦਾ ਹੈ ਤਾਂ ਫਿਰ ਇਨਸਾਨ ਦਾ ਜੋ ਨੋਰਮਲ ਰੂਟੀਨ ਹੈ ਉਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ, ਉੱਠਣ ਬੈਠਣ ਦੇ ਵਿੱਚ, ਕੰਮ ਕਰਨ ਦੇ ਵਿੱਚ। ਸੋ ਇਸ ਦੇ ਬਾਰੇ ਵਿਸਤਾਰ ਸਹਿਤ ਗੱਲਬਾਤ ਕੀਤੀ ਸੀ ਅਸੀਂ ਡਾਕਟਰ ਵਿਕਰਮਜੀਤ ਸਿੰਘ ਹੁਣਾਂ ਦੇ ਨਾਲ, ਅਤੇ ਸੁਣਦੇ ਹਾਂ ਜੀ ਫਿਰ ਆਪਾਂ।
1: ਬਿਲਕੁਲ,
2: ਰੇਡੀਓ ਡਾਕਟਰ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਜਾਣਕਾਰੀ ਹਾਸਲ ਕਰਾਂਗੇ ਰੀੜ ਦੀ ਹੱਡੀ ਅਤੇ ਇਸ ਨਾਲ ਹੋਣ ਵਾਲੀਆਂ ਸਮੱਸਿਆਵਾਂ ਦੇ ਬਾਰੇ। ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ 'ਚ ਮਾਹਿਰ ਡਾਕਟਰ ਵਿਕਰਮਜੀਤ ਸਿੰਘ, ਜਿਹੜੇ ਕਿ ਬ੍ਰੇਨ ਅਤੇ ਸਪਾਈਨ ਸਰਜਨ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ।
3: ਥੈਂਕ ਯੂ ਜੀ, ਥੈਂਕ ਯੂ
2: ਡਾਕਟਰ। ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਰੀੜ ਦੀ ਹੱਡੀ ਕਿਸ ਨੂੰ ਆਖਦੇ ਆ?
3: ਹਾਂਜੀ, ਰੀੜ ਦੀ ਹੱਡੀ ਆਪਣੇ ਜੋ ਬੈਕ ਦੇ ਸੈਂਟਰ ਦੇ ਵਿੱਚ ਜੋ ਬੇਸਿਕਲੀ ਸਟਰਕਚਰ ਹੁੰਦਾ ਹੈ ਇਹਨੂੰ ਆਪਾਂ ਰੀੜ ਦੀ ਹੱਡੀ ਕਹਿ ਦਿੰਦੇ ਹਾਂ
2: ਜੀ।
3: ਤੇ ਇਹ ਮੇਨਲੀ ਆਪਾਂ ਨੂੰ ਜੇ ਆਪਾਂ ਬਿਲਕੁਲ ਦੇਸੀ ਪਾਸਾ ਸਮਝੀਏ ਤਾਂ ਖੜਾ ਹੋਣ ਦੇ ਕੰਮ ਆਉਂਦਾ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਆਮ ਕਹਾਵਤ ਹੈ ਵੀ ਉਹ ਤਾਂ ਸਪਾਈਨਲੈਸ ਹੈ, ਮਤਲਬ ਸਪਾਈਨ ਜੋ ਹੈ ਮੇਨਲੀ ਆਪਣੇ ਇਰੈਕਟ ਪੋਸਚਰ ਦੇ ਵਿੱਚ ਜਿਹੜੀ ਹੈ ਉਹ ਸਭ ਤੋਂ ਵੱਧ ਹੈਲਪ ਕਰਦੀ ਹੈ,
2: ਤੇ
3: ਇਸ ਦੇ ਵਿੱਚ ਜਿਹੜੀ ਨਾੜ ਜਾ ਰਹੀ ਹੁੰਦੀ ਹੈ ਉਹ ਆਪਣੇ ਸਰੀਰ ਨੂੰ ਕਹਿ ਲਓ ਕਰੰਟ ਵਾਲੀਆਂ ਨਾੜਾਂ ਜਿਹੜੀਆਂ ਹੈ ਸਪਲਾਈ ਕਰਦੀ ਹੈ, ਅਤੇ ਇਹਨੂੰ ਆਪਾਂ ਮੇਨਲੀ ਤਿੰਨ ਭਾਗਾਂ 'ਚ ਵੰਡਦੇ ਹਾਂ, ਸਰਵਾਈਕਲ ਸਪਾਈਨ, ਡੋਰਸਲ ਸਪਾਈਨ ਔਰ ਲੰਬਰ ਸਪਾਈਨ। ਚੌਥਾ ਭਾਗ ਜਿਹੜਾ ਹਿਊਮਨ ਦੇ ਵਿੱਚ ਵੇਸਟੀਜ਼ੀਅਲ ਹੁੰਦਾ ਜਿਹਨੂੰ ਆਪਾਂ ਸੈਕਰਲ ਸਪਾਈਨ ਕਹਿ ਦਿੰਦੇ ਹਾਂ, ਬੇਸਿਕਲੀ ਪੂਛ ਵਾਲੀ ਹੱਡੀ, ਉਹ ਮੇਨਲੀ ਜਾਨਵਰਾਂ 'ਚ ਹੀ ਉਹਦਾ ਜ਼ਿਆਦਾ ਕੰਮ ਹੁੰਦਾ
2: ਜੀ।
3: ਅਤੇ ਪਹਿਲਾਂ ਆਪਾਂ ਸਰਵਾਈਕਲ ਸਪਾਈਨ ਦੀ ਗੱਲ ਕਰਦੇ ਹਾਂ ਤਾਂ ਗਰਦਨ ਦੇ ਵਿੱਚ ਜਿਹੜੀ ਰੀੜ ਦੀ ਹੱਡੀ ਦਾ ਪੋਰਸ਼ਨ ਹੈ ਉਹਨੂੰ ਸਰਵਾਈਕਲ ਸਪਾਈਨ ਕਹਿ ਦਿੰਦੇ ਹਾਂ, ਅਤੇ ਇਸ ਦੇ ਉੱਪਰ ਬ੍ਰੇਨ ਹੁੰਦਾ ਹੈ
2: ਜੀ।
3: ਤਾਂ ਜਿਹੜੇ ਸਰਵਾਈਕਲ ਸਪਾਈਨ ਦੇ ਵਿੱਚ 7 ਮਨਕੇ ਹੁੰਦੇ ਹੈਗੇ ਆ, ਅਤੇ ਇਹ ਜਿਹੜੀ ਆਪਣੀ ਸਪਾਈਨਲ ਕੋਰਡ ਹੈ ਉਹਨੂੰ ਅੱਗੇ ਨੀਚੇ ਟਰਾਂਸਮਿਟ ਕਰਦੇ ਹੈ, ਪਲੱਸ ਜਿਹੜੀਆਂ ਹੈੱਡ ਦੀਆਂ ਮੂਵਮੈਂਟਸ ਹੈ ਉਹਨਾਂ ਲਈ ਵੀ ਸਰਵਾਈਕਲ ਸਪਾਈਨ ਰਿਸਪੋਂਸੀਬਲ ਹੁੰਦੀ ਹੈ। ਅਤੇ ਹੈੱਡ ਅਤੇ ਸਰਵਾਈਕਲ ਸਪਾਈਨ ਦੀਆਂ ਬਹੁਤ ਸਾਰੀਆਂ ਬਿਮਾਰੀਆਂ

0: ਜਿਹੜੀਆਂ ਹੈ ਉਹ ਕਹਿ ਲਓ ਆਪਸ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਓਵਰਲੈਪ ਕਰਦੀਆਂ ਹਨ, ਤਾਂ ਕਈ ਵਾਰ ਡਾਕਟਰ ਉਹਨਾਂ ਨੂੰ ਡਿਫਰੈਂਸ਼ੀਏਟ ਕਰਨ ਦੇ ਵਿੱਚ ਜਾਂ ਆਮ ਲੋਕਾਂ ਨੂੰ ਡਿਫਰੈਂਸ਼ੀਏਟ ਕਰਨ ਦੇ ਵਿੱਚ ਅਸਫਲ ਹੋ ਜਾਂਦੇ ਹਨ, ਫਿਰ ਉਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਹਨ। ਅਤੇ ਸੈਕਿੰਡ ਆ ਗਈ ਜਿਹੜੀ ਡੋਰਸਲ ਸਪਾਈਨ ਹੈ, ਮਤਲਬ ਜਿਹੜੀ ਛਾਤੀ ਦੇ ਪਿੱਛੇ ਸਪਾਈਨ ਹੈ, ਇਹ ਸਪਾਈਨ ਦਾ ਕਹਿ ਲਓ ਸਭ ਤੋਂ ਮਜ਼ਬੂਤ ਅਤੇ ਫਿਕਸ ਪੋਰਸ਼ਨ ਹੈ, ਕਿਉਂਕਿ ਇਹ ਤੁਹਾਨੂੰ ਪਤਾ ਹੀ ਆ ਪਸਲੀਆਂ ਨਾਲ ਸਪੋਰਟਡ ਹੁੰਦੀ ਹੈ ਅਤੇ ਇੱਥੇ ਜ਼ਿਆਦਾ ਮੂਵਮੈਂਟ ਵੀ ਨਹੀਂ ਹੁੰਦੀ, ਤਾਂ ਇਸ ਪੋਰਸ਼ਨ 'ਚ ਐਕਚੁਅਲੀ ਸਮੱਸਿਆਵਾਂ ਸਭ ਤੋਂ ਘੱਟ ਆਉਂਦੀਆਂ ਹਨ। ਅਤੇ ਪਰ ਜੇ ਆਉਣ ਤਾਂ ਫਿਰ ਉਹ ਇਲਾਜ ਉਹਨਾਂ ਦਾ ਉਨਾ ਹੀ ਮੁਸ਼ਕਿਲ ਹੁੰਦਾ ਹੈ, ਕਿਉਂਕਿ ਇਹ ਫਿਕਸ ਅਤੇ ਪੋਰਸ਼ਨ ਹੈ। ਅਤੇ ਉਸ ਤੋਂ ਨੀਚੇ ਜਿਹੜੀ ਹੈਗੀ ਹੈ ਜੋ ਪੇਟ ਦੇ ਪਿੱਛੇ ਵਾਲਾ ਜਿਹੜਾ ਰੀੜ ਦੀ ਹੱਡੀ ਦਾ ਪੋਰਸ਼ਨ ਹੈ
1: ਜੀ,
0: ਉਹਨੂੰ ਆਪਾਂ ਲੰਬਰ ਸਪਾਈਨ ਕਹਿ ਦਿੰਦੇ ਹਾਂ
1: ਜੀ।
0: ਅਤੇ ਉਸ ਇਹ ਵੀ ਫਿਰ ਇੱਕ ਮੋਬਾਈਲ ਪੋਰਸ਼ਨ ਹੈ, ਅਤੇ ਜਿਹੜਾ ਵੇਟ ਹੈ ਜਿਵੇਂ ਨੀਚੇ ਜਾਂਦੇ ਜਾਂਦੇ ਤਾਂ ਵੇਟ ਵੱਧਦਾ ਜਾਂਦਾ ਹੈ, ਅਤੇ ਇਸ ਦੇ ਵਿੱਚ ਵੀ ਕਾਫੀ ਸਾਰੇ ਵਿਕਾਰ ਆਉਂਦੇ ਹਨ ਜਿਹੜੇ ਆਪਾਂ ਬਾਅਦ 'ਚ ਡਿਸਕਸ ਕਰਾਂਗੇ
1: ਜੀ।
0: ਅਤੇ ਉਸ ਤੋਂ ਨੀਚੇ ਜਿਹੜਾ ਚੌਥਾ ਪੋਰਸ਼ਨ ਹੈ ਜਿਹਨੂੰ ਆਪਾਂ ਸੈਕਰਲ ਸਪਾਈਨ ਕਹਿ ਦਿੰਦੇ ਹਾਂ, ਇਹ ਹਿਊਮਨ 'ਚ ਵੈਸਟੀਜੀਅਲ ਹੈ, ਇਹਦਾ ਬਸ ਇੰਨਾ ਹੀ ਕੰਮ ਹੈ ਵੀ ਜਿਹੜਾ ਇਹ ਵੇਟ ਹੈ ਉੱਪਰਲਾ ਸਾਰਾ ਇਹ ਫਿਰ ਅੱਗੇ ਚੂਲਿਆਂ 'ਚ ਕਹਿ ਲਓ ਟ੍ਰਾਂਸਫਰ ਕਰ ਦਿੰਦਾ, ਅਤੇ ਫਿਰ ਲੱਤਾਂ ਥਰੂ ਜਾਂਦਾ ਹੋਇਆ ਅਲਟੀਮੇਟਲੀ ਕਹਿ ਲਓ ਧਰਤੀ 'ਤੇ ਆਪਣਾ ਚਲਾ ਜਾਂਦਾ
1: ਜੀ। ਯਾਨੀ ਕਿ ਰੀੜ ਦੀ ਹੱਡੀ ਦੇ ਵਿੱਚ ਅਲੱਗ ਅਲੱਗ ਮਣਕੇ ਨੇ, ਉਹਨਾਂ ਨੂੰ ਆਪਾਂ ਅਲੱਗ ਅਲੱਗ ਨਾਂ ਦਿੱਤਾ ਹੋਇਆ। ਡਾਕਟਰ ਸਾਹਿਬ, ਅਕਸਰ ਆਪਾਂ ਵਡੇਰਿਆਂ ਨੂੰ ਕਹਿੰਦੇ ਸੁਣਿਆ ਕਿ ਮੇਰੀ ਤਾਂ ਟੇਲ ਬੋਨ 'ਤੇ ਸੱਟ ਲੱਗ ਗਈ, ਮੈਂ ਜ਼ੋਰ ਦੀ ਬੈਠਿਆ, ਮੈਂ ਡਿੱਗ ਪਿਆ, ਮੈਂ ਟੇਲ ਬੋਨ 'ਤੇ ਸੱਟ ਲੱਗ ਗਈ। ਟੇਲ ਬੋਨ ਵੀ ਰੀੜ ਦੀ ਹੱਡੀ ਦਾ ਹਿੱਸਾ ਹੀ ਹੁੰਦਾ ਜੀ?
0: ਹਾਂਜੀ ਹਾਂ, ਟੇਲ ਬੋਨ ਵੀ ਰੀੜ ਦੀ ਹੱਡੀ ਦਾ ਹੀ ਹਿੱਸਾ ਹੈ। ਜਾਨਵਰਾਂ ਦੇ ਵਿੱਚ ਤਾਂ ਇਹ ਬਹੁਤ ਹੀ ਇੰਪੋਰਟੈਂਟ ਹੈ, ਕਿਉਂਕਿ ਟੇਲ ਜੋ ਹੈ ਬੈਲੈਂਸ ਦਾ ਕੰਮ ਕਰਦੀ ਹੈ। ਹਿਊਮਨ ਦੇ ਵਿੱਚ ਇੱਕ ਤਰ੍ਹਾਂ ਦਾ ਵੈਸਟੀਜੀਅਲ ਹਿੱਸਾ ਹੈ, ਜਿਵੇਂ ਤੁਹਾਨੂੰ ਹੋਰ ਵੀ ਆਪਾਂ ਬਹੁਤ ਸਾਰੇ ਵੈਸਟੀਜੀਅਲ ਔਰਗਨ ਦੀ ਗੱਲ ਕਰਦੇ ਹਾਂ, ਅਪੈਂਡਿਕਸ ਵੈਸਟੀਜੀਅਲ ਹੈ ਜਾਂ, ਤਾਂ ਉਸ ਤਰ੍ਹਾਂ ਇਹ ਵੀ ਵੈਸਟੀਜੀਅਲ ਔਰਗਨ ਹੈ, ਬਟ ਸਟਿਲ ਇਹਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਤੁਹਾਨੂੰ ਤੰਗ ਕਰ ਸਕਦੀਆਂ ਹਨ। ਜਿਵੇਂ ਇੱਕ ਤਾਂ ਤੁਸੀਂ ਦੱਸਿਆ ਹੀ ਹੈ ਰੀੜ ਦੀ ਹੱਡੀ ਦੇ ਸੱਟ, ਜਿਹਨੂੰ ਅਸੀਂ ਕੋਕੋਡੀਨੀਆ ਕਹਿੰਦੇ ਹਾਂ, ਅਤੇ ਉਸ ਤੋਂ ਇਲਾਵਾ ਜਿਹੜਾ ਇਹ ਟੇਲ ਬੋਨ ਅਤੇ ਚੂੜਿਆਂ ਦੇ ਵਿੱਚ ਇੱਕ ਜੁਆਇੰਟ ਬਣਦਾ ਜਿਹਨੂੰ ਸੈਕਰੋਲਾਈਕ ਜੁਆਇੰਟ ਕਿਹਾ ਜਾਂਦਾ ਹੈ, ਅਤੇ ਉਹਦਾ ਵੀ ਕਈ ਵਾਰ ਇਨਫਲੇਮੇਸ਼ਨ ਹੋ ਕੇ ਸੈਕਰੋਲਾਈਟਿਸ ਹੋ ਜਾਂਦੀ ਹੈ, ਅਤੇ ਉਹ ਵੀ ਦਰਦ ਦਾ ਕਾਰਨ ਬਣਦੀ ਹੈ, ਅਤੇ ਉਹ ਵੀ ਇੱਕ ਇੰਪੋਰਟੈਂਟ ਡਿਫਰੈਂਸ਼ੀਅਲ ਡਾਇਗਨੋਸਿਸ ਰਹਿੰਦੀ ਹੈ। ਜਦੋਂ ਆਪਾਂ ਬੈਕ ਪੇਨ ਦੀ ਅੱਗੇ ਗੱਲ ਕਰਾਂਗੇ ਤਾਂ ਉਹਦੇ ਵਿੱਚ ਇੱਕ ਸੈਕਰੋਲਾਈਟਿਸ ਔਰ ਕੋਕੋਡੀਨੀਆ ਵੀ ਇੱਕ ਇੰਪੋਰਟੈਂਟ ਡਿਫਰੈਂਸ਼ੀਅਲ ਡਾਇਗਨੋਸਿਸ ਹੈਗੇ
1: ਜੀ। ਡਾਕਟਰ ਸਾਹਿਬ, ਜਦੋਂ ਇੱਕ ਬੱਚੇ ਦਾ ਜਨਮ ਹੁੰਦਾ, ਹੱਡੀਆਂ ਬੜੀਆਂ ਲਚੀਲੀਆਂ ਹੁੰਦੀਆਂ ਨੇ, ਬੜੀਆਂ ਫਲੈਕਸੀਬਲ ਹੁੰਦੀਆਂ ਨੇ, ਸੱਟ ਲੱਗਦੀ ਤਾਂ ਕਹਿੰਦੇ ਇਹ ਬੱਚੇ ਦੀ ਹੱਡੀ ਮੁੜ ਗਈ, ਇਹਨੂੰ ਗ੍ਰੀਨ ਸਟੈਕ ਫ੍ਰੈਕਚਰ ਕਹਿ ਦਿੰਦੇ ਆ। ਇਸੇ ਤਰ੍ਹਾਂ ਜਿੱਦਾਂ ਜਿੱਦਾਂ ਵੱਡਾ ਹੁੰਦਾ, ਹੱਡੀਆਂ ਠੋਸ ਹੁੰਦੀਆਂ ਰਹਿੰਦੀਆਂ, ਮੁੜਨਾ ਥੋੜ੍ਹਾ ਔਖਾ ਹੋ ਜਾਂਦਾ। ਜਦੋਂ ਆਪਾਂ ਰੀੜ ਦੀ ਹੱਡੀ ਦੀ ਗੱਲ ਕਰਦੇ ਹਾਂ, ਰੀੜ ਦੀ ਹੱਡੀ ਮਣਕਿਆਂ ਦੇ ਵਿੱਚ ਕਿ ਜਿੰਨੇ ਮਣਕੇ ਬੱਚੇ ਦੇ ਸ਼ੁਰੂ 'ਚ ਹੁੰਦੇ ਨੇ ਪੈਦਾ ਹੋਣ ਵੇਲੇ, ਵੱਡੇ ਹੁੰਦਿਆਂ ਵੀ ਉਨੇ ਹੀ ਹੁੰਦੇ ਨੇ ਕਿ ਗਿਣਤੀ ਵੱਧਦੀ ਜਾਂਦੀ ਹੈ ਉਹਨਾਂ ਦੀ ਜਿਉਂ ਜਿਉਂ ਬੱਚੇ ਦੀ ਗਰੋਥ ਹੁੰਦੀ ਹੈ?
0: ਹਾਂਜੀ, ਤੁਸੀਂ ਬੜਾ ਅੱਛਾ ਸਵਾਲ ਪੁੱਛਿਆ। ਮਣਕੇ ਉਨੇ ਹੀ ਰਹਿੰਦੇ ਹਨ, ਅਤੇ ਮਜ਼ੇ ਦੀ ਗੱਲ ਇਹ ਹੈ ਕਿ ਈਵਨ ਡਿਫਰੈਂਟ ਜਾਨਵਰਾਂ 'ਚ ਵੀ ਮਣਕੇ ਵੀ ਉਨੇ ਹੀ ਰਹਿੰਦੇ ਹਨ।
1: ਹਾਂਜੀ,
0: ਜਿਵੇਂ ਕੋਈ ਲੰਬੀ ਗਰਦਨ ਵਾਲਾ ਜਾਨਵਰ ਹੈ, ਉਹਦੇ ਵਿੱਚ ਵੀ ਸੱਤ ਹੀ ਮਣਕੇ ਹੁੰਦੇ ਹਨ।
1: ਆਪਾਂ ਜਿਰਾਫ ਦਾ,
0: ਹਾਂ ਜਿਰਾਫ ਦੀ ਗੱਲ ਕਰਦੇ ਹਾਂ, ਬੜਾ ਇੱਕ ਇੰਪੋਰਟੈਂਟ ਕੁਐਸਚਨ ਵੀ ਆਉਂਦਾ ਹੁੰਦਾ ਵੀ ਜੇ ਜਿਰਾਫ ਦੀ ਗਰਦਨ 'ਚ ਕਿੰਨੇ ਮਣਕੇ ਹੈਗੇ, ਤਾਂ ਨੰਬਰ ਆਫ ਜੋ ਵਰਟੀਬਰਾ ਹੈ ਉਹ ਸੇਮ ਹੀ ਰਹਿੰਦਾ ਹੈ, ਅਤੇ ਓਨਲੀ ਜਿਹੜਾ ਉਹਨਾਂ ਦਾ ਸਾਈਜ਼ ਵਿਦ ਏਜ ਵੱਧਦਾ ਰਹਿੰਦਾ ਹੈ ਅਤੇ ਉਹਨਾਂ ਦੀ ਸਟਰੈਂਥ ਵੱਧਦੀ ਰਹਿੰਦੀ ਹੈ। ਜਿਵੇਂ ਤੁਸੀਂ ਖੁਦ ਹੀ ਦੱਸਿਆ ਵੀ ਬੱਚਿਆਂ ਦੀਆਂ ਹੱਡੀਆਂ ਬੜੀਆਂ ਲਚਕੀਲੀਆਂ ਹੁੰਦੀਆਂ, ਗ੍ਰੀਨ ਸਟਿਕ ਹੁੰਦੀਆਂ, ਬਟ ਜਿਵੇਂ ਜਿਵੇਂ ਏਜ ਵੱਧਦੀ ਹੈ ਤਾਂ ਉਹ ਹੋਰ ਸੋਲਿਡ ਹੁੰਦੀਆਂ ਜਾਂਦੀਆਂ ਹੈ ਜਾਂ ਹੋਰ ਕਹਿ ਲਓ ਸਖਤ ਹੁੰਦੀਆਂ ਜਾਂਦੀਆਂ
1: ਜੀ। ਡਾਕਟਰ ਸਾਹਿਬ, ਹੁਣ ਆਪਾਂ ਆਉਂਦੇ ਹਾਂ ਰੀੜ ਦੀ ਹੱਡੀ ਦੇ ਵਿਕਾਰਾਂ ਦੇ ਬਾਰੇ। ਅਕਸਰ ਡਾਕਟਰ ਦੇ ਕੋਲ ਜਾਈਏ ਤਾਂ ਕਹਿੰਦੇ ਤੁਹਾਡਾ ਤਾਂ ਪੋਸਚਰ ਹੀ ਨਹੀਂ ਬੈਠਣ ਦਾ ਠੀਕ, ਰੀੜ ਦੀ ਹੱਡੀ ਤਾਂ ਆਪ ਹੀ ਤੁਹਾਡੀ ਵਿੰਗੀ ਹੋਣੀ ਹੈ। ਕੀ ਸਾਡਾ ਰੋਜ਼ ਦੀ ਕਿਰਿਆ ਜਿਹੜੀ ਹੈ ਰੀੜ ਦੀ ਹੱਡੀ 'ਤੇ ਪ੍ਰਭਾਵ ਪਾਉਂਦੀ ਹੈ?
0: ਹਾਂਜੀ, ਜੋ ਰੀੜ ਦੀ ਹੱਡੀ ਦੇ ਵਿਕਾਰ ਹਨ ਇਹਨਾਂ ਨੂੰ ਆਪਾਂ ਮੇਨਲੀ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ, ਇੱਕ ਤਾਂ ਗਰਦਨ ਦੀਆਂ ਪ੍ਰੋਬਲਮਸ ਅਤੇ ਇੱਕ ਜਿਹੜੀਆਂ ਹੈ ਕਮਰ ਦੀਆਂ ਪ੍ਰੋਬਲਮ, ਕਿਉਂਕਿ ਇਹੀ ਦੋਨੋਂ ਸਭ ਤੋਂ ਜ਼ਿਆਦਾ ਮੋਬਾਈਲ ਪੋਰਸ਼ਨ ਹੈ ਅਤੇ ਇਹਨਾਂ 'ਤੇ ਹੀ ਇੰਜਰੀ ਜਿਹੜੀ ਹੈ ਸਭ ਤੋਂ ਜ਼ਿਆਦਾ ਹੁੰਦੀ ਹੈ। ਅਤੇ ਜਿੱਥੋਂ ਤੱਕ ਆਪਾਂ ਗਰਦਨ ਦੀ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਗਰਦਨ ਦੀ ਜਿਹੜੀ ਸਭ ਤੋਂ ਕਾਮਨ ਸਮੱਸਿਆ ਹੈ ਜਿਹਨੂੰ ਆਪਾਂ ਸਰਵਾਈਕਲ ਸਪੋਂਡਲੋਸਿਸ ਕਹਿੰਦੇ ਹਾਂ, ਜਾਂ ਉਮਰ ਦੇ ਹਿਸਾਬ ਨਾਲ ਅਤੇ ਬੈਡ ਪੋਸਚਰ ਦੇ ਹਿਸਾਬ ਨਾਲ ਜਿਹੜੀ ਗਰਦਨ ਦੀ ਸਪਾਈਨ ਖਰਾਬ ਹੋ ਕੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਹਨ, ਇਹ ਸਭ ਤੋਂ ਜਿਹੜੀ ਕਾਮਨ ਸਮੱਸਿਆ ਹੈ। ਅਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਸਮੱਸਿਆਵਾਂ ਹੈਗੀਆਂ, ਇਨਫੈਕਸ਼ਨ ਹੋ ਸਕਦਾ ਹੈ ਜਾਂ ਟਿਊਮਰ ਹੋ ਸਕਦੇ ਹੈ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਹਨ, ਬਟ ਜਿਹੜੀ ਸਭ ਤੋਂ ਕਾਮਨ ਸਮੱਸਿਆ ਹੈ ਉਹ ਸਰਵਾਈਕਲ ਸਪੋਂਡਲੋਸਿਸ ਹੈ। ਤਾਂ ਵਿਦ ਟਾਈਮ ਕੀ ਹੁੰਦਾ, ਜਿਵੇਂ ਜਿਵੇਂ ਖਾਸ ਕਰਕੇ ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਹੈ, ਲੋਕਾਂ ਦਾ ਸਕਰੀਨ ਟਾਈਮ ਬੜਾ ਜ਼ਿਆਦਾ ਹੈਗਾ, ਨੋਰਮਲੀ ਅਸੀਂ ਤਾਂ ਇੱਕ ਜਾਂ ਦੋ ਘੰਟੇ ਤੋਂ ਜ਼ਿਆਦਾ ਸਕਰੀਨ ਟਾਈਮ ਰਿਕਮੈਂਡ ਨਹੀਂ ਕਰਦੇ ਹੈਗੇ, ਬਟ ਜਿਹੜੇ ਲੋਕ ਖਾਸ ਕਰਕੇ ਕੰਪਿਊਟਰ ਦਾ ਕੰਮ ਕਰਦੇ ਉਹਨਾਂ ਦਾ 8-8, 9-9 ਘੰਟੇ ਮੇ ਬੀ ਉਸ ਤੋਂ ਜ਼ਿਆਦਾ ਵੀ ਸਕਰੀਨ ਟਾਈਮ ਹੋ ਜਾਂਦਾ ਹੈ। ਤਾਂ ਉਹਦੇ ਕਰਕੇ ਕੀ ਹੁੰਦਾ ਹੈ ਕਿ ਜਿਹੜੀ ਮਣਕਿਆਂ ਦੇ ਵਿਚਕਾਰ ਜਿਹੜੀ ਡਿਸਕ ਹੁੰਦੀ ਹੈ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦੀ ਹੈ। ਡਿਸਕ ਬੇਸਿਕਲੀ ਇੱਕ ਬੜਾ ਹੀ ਇਲਾਸਟਿਕ ਜੈਲ ਲਾਈਕ ਮਟੀਰੀਅਲ ਹੈ ਜਿਹੜਾ ਜਿਹੜੀਆਂ ਇਹ ਮੂਵਮੈਂਟਸ ਵਗੈਰਾ ਨੂੰ ਜੋ ਹੈ ਕਹਿ ਲਓ ਹੈਲਪ ਕਰਦਾ ਜਾਂ

0: ਇਕੱਲੀ ਗਰਦਨ ਦੇ ਵਿੱਚ ਦਰਦ ਹੁੰਦਾ, ਬਟ ਫਿਰ ਲੇਟਰ ਔਨ ਜਿਹੜਾ ਗਰਦਨ ਦਾ ਦਰਦ ਹੈ ਉਹ ਲੱਤਾਂ ਬਾਹਾਂ 'ਚ ਵੀ ਜਾ ਸਕਦਾ ਅਤੇ ਲੇਟਰ ਔਨ ਈਵਨ ਜਿਹੜਾ ਹੈ ਲੱਤਾਂ ਬਾਹਾਂ ਕਮਜ਼ੋਰ ਵੀ ਹੋ ਸਕਦੀਆਂ ਹਨ। ਜਦੋਂ ਗਰਦਨ ਦਾ ਦਰਦ ਬਾਹਾਂ 'ਚ ਜਾਂਦਾ ਉਹਨੂੰ ਅਸੀਂ ਸਰਵਾਈਕਲ ਰੈਡੀਕੁਲੋਪੈਥੀ ਕਹਿੰਦੇ ਹਾਂ, ਅਤੇ ਜਦੋਂ ਲੱਤਾਂ ਬਾਹਾਂ ਕਮਜ਼ੋਰ ਹੋ ਜਾਂਦੀਆਂ ਹਨ ਉਹਨੂੰ ਅਸੀਂ ਸਰਵਾਈਕਲ ਮਾਈਲੋਪੈਥੀ ਕਹਿੰਦੇ ਹਾਂ।
1: ਜੀ ਡਾਕਟਰ ਸਾਹਿਬ, ਅਸੀਂ ਆਮ ਬਜ਼ੁਰਗਾਂ ਕੋਲੋਂ ਸੁਣਿਆ ਵੀ ਮੈਂ ਤਾਂ ਡਿੱਗਿਆ ਸੀ ਮੇਰੇ ਰੀੜ੍ਹ ਦੀ ਹੱਡੀ ਦੇ ਮਣਕੇ ਪ੍ਰੈਸ ਹੋ ਗਏ, ਇਹ ਮਣਕੇ ਪ੍ਰੈਸ ਹੋਣਾ ਕੀ ਹੁੰਦਾ ਜੀ?
0: ਮਣਕੇ ਜਿਹੜਾ ਪ੍ਰੈਸ ਹੋਣਾ, ਜਿਹੜਾ ਲੋਕਲ ਲੈਂਗੁਏਜ 'ਚ ਮਣਕੇ ਪ੍ਰੈਸ ਹੋਣਾ ਆਮ ਡਾਕਟਰ ਕਹਿ ਦਿੰਦੇ ਆ, ਖਾਸ ਕਰਕੇ ਜਿਹੜੇ RMP ਡਾਕਟਰ ਹੈ ਉਹ ਤਾਂ ਬੇਸਿਕਲੀ ਡੀਜਨਰੇਟਿਵ ਚੇਂਜਸ ਨੂੰ ਹੀ ਕਹਿੰਦੇ ਹਨ, ਬਟ ਇਸ ਤੋਂ ਇਲਾਵਾ ਗਿਰਨ ਨਾਲ ਸਰਵਾਈਕਲ ਸਪਾਈਨ ਦੇ ਜਿਹੜੇ ਮਣਕੇ ਉਹਨਾਂ 'ਚ ਫ੍ਰੈਕਚਰ ਵੀ ਹੋ ਸਕਦਾ ਹੈ। ਤੋ ਫ੍ਰੈਕਚਰ ਹੋਣਾ ਬੇਸਿਕਲੀ ਟਰੋਮਾ ਦਾ ਡਾਇਰੈਕਟ ਰਿਜ਼ਲਟ ਹੁੰਦਾ, ਬਟ ਜਿਹੜਾ ਆਪਾਂ ਕਹਿ ਦਿੰਦੇ ਮਣਕੇ ਪ੍ਰੈਸ ਹੋ ਗਿਆ ਉਹ ਬੇਸਿਕਲੀ ਕਹਿ ਲਓ ਪੇਸ਼ੈਂਟ ਨੂੰ ਕੋਰਲੇਟ ਕਰ ਲੈਂਦਾ ਇੱਕ ਮਾਈਨਰ ਇੰਜਰੀ ਨੂੰ, ਕਿਉਂਕਿ ਉਹ ਚੇਂਜਸ ਉਸ ਇੰਜਰੀ ਕਰਕੇ ਨਹੀਂ ਆਈਆਂ ਹੁੰਦੀਆਂ, ਚੇਂਜਸ ਪਹਿਲਾਂ ਹੀ ਆਈਆਂ ਹੁੰਦੀਆਂ ਹੈਗੀਆਂ, ਤਾਂ ਉਸ ਨੂੰ ਮਣਕੇ ਪ੍ਰੈਸ ਹੋਣਾ ਕਹਿੰਦੇ। ਬਟ ਇਹ ਸਾਰੀ ਅਗਰ ਆਪਾਂ ਇਹਨੂੰ ਐਨਾਲਾਈਜ਼ ਕਰੀਏ ਤਾਂ ਬੇਸਿਕਲੀ ਉਹੀ ਸਰਵਾਈਕਲ ਸਪੌਂਡਿਲੋਸਿਸ ਦਾ ਹੀ ਨਿਸ਼ਾਨੀ ਹੈ, ਜਿਹੜੀ ਬੈਡ ਪੋਸਚਰ ਕਰਕੇ ਜਾਂ ਹਲਕੀ ਫੁਲਕੀ ਇੰਜਰੀ ਕਰਕੇ ਜਾਂ ਉਮਰ ਦੇ ਹਿਸਾਬ ਨਾਲ ਜਿਹੜੀ ਕਹਿ ਲਓ ਤੁਹਾਡੀ ਸਪਾਈਨ ਖਰਾਬ ਹੋ ਗਈ ਹੈ, ਇਹ ਉਹ ਇੱਕ ਤਰ੍ਹਾਂ ਨਾਲ ਉਹਦਾ ਰਿਜ਼ਲਟ ਹੈ ਸਰ।
1: ਜੀ ਡਾਕਟਰ, ਸਭ ਤੋਂ ਵੱਧ ਰੀੜ੍ਹ ਦੀ ਹੱਡੀ ਪ੍ਰਭਾਵਿਤ ਹੁੰਦੀ ਹੈ ਹਾਦਸਿਆਂ ਕਰਕੇ, ਹਾਦਸਿਆਂ ਦੇ ਵਿੱਚ ਸੱਟ ਲੱਗਦੀ ਹੈ, ਮਣਕੇ ਹੀ ਫ੍ਰੈਕਚਰ ਹੁੰਦੇ ਨੇ ਕਿ ਰੀੜ੍ਹ ਦੀ ਹੱਡੀ ਪੂਰੀ ਦੀ ਪੂਰੀ ਵੀ ਫ੍ਰੈਕਚਰ ਹੋ ਸਕਦੀ ਹੈ?
0: ਹਾਂਜੀ, ਨੋਰਮਲੀ ਕੀ ਹੁੰਦਾ ਕਿ ਜੇ ਲੋ ਇੰਟੈਂਸਿਟੀ ਐਕਸੀਡੈਂਟ ਹੁੰਦਾ ਉਹ 'ਚ ਇਕੱਲਾ ਮਣਕਿਆਂ 'ਚ ਕ੍ਰੈਕ ਆਉਂਦਾ, ਅਤੇ ਉਹ ਬੜਾ ਈਜ਼ੀਲੀ ਟ੍ਰੀਟੇਬਲ ਹੈ, ਉਹ 'ਚ ਆਪਾਂ ਬਾਹਰੋਂ ਵੀ ਜਿਵੇਂ ਕੋਲਰ ਜਾਂ ਹੈਲੋ ਲਗਾ ਕੇ ਉਹਨੂੰ ਫਿਕਸ ਕਰ ਸਕਦੇ ਹਾਂ, ਜਾਂ ਈਵਨ ਓਪਰੇਸ਼ਨ ਕਰਕੇ ਵੀ ਆਪਾਂ ਸਕਰਿਊਜ਼, ਅੱਜ ਕੱਲ੍ਹ ਬਹੁਤ ਟੈਕਨੀਕਸ ਐਡਵਾਂਸ ਹੋ ਗਈਆਂ, ਸਕਰਿਊਜ਼ ਜਿਹੜੀਆਂ ਪਾ ਕੇ ਉਹਨੂੰ ਫਿਕਸ ਕਰ ਦਿੰਦੇ ਹਾਂ ਅਤੇ ਫਿਰ ਉਹ ਹੀਲ ਕਰ ਜਾਂਦਾ। ਤਾਂ ਇਹਨਾਂ ਕੇਸਿਸ ਦੇ ਵਿੱਚ ਨੋਰਮਲੀ ਜਿਹੜੀ ਸਪਾਈਨਲ ਕੋਰਡ ਹੈ ਉਹਨੂੰ ਕੋਈ ਸੱਟ ਨਹੀਂ ਲੱਗਦੀ ਹੈ ਅਤੇ ਪੇਸ਼ੈਂਟ ਠੀਕ ਹੋ ਜਾਂਦਾ। ਬਟ ਅਗਰ ਹਾਈ ਇੰਟੈਂਸਿਟੀ ਐਕਸੀਡੈਂਟ ਹੈ ਜਿੱਥੇ ਸਪਾਈਨਲ ਕੋਰਡ ਨੂੰ ਵੀ ਇੰਜਰੀ ਹੋ ਗਈ ਹੈ, ਜਾਂ ਲੋ ਇੰਟੈਂਸਿਟੀ ਐਕਸੀਡੈਂਟ ਸੀ, ਮਰੀਜ਼ ਨੇ ਧਿਆਨ ਨਹੀਂ ਦਿੱਤਾ, ਹੌਲੀ ਹੌਲੀ ਹਿਲ ਹਿਲ ਕੇ ਮਣਕੇ ਨੇ ਕੋਰਡ ਖਰਾਬ ਕਰਦੀ ਹੈ, ਉਸ ਕੇਸ 'ਚ ਫਿਰ ਕਈ ਵਾਰ ਇਹ ਬਿਮਾਰੀ ਲਾ ਇਲਾਜ ਤੱਕ ਵੀ ਪਹੁੰਚ ਜਾਂਦੀ ਹੈ, ਅਤੇ ਜੇ ਕੋਰਡ ਦਾ ਪਰਮਾਨੈਂਟ ਡੈਮੇਜ ਹੋ ਜਾਏ ਤਾਂ ਫਿਰ ਕਈ ਵਾਰ ਬੰਦੇ ਨੂੰ ਪੂਰੀ ਜ਼ਿੰਦਗੀ ਕਹਿ ਲਓ ਬਿਸਤਰ 'ਤੇ ਵੀ ਗੁਜ਼ਾਰਨੀ ਪੈ ਸਕਦੀ ਹੈ।
1: ਜੀ ਡਾਕਟਰ, ਸਾਡੇ ਵਿੱਚੋਂ ਬਹੁਤ ਸਾਰੇ ਵਿਅਕਤੀ ਇਹੋ ਜਿਹੇ ਨੇ ਜਿਹੜੇ ਸੱਟ ਲੱਗ ਜਾਏ ਨਾ ਛੇਤੀ ਕਿਤੇ ਡਾਕਟਰ ਦੇ ਕੋਲ ਜਾਂਦੇ ਨਹੀਂ, ਪਹਿਲਾਂ ਤਾਂ ਘਰੇ ਆਰਾਮ ਕਰਨਗੇ, ਫਿਰ ਲਾਗੇ ਜੇਕਰ ਉਹਨਾਂ ਦਾ ਕੋਈ ਮਲਣ ਵਾਲਾ ਮਾਲਿਸ਼ ਕਰਨ ਵਾਲਾ ਉਹਦੇ ਕੋਲ ਚਲੇ ਜਾਂਦੇ ਨੇ, ਉਹ ਫਿਰ ਕਹਿੰਦੇ ਨੇ ਕਿ ਮਰਜ਼ ਬੜਤਾ ਗਿਆ ਜਿਉਂ ਜਿਉਂ ਦਵਾ ਕੀ। ਤੁਹਾਡੇ ਕੋਲ ਵੀ ਬਹੁਤ ਸਾਰੇ ਇਹੋ ਜਿਹੇ ਵਿਅਕਤੀ ਆਉਂਦੇ ਹੋਣਗੇ ਜਿਹੜੇ ਕਿ ਆਪਣਾ ਕੇਸ ਖਰਾਬ ਕਰਵਾ ਕੇ ਹੀ ਆਉਂਦੇ ਨੇ, ਠੀਕ ਹੈ ਨਾ ਜੀ?
0: ਹਾਂਜੀ, ਇਹ ਤਾਂ ਬਹੁਤ ਹੀ ਮਤਲਬ ਕਹਿ ਲਓ, ਮੈਂ ਤਾਂ ਜਿਵੇਂ ਮੈਨੂੰ ਐਟਲੀਸਟ ਡੇਲੀ ਦੇ ਇੱਕ ਜਾਂ ਦੋ ਫੋਨ ਆਉਂਦੇ ਆ, ਖਾਸ ਕਰਕੇ ਹਿਮਾਚਲ ਤੋਂ। ਉਹਦਾ ਕਾਰਨ ਇਹ ਹੈ ਕਿ ਹਿਮਾਚਲ ਹਿੱਲੀ ਏਰੀਆ ਹੈ, ਉਹ ਲੋਕ ਜਦੋਂ ਲੱਕੜਾਂ ਲੁੱਕੜਾਂ ਲੈਣ ਜਾਂਦੇ ਆ ਤਾਂ ਗਿਰ ਜਾਂਦੇ ਆ, ਸੱਟ ਲੱਗ ਜਾਂਦੀ ਹੈ, ਉਹੀ ਟਾਈਮਲੀ ਇਲਾਜ ਨਹੀਂ ਕਰਾਇਆ ਹੁੰਦਾ, ਬਾਅਦ 'ਚ ਫਿਰ ਪਰਮਾਨੈਂਟ ਕਹਿ ਲਓ ਲਾਈਫ ਲੌਂਗ ਪ੍ਰੋਬਲਮ ਹੋ ਜਾਂਦੀ ਹੈ। ਤਾਂ ਇਹ 'ਚ ਅਸੀਂ ਇਹੀ ਰਿਕਮੈਂਡ ਕਰਦੇ ਹਾਂ ਕਿ ਅਗਰ ਕਿਸੇ ਦੇ ਗਰਦਨ ਨੂੰ ਸੱਟ ਲੱਗੀ ਹੈ ਤਾਂ ਸਭ ਤੋਂ ਪਹਿਲੀ ਤਾਂ ਇਹੀ ਰਿਕਮੈਂਡੇਸ਼ਨ ਹੈ ਕਿ ਉਹਨੂੰ ਸਟੇਬਲਾਈਜ਼ ਕਰ ਲਓ, ਕੋਈ ਆਸ ਪਾਸ ਕੋਲਰ ਮਿਲਦਾ ਉਹ ਕੋਲਰ ਲਗਾ ਕੇ ਉਹਨੂੰ ਡਾਕਟਰ ਕੋਲ ਲੈ ਜਾਓ, ਅਤੇ ਫਿਰ ਜੋ ਵੀ ਐਕਸਰੇ ਸੀਟੀ ਸਕੈਨ ਜਾਂ MRI ਦੀ ਜ਼ਰੂਰਤ ਹੈ ਉਹ ਕਰਾ ਕੇ, ਜੇ ਡਾਕਟਰ ਤੁਹਾਨੂੰ ਓਕੇ ਕਰਦਾ ਵੀ ਹਾਂ ਕੋਈ ਇੰਜਰੀ ਨਹੀਂ ਹੈ ਤਾਂ ਹੀ ਤੁਸੀਂ ਆਪਣਾ ਜੋ ਕੰਮ ਕਾਰ ਵਾਪਸ ਸ਼ੁਰੂ ਕਰੋ। ਜੇ ਕੋਈ ਇੰਜਰੀ ਹੈ ਤਾਂ ਇੰਜਰੀ ਦੀ ਇੰਟੈਂਸਿਟੀ ਦੇ ਹਿਸਾਬ ਨਾਲ, ਜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜੇ ਮਾੜਾ ਮੋਟਾ ਹੀ ਫ੍ਰੈਕਚਰ ਹੈ ਤਾਂ ਉਹ ਸਿੰਪਲ ਆਪਣਾ ਕੋਲਰ ਲਾਉਣ ਨਾਲ ਠੀਕ ਹੋ ਜਾਂਦਾ 1.5 ਮਹੀਨਾ, ਜੇ ਜ਼ਿਆਦਾ ਫ੍ਰੈਕਚਰ ਹੈ ਤਾਂ ਜੋ ਫਿਕਸੇਸ਼ਨ ਵਗੈਰਾ ਦੀ ਜ਼ਰੂਰਤ ਹੈ ਉਹ ਕਰਾਓ। ਬਟ ਜੇ ਤੁਸੀਂ ਪ੍ਰੋਪਰ ਡਾਇਗਨੋਸਿਸ ਨਹੀਂ ਬਣਾ ਕੇ ਇੱਦਾਂ ਹੀ ਔੜ ਪੌੜ ਕਰਦੇ ਰਹੋਗੇ ਤਾਂ ਫਿਰ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਬਿਮਾਰੀ ਕਈ ਵਾਰ ਇੰਨੀ ਵੱਧ ਜਾਂਦੀ ਹੈ ਕਿ ਮਰੀਜ਼ ਬਿਸਤਰੇ 'ਤੇ ਆ ਜਾਂਦਾ,
1: ਬਿਸਤਰੇ 'ਤੇ ਆ ਜਾਂਦਾ, ਜਿਹੜਾ ਕਿ ਬਹੁਤ ਹੀ ਔਖਾ ਕੰਮ ਹੈ ਜੀ। ਡਾਕਟਰ ਸਾਹਿਬ, ਅੱਗੇ ਕਿਸੇ ਵੇਲੇ ਰੀੜ੍ਹ ਦੀ ਹੱਡੀ ਦਾ ਓਪਰੇਸ਼ਨ ਬੜਾ ਔਖਾ ਮੰਨਿਆ ਜਾਂਦਾ ਸੀ ਜਾਂ ਬਹੁਤ ਘੱਟ ਹੁੰਦੇ ਸੀ, ਅੱਜ ਕੱਲ੍ਹ ਇਹ ਕਾਮਨ ਹੋ ਚੁੱਕੇ ਨੇ ਅਤੇ ਰੀੜ੍ਹ ਦੀ ਹੱਡੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਾਂ ਓਪਰੇਸ਼ਨ ਦੇ ਨਾਲ ਹੱਲ ਕਰ ਲੈਂਦੇ ਹਾਂ, ਕੀ ਮਣਕੇ ਬਦਲੇ ਜਾ ਸਕਦੇ ਨੇ, ਰੀੜ੍ਹ ਦੀ ਪੂਰੀ ਹੱਡੀ ਦਾ ਓਪਰੇਸ਼ਨ ਸਫਲਤਾਪੂਰਵਕ ਕੀਤਾ ਜਾ ਸਕਦਾ?
0: ਹਾਂਜੀ, ਅੱਜ ਕੱਲ੍ਹ ਰੀੜ੍ਹ ਦੀ ਹੱਡੀ ਦੇ ਓਪਰੇਸ਼ਨ ਦਾ ਜਿਹੜਾ ਸਕਸੈਸ ਰੇਟ ਆ ਉਹ ਬਹੁਤ ਬੈਟਰ ਹੋ ਗਿਆ ਹੈ। ਇਹਦੇ ਵਿੱਚ ਮੇਨ ਜੋ ਯੋਗਦਾਨ ਹੈ ਕਿਤੇ ਨਾ ਕਿਤੇ ਜੋ ਡਾਇਗਨੋਸਟਿਕ ਇਨਵੈਸਟੀਗੇਸ਼ਨ ਦੇ ਜੋ CT ਔਰ MRI ਖਾਸ ਕਰਕੇ ਹੈ, ਉਹ ਸਾਨੂੰ ਐਗਜੈਕਟ 1 ਮਿਲੀਮੀਟਰ ਦੀ ਐਕੂਰੇਸੀ ਦੇ ਤੱਕ ਜਿਹੜਾ ਹੈ ਚੀਜ਼ਾਂ ਦੱਸ ਦਿੰਦੇ ਹੈ। ਅਗਰ ਇਹੀ ਆਪਾਂ 20-25 ਸਾਲ ਡਾਊਨ ਦੀ ਲਾਈਨ ਗੱਲ ਕਰੀਏ ਤਾਂ ਇਹ ਇਨਵੈਸਟੀਗੇਸ਼ਨ ਹੀ ਅਵੇਲੇਬਲ ਨਹੀਂ ਸੀਗੀਆਂ। ਤੋ ਮਤਲਬ ਕਹਿਣ ਦਾ ਮਤਲਬ ਪ੍ਰੋਸੀਜ਼ਨ ਵੱਧ ਗਈ ਹੈ
1: ਜੀ,
0: ਮਾਈਕਰੋਸਕੋਪਸ ਆ ਗਈਆਂ ਹੈ, ਅਸੀਂ ਛੋਟੀ ਤੋਂ ਛੋਟੀ ਚੀਜ਼ ਨੂੰ ਵੱਡਾ ਕਰਕੇ ਦੇਖ ਸਕਦੇ ਹਾਂ, ਜੋ ਇੰਪਲਾਂਟਸ ਹੈ ਉਹਨਾਂ ਦੀ ਕੁਆਲਿਟੀ ਬਹੁਤ ਬੈਟਰ ਹੋ ਗਈ ਹੈ। ਮਤਲਬ ਕੀ ਕਹਿਣ ਦਾ ਮਤਲਬ, ਜਿੰਨੀ ਐਕੂਰੇਸੀ ਜ਼ਿਆਦਾ ਉਹਨਾਂ ਜੋ ਆਸ ਪਾਸ ਦਾ ਡੈਮੇਜ ਕੰਮ ਅਤੇ ਉਹਨਾਂ ਰਿਜ਼ਲਟ ਵਧੀਆ ਹੈਗੇ। ਤੋ ਐਕੂਰੇਸੀ ਵਧਣ ਨਾਲ ਅਤੇ ਇੰਪਲਾਂਟਸ ਦੀ ਕੁਆਲਿਟੀ ਇੰਪਰੂਵ ਹੋਣ ਨਾਲ ਅੱਜ ਦੀ ਡੇਟ ਦੇ ਵਿੱਚ ਰੀੜ੍ਹ ਦੀ ਹੱਡੀ ਦੇ ਓਪਰੇਸ਼ਨਾਂ ਦੇ ਰਿਜ਼ਲਟ ਬਹੁਤ ਅੱਛੇ ਹੈਗੇ ਹੈ, ਅਤੇ ਪੇਸ਼ੈਂਟ ਕਿਓਰ ਹੋ ਕੇ ਜੋ ਹੈ ਕਹਿ ਲਓ 80-90% ਤੱਕ ਜੋ ਸਕਸੈਸ ਰੇਟ ਇਹਨਾਂ ਸਰਜਰੀ ਦਾ ਅੱਜ ਦੀ ਰੇਟ 'ਚ ਆ ਗਿਆ ਹੈ। ਤਾਂ ਇਸ ਲਈ ਡਰਨ ਦੀ ਲੋੜ ਨਹੀਂ ਹੈ, ਜੇ ਓਪਰੇਸ਼ਨ ਇੰਡੀਕੇਟਡ ਹੈ ਤਾਂ ਡੈਫੀਨੇਟਲੀ ਕਰਾਉਣਾ ਚਾਹੀਦਾ
1: ਜੀ। ਇਹ ਨਾ ਹੋਵੇ ਕਿ ਤੁਸੀਂ ਡਰਦੇ ਮਾਰੇ ਡਾਕਟਰ

0: ਮੈਨ ਐਵਰੇਜ ਸਰਜਨ ਜੋ ਹੈ 40 ਤੋਂ 50 ਦੀ ਓਪੀਡੀ ਦੇਖਦਾ ਹੈ, ਅਤੇ ਹਾਰਡਲੀ ਅਸੀਂ ਇੱਕ ਜਾਂ ਦੋ ਪੇਸ਼ੈਂਟ ਨੂੰ ਸਰਜਰੀ ਰਿਵਾਈਜ਼ ਕੀ ਜਾਂਦੀ ਹੈ। ਮਤਲਬ ਕੀ ਹੈ ਵੀ 90% ਜਿਹੜੇ ਲੋਕ ਹੈ ਉਹ ਨੋਨ ਓਪਰੇਟਿਵ ਤਰੀਕਿਆਂ ਨਾਲ ਹੀ ਠੀਕ ਹੋ ਸਕਦੇ ਹੁੰਦੇ।
1: ਅੱਛਾ ਡਾਕਟਰ, ਜਿਹਨਾਂ ਨੂੰ ਤੁਸੀਂ ਓਪਰੇਸ਼ਨ ਸੁਜੈਸਟ ਕਰਦੇ ਹੋ ਉਹ ਇੱਕਦਮ ਰਾਜ਼ੀ ਹੋ ਜਾਂਦੇ ਨੇ ਕਿ ਜਾਂ ਕਹਿੰਦੇ ਸਾਨੂੰ ਸਮਾਂ ਦੇ ਦਿਓ ਥੋੜ੍ਹਾ ਸੋਚਣ ਦਾ?
0: ਹਾਂ, ਉਹ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ। ਕਈ ਪੇਸ਼ੈਂਟ ਤਾਂ ਬੜੇ ਕਹਿ ਲਓ ਐਜੂਕੇਟਡ ਟਾਈਪ ਹੁੰਦੇ ਆ, ਉਹਨਾਂ ਨੂੰ ਸਮਝਾਉਂਦੇ ਹਾਂ ਤਾਂ ਗੱਲ ਬੜੀ ਜਲਦੀ ਸਮਝ ਆ ਜਾਂਦੀ ਹੈ, ਬਟ ਕਈ ਪੇਸ਼ੈਂਟ ਫਿਰ ਟਾਈਮ ਲੈਂਦੇ ਹੈ ਜਾਂ ਇੱਧਰ ਉੱਧਰ ਰੋਡ ਪੋਡ ਵੀ ਕਰਨ ਲੱਗ ਜਾਂਦੇ ਹਨ। ਬਟ ਡੈਫੀਨੇਟਲੀ ਅੱਜ ਕੱਲ੍ਹ ਖਾਸ ਕਰ ਜਿਵੇਂ ਜਿਵੇਂ ਪੇਸ਼ੈਂਟ ਨੂੰ ਇੱਕ ਦੂਜੇ ਨਾਲ ਅਵੇਅਰਨੈਸ ਹੁੰਦੀ ਹੈ ਜਾਂ ਸਕਸੈਸਫੁਲ ਰੇਟਸ ਲੋਕ ਦੇਖਦੇ ਹੈ ਤਾਂ ਡੈਫੀਨੇਟਲੀ, ਖਾਸ ਕਰਕੇ ਜਿਹੜੇ ਪੇਸ਼ੈਂਟ ਕਿਸੇ ਠੀਕ ਕੀਤੇ ਹੋਏ ਪੇਸ਼ੈਂਟ ਥਰੂ ਆਉਂਦੇ ਆ ਉਹ ਬੜੇ ਕਨਵਿੰਸਡ ਹੁੰਦੇ ਆ, ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ। ਉਹ ਕਹਿੰਦੇ ਹਾਂ ਵੀ ਸਾਡੇ ਰਿਸ਼ਤੇਦਾਰ ਦਾ ਹੋਇਆ ਉਹ ਠੀਕ ਹੈ, ਸਾਡਾ ਵੀ ਕਰ ਦਿਓ।
1: ਆਮ ਧਾਰਨਾ ਤਾਂ ਇਹੀ ਹੈ ਕਿ ਜੇਕਰ ਰੀੜ ਦੀ ਹੱਡੀ ਦਾ ਇੱਕ ਵਾਰੀ ਓਪਰੇਸ਼ਨ ਕਰਾ ਲਿਆ ਜਿਹੜਾ ਵਿਗਾੜ ਆ ਉਹ ਤਾਂ ਉਦਾਂ ਹੀ ਰਹਿ ਜਾਣਾ, ਅਸੀਂ ਠੀਕ ਨਹੀਂ ਹੋਣਾ, ਸਗੋਂ ਨਵੀਂ ਸਮੱਸਿਆ ਪੈਦਾ ਹੋ ਜਾਣੀ।
0: ਨਹੀਂ ਨਹੀਂ ਜੀ,
1: ਇਹ ਧਾਰਨਾ ਹੁਣ ਬਿਲਕੁਲ ਗਲਤ ਹੋ ਚੁੱਕੀ ਹੈ ਜੀ। ਡਾਕਟਰ ਸਾਹਿਬ, ਰੀੜ ਦੀ ਹੱਡੀ ਨੂੰ ਕੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵੀ ਪ੍ਰਭਾਵਿਤ ਕਰਦੀ ਹੈ? ਕਹਿਣ ਦਾ ਭਾਵ ਇਹ ਹੈ ਕਿ ਜੇਕਰ ਅਸੀਂ ਵਧੀਆ

0: ਤੇ ਇਹੀ ਹੈ ਕਿ ਜੇਕਰ ਰੀੜ ਦੀ ਹੱਡੀ ਦਾ ਇੱਕ ਵਾਰੀ ਓਪਰੇਸ਼ਨ ਕਰਾ ਲਿਆ, ਜਿਹੜਾ ਵਿਗਾੜ ਆ ਉਹ ਤਾਂ ਉਦਾਂ ਹੀ ਰਹਿ ਜਾਣਾ, ਅਸੀਂ ਠੀਕ ਨਹੀਂ ਹੋਣਾ, ਸਗੋਂ ਨਵੀਂ ਸਮੱਸਿਆ ਪੈਦਾ ਹੋ ਜਾਣੀ।
1: ਨਹੀਂ ਨਹੀਂ ਜੀ,
0: ਇਹ ਧਾਰਨਾ ਹੁਣ ਬਿਲਕੁਲ ਗਲਤ ਹੋ ਚੁੱਕੀ ਹੈ ਜੀ। ਡਾਕਟਰ ਸਾਹਿਬ, ਰੀੜ ਦੀ ਹੱਡੀ ਨੂੰ ਕੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵੀ ਪ੍ਰਭਾਵਿਤ ਕਰਦੀ ਹੈ? ਕਹਿਣ ਦਾ ਭਾਵ ਇਹ ਹੈ ਕਿ ਜੇਕਰ ਅਸੀਂ ਵਧੀਆ ਸਾਵੀ ਜ਼ਿੰਦਗੀ ਜਿਉਂਦੇ ਹਾਂ ਤਾਂ ਸਾਡੀ ਰੀੜ ਦੀ ਹੱਡੀ ਤੰਦਰੁਸਤ ਰਹਿ ਸਕਦੀ ਹੈ, ਸਾਡਾ ਭਾਵ ਐਕਸਰਸਾਈਜ਼ ਤੋਂ ਆ।
1: ਹਾਂਜੀ ਹਾਂ, ਰੀੜ ਦੀ ਹੱਡੀ ਨੂੰ ਜਿਹੜਾ ਸਾਡਾ ਖਾਣ ਪੀਣ ਅਤੇ ਜਿਹੜੀ ਸਾਡੀ ਐਕਸਰਸਾਈਜ਼ ਹੈ ਉਹ ਬਹੁਤ ਪ੍ਰਭਾਵਿਤ ਕਰਦੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਰੀੜ ਦੀ ਹੱਡੀ ਮੇਨਲੀ ਦੋ ਸਟਰਕਚਰ ਤੋਂ ਬਣੀ ਹੁੰਦੀ ਹੈ। ਜਿਹੜੀ ਨਾੜ ਹੈ ਉਹ ਤਾਂ ਹੁੰਦੀ ਹੈ, ਵਰਟੀਬਰਾਜ ਇੱਕ ਤਰ੍ਹਾਂ ਦੀ ਹੱਡੀ ਹੈ ਅਤੇ ਡਿਸਕ ਹੈ ਉਹਦੇ ਵਿੱਚ। ਜਿਹੜੇ ਵਰਟੀਬਰਾਜ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ, ਜੇ ਤੁਹਾਡੀ ਡਾਇਟ ਕੈਲਸ਼ੀਅਮ ਦੇ ਵਿੱਚ ਰਿਚ ਨਹੀਂ ਹੈ, ਖਾਸ ਕਰਕੇ 40+ ਲੋਕਾਂ ਲਈ, ਖਾਸ ਕਰਕੇ ਫੀਮੇਲਸ ਲਈ, ਤਾਂ ਡੈਫੀਨੇਟਲੀ ਫਿਰ ਉਹ ਮੰਨ ਕੇ ਕਿਤੇ ਨਾ ਕਿਤੇ ਕ੍ਰੈਕ ਹੋਣੇ ਸ਼ੁਰੂ ਹੋ ਜਾਣਗੇ ਜਾਂ ਬੈਠਣੇ ਸ਼ੁਰੂ ਹੋ ਜਾਣਗੇ। ਤਾਂ ਕਈ ਵਾਰ ਫਿਰ ਤੁਸੀਂ ਕਈ ਲੇਡੀਜ਼ ਦੇਖਿਆ ਹੋਣਾ, ਈਵਨ ਕੁੱਬ ਤੱਕ ਵੀ ਪੈ ਜਾਂਦਾ। ਤਾਂ ਇੱਕ ਤਾਂ ਤੁਹਾਡੀ ਡਾਇਟ ਜਿਹੜੀ ਹੈ ਕੈਲਸ਼ੀਅਮ ਰਿਚ ਹੋਣੀ ਚਾਹੀਦੀ ਹੈ, ਜਿਹੜੇ ਕੈਲਸ਼ੀਅਮ ਦੇ ਵਿੱਚ ਰਿਚ ਸਬਸਟਾਂਸ ਹੈ ਜਿਵੇਂ ਖਾਸ ਕਰਕੇ ਮਿਲਕ ਪ੍ਰੋਡਕਟਸ, ਉਹ ਤੁਹਾਡੀ ਡਾਇਟ ਦੇ ਵਿੱਚ ਐਡੀਕੁਏਟ ਹੋਣੇ ਚਾਹੀਦੇ ਹੈ। ਇੱਕ ਵਾਈਟਾਮਿਨ ਡੀ ਐਡੀਕੁਏਟ ਹੋਣਾ ਚਾਹੀਦਾ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਅੱਜ ਕੱਲ੍ਹ ਕੀ ਹੈ, ਸਾਡਾ ਸਨ ਐਕਸਪੋਜ਼ਰ ਬਿਲਕੁਲ ਨਹੀਂ ਹੈ, ਘਰ ਤੋਂ ਗੱਡੀ, ਗੱਡੀ ਤੋਂ ਆਫਿਸ, ਆਫਿਸ ਤੋਂ ਫਿਰ ਘਰ, ਸੂਰਜ ਦੇਵਤੇ ਦੇ ਦਰਸ਼ਨ ਹੁੰਦੇ ਹੀ ਨਹੀਂ ਹੈ। ਤੋ ਐਟਲੀ ਸਾਡਾ ਸਨ ਐਕਸਪੋਜ਼ਰ ਐਡੀਕੁਏਟ ਹੋਣਾ ਚਾਹੀਦਾ। ਅਗਰ ਨਹੀਂ ਅਸੀਂ ਸਨ ਐਕਸਪੋਜ਼ਰ ਐਡੀਕੁਏਟ ਕਰ ਸਕਦੇ ਤਾਂ ਫਿਰ ਸਾਨੂੰ ਟਾਈਮ ਟੂ ਟਾਈਮ ਵਾਈਟਾਮਿਨ D3 ਦੇ ਜੋ ਸਪਲੀਮੈਂਟਸ ਲੈਣੇ ਚਾਹੀਦੇ ਹਨ
0: ਜੀ।
1: ਅਤੇ ਇੱਕ ਤਾਂ ਜੇ ਸਾਡਾ ਜੋ ਡਾਇਟ ਹੈ ਉਹ ਕੈਲਸ਼ੀਅਮ ਔਰ ਵਾਈਟਾਮਿਨ ਡੀ 'ਚ ਰਿਚ ਹੋਏਗੀ ਤਾਂ ਸਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ। ਜਿੱਥੋਂ ਤੱਕ ਡਿਸਕ ਦਾ ਸਵਾਲ ਹੈ, ਜੇ ਅਸੀਂ ਵੈਲ ਹਾਈਡਰੇਟਡ ਰਹਾਂਗੇ ਅਤੇ ਸਾਡੀ ਡਾਇਟ ਜਿਹੜੀ ਹੈ ਐਂਟੀਆਕਸੀਡੈਂਟਸ ਦੇ ਨਾਲ ਭਰਪੂਰ ਹੋਏਗੀ, ਮਤਲਬ ਕਿ ਫਲ ਸਬਜ਼ੀਆਂ ਨਾਲ ਭਰਪੂਰ ਹੋਏਗੀ, ਤਾਂ ਸਾਡੀ ਜਿਹੜੀ ਡਿਸਕ ਦੀ ਡੈਸੀਕੇਸ਼ਨ, ਮਤਲਬ ਡਿਸਕ ਕਮਜ਼ੋਰ ਹੋਣ ਦਾ ਜਿਹੜਾ ਸਪੀਡ ਹੈ ਉਹ ਘੱਟ ਹੋ ਜਾਏਗੀ। ਅਤੇ ਤੀਸਰੀ ਜਿਹੜੀ ਇੰਪੋਰਟੈਂਟ ਚੀਜ਼ ਹੈ, ਜੋ ਸਪਾਈਨ ਨੂੰ ਅਸੀਂ ਟੈਂਟ ਲਾਈਕ ਮਾਡਲ ਮੰਨਦੇ ਹਾਂ, ਮਤਲਬ ਟੈਂਟ ਦਾ ਜੋ ਸੈਂਟਰ ਵਾਲਾ ਪਿੱਲਰ ਹੈ ਉਹ ਤਾਂ ਸਪਾਈਨ ਹੋਗੀ, ਆਸ ਪਾਸ ਉਹਦੇ ਮਾਸਪੇਸ਼ੀਆਂ ਲੱਗੀਆਂ ਹੁੰਦੀਆਂ
0: ਜੀ।
1: ਉਹ ਜਿੰਨੀਆਂ ਮਾਸਪੇਸ਼ੀਆਂ ਸਟਰੋਂਗ ਹੋਣਗੀਆਂ ਸਪਾਈਨ ਦੇ ਉੱਪਰ ਪ੍ਰੈਸ਼ਰ ਘੱਟ ਹੋਏਗਾ, ਅਤੇ ਜਿੰਨੀਆਂ ਮਾਸਪੇਸ਼ੀਆਂ ਵੀਕ ਹੋਣਗੀਆਂ ਉਹ ਸਪਾਈਨ 'ਤੇ ਪ੍ਰੈਸ਼ਰ ਜ਼ਿਆਦਾ ਹੋਏਗਾ
0: ਜੀ।
1: ਖਾਸ ਕਰਕੇ ਮੈਂ ਯੰਗ ਜਨਰੇਸ਼ਨ ਨੂੰ ਕਹਿਣਾ ਚਾਹੁੰਦਾ, ਜਿਹੜੀ ਇਹ ਸਪੋਜ਼ ਕਹਿ ਲਓ ਟੀਨੇਜ ਹੈ ਜਾਂ 10-20 ਦੇ ਸਾਲ ਦੀ ਉਮਰ ਹੈ ਨਾ, ਅਗਰ ਉਸ ਸਟੇਜ 'ਤੇ ਬੱਚਾ ਆਪਣੀ ਐਕਸਰਸਾਈਜ਼ ਕਰਦਾ ਹੈ, ਸਪਾਈਨ ਸਟਰੈਂਥਨਿੰਗ ਐਕਸਰਸਾਈਜ਼ ਕਰਦਾ, ਤਾਂ ਲੇਟਰ ਉਹਨਾਂ ਨੂੰ ਬਹੁਤ ਬੈਨੀਫਿਟ ਹੁੰਦਾ ਹੈ। ਬਟ ਲੋਕਾਂ ਦੀ ਕੀ ਪ੍ਰੋਬਲਮ ਹੈ, ਜਦੋਂ ਸਪਾਈਨ ਖਰਾਬ ਹੋ ਜਾਏਗੀ ਫਿਰ ਉਹ ਕਹਿਣਗੇ ਡਾਕਟਰ ਸਾਹਿਬ ਹੁਣ ਕੋਈ ਐਕਸਰਸਾਈਜ਼ ਦੱਸੋ। ਮੈਂ ਕਿਹਾ ਜੀ ਤੁਸੀਂ ਸਵਾਲ ਬੜਾ ਅੱਛਾ ਪੁੱਛਿਆ, ਬਟ 40 ਸਾਲ ਲੇਟ ਪੁੱਛਿਆ।
0: ਡਾਕਟਰ ਸਾਹਿਬ, ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
1: ਹਾਂਜੀ, ਮੈਂ ਇਹੀ ਚੀਜ਼ ਕਹਿਣਾ ਚਾਹਾਂਗਾ ਸੁਣਨ ਵਾਲਿਆਂ ਨੂੰ ਕਿ ਜੋ ਵੀ ਸਮੱਸਿਆ ਹੈ, ਖਾਸ ਕਰਕੇ ਅੱਜ ਆਪਾਂ ਸਪਾਈਨ ਦੇ ਟੋਪਿਕ 'ਤੇ ਗੱਲ ਕਰ ਰਹੇ ਹਾਂ
0: ਜੀ,
1: ਉਹ ਸਮੱਸਿਆ ਦਾ ਇਨੀਸ਼ੀਅਲ ਸਟੇਜ ਦੇ ਵਿੱਚ ਹੱਲ ਬੜਾ ਈਜ਼ੀ ਹੈ। ਜਿਵੇਂ ਆਪਾਂ ਸਰਵਾਈਕਲ ਸਪੌਂਡਿਲੋਸਿਸ ਦੀ ਗੱਲ ਕੀਤੀ ਹੈ ਜਾਂ ਲੋਅਰ ਸਪਾਈਨ ਦੀਆਂ ਪ੍ਰੋਬਲਮ ਦੀ ਗੱਲ ਕੀਤੀ ਹੈ, ਅਗਰ ਪੇਸ਼ੈਂਟ ਇਨੀਸ਼ੀਅਲ ਸਟੇਜ 'ਤੇ ਮਿਲਦਾ ਹੈ ਤਾਂ ਅਸੀਂ ਉਹਨੂੰ ਬਿਨਾਂ ਓਪਰੇਸ਼ਨ ਤੋਂ ਠੀਕ ਕਰ ਸਕਦੇ ਹਾਂ। ਬਟ ਜੇ ਪੇਸ਼ੈਂਟ ਲੇਟ ਕਰ ਲੈਂਦਾ ਹੈ, ਅਤੇ ਖਾਸ ਕਰਕੇ ਇੰਨਾ ਲੇਟ ਕਰ ਲੈਂਦਾ ਹੈ ਕਿ ਪੇਸ਼ੈਂਟ ਬਿਸਤਰੇ 'ਤੇ ਹੀ ਚਲਾ ਜਾਂਦਾ ਹੈ, ਉਹਨਾਂ ਪੇਸ਼ੈਂਟ ਨੂੰ ਠੀਕ ਕਰਨਾ ਬੜਾ ਔਖਾ ਹੁੰਦਾ ਹੈ, ਅਤੇ ਕਈ ਵਾਰ ਉਹ ਪੇਸ਼ੈਂਟ ਫਿਰ ਠੀਕ ਨਹੀਂ ਵੀ ਹੋ ਪਾਉਂਦੇ
0: ਜੀ। ਸੋ ਡਾਕਟਰ ਬਿਕਰਮਜੀਤ ਸਿੰਘ, ਤੁਸੀਂ ਸਾਡੇ ਸਟੂਡੀਓ 'ਚ ਆਏ, ਅੱਜ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਅਤੇ ਆਪਾਂ ਉਹਨਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਉਸ ਬਾਬਤ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ, ਥੈਂਕ ਯੂ।
2: ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਹੈਲੋ ਰੇਡੀਓ ਡਾਕਟਰ ਸਿਸਟੇ ਤਹਿਤ ਗੱਲਬਾਤ ਸੁਣੀ, ਰੀੜ ਦੀ ਹੱਡੀ ਦਾ ਦਰਦ ਕਾਰਨ ਅਤੇ ਇਲਾਜ ਦੇ ਬਾਰੇ, ਅਤੇ ਡਾਕਟਰ ਬਿਕਰਮਜੀਤ ਸਿੰਘ ਇਸ ਦੇ ਬਾਰੇ ਅਨੁਰਾਧਾ ਜੀ ਜਾਣਕਾਰੀ ਦੇ ਰਹੇ ਸਨ
3: ਜੀ। ਬਿਲਕੁਲ, ਔਰ ਦੇਖੋ ਪੂਨਮ ਜੀ, ਇਹ ਜਿਹੜੀ ਸਮੱਸਿਆ ਹੈ, ਕਿਉਂਕਿ ਸਾਡੇ ਪੂਰਾ ਜਿਹੜਾ ਸਰੀਰ ਦਾ ਦਾਰੋ ਮਦਾਰ ਹੈ ਉਹ ਰੀੜ ਦੀ ਹੱਡੀ 'ਤੇ ਹੀ ਨਿਰਭਰ ਕਰਦਾ ਹੈ।
2: ਬਿਲਕੁਲ,
3: ਅਤੇ ਜਦੋਂ ਅਜਿਹਾ ਕੋਈ ਦਰਦ ਸ਼ੁਰੂ ਹੋ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਮਨੁੱਖ ਹੈ ਜਿਹੜਾ ਉਹ ਆਪਣਾ ਸੰਤੁਲਨ ਨਹੀਂ ਬਰਕਰਾਰ ਰੱਖ ਸਕਦਾ, ਨਾਲ ਹੀ ਨਾਲ ਉਹ ਮਾਨਸਿਕ ਤੌਰ 'ਤੇ ਵੀ ਬਹੁਤ ਇਸ ਚੀਜ਼ ਨੂੰ ਝੱਲਦਾ ਹੈ ਕਿ ਮੇਰੀ ਜਿਹੜੀ ਸਿਹਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ।
2: ਬਿਲਕੁਲ ਸਹੀ ਕਿਹਾ ਤੁਸੀਂ। ਸੋ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਵੇਂ ਅਸੀਂ ਰੀੜ ਦੀ ਹੱਡੀ ਨੂੰ ਮਜ਼ਬੂਤ ਰੱਖ ਸਕਦੇ ਹਾਂ, ਇਸ ਦਰਦ ਤੋਂ ਬਚ ਸਕਦੇ ਹਾਂ। ਸੋ ਇਸ ਮਹੱਤਵਪੂਰਨ ਗੱਲਬਾਤ ਤੋਂ ਬਾਅਦ ਇੱਕ ਖੂਬਸੂਰਤ ਗੀਤ ਸੁਣਦੇ ਹਾਂ ਜੀ।
3: ਜੀ

0: ਸੁਰਿੰਦਰ ਕੌਰ ਹੁਣਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ ਅਸੀਂ ਸੁਣਿਆ ਅਤੇ ਗੀਤ ਤੋਂ ਬਾਅਦ ਅਸੀਂ ਕਰਫੀਰ ਹਾਜ਼ਰ ਹਾਂ ਜੀ।
1: ਬਿਲਕੁਲ ਜੀ, ਅਤੇ ਆਪਣਾ ਅਗਲਾ ਸਿਲਸਿਲਾ ਵੀ ਲੈ ਕੇ ਸਰੋਤਿਆਂ ਦੇ ਰੂਬਰੂ ਤਿਆਰ ਬਰ ਤਿਆਰ ਹਾਂ ਜੀ। ਅਗਲਾ ਸਿਲਸਿਲਾ ਹੈ ਕਥਾ ਲੋਕ
0: ਜੀ। ਕਥਾ ਲੋਕ ਸਿਲਸਿਲੇ ਤਹਿਤ ਅੱਜ ਆਪਣੇ ਸੁਣਨ ਵਾਲਿਆਂ ਨੂੰ ਸੁਣਾਉਣ ਜਾ ਰਹੇ ਹਾਂ ਜੀ ਕਹਾਣੀ ਜਗਦੀ ਹੋਈ ਲਾਲਟੇਨ
1: ਜੀ।

ਨੇਤਰਹੀਣ ਬੁੱਢੇ ਦੇ ਹੱਥ ਵਿੱਚ ਲਾਲਟਨ ਵੀ ਸੀ ਤੇ ਉਹ ਸੱਜੇ ਹੱਥ ਵਿੱਚ ਚੱਲ ਰਿਹਾ ਸੀ। ਪਰ ਉਹ ਕੋਈ ਮੰਗਤਾ ਨਹੀਂ ਸੀ, ਘੱਟੋ ਘੱਟ ਲੱਗਦਾ ਤਾਂ ਬਿਲਕੁਲ ਨਹੀਂ ਸੀ, ਦੂਰੋਂ ਤਾਂ ਉਹ ਹੋਰ ਵੀ ਨਹੀਂ ਸੀ ਲੱਗਦਾ। ਅਸੀਂ ਰਾਤ ਵੇਲੇ ਸੈਰ ਕਰਨੀ ਨਿਕਲੇ ਤੇ ਹਾਸੇ ਠੱਠੇ ਦੇ ਮੂਡ ਵਿੱਚ ਵੀ ਸਾਂ। ਪਰ ਮੇਰੇ ਨਾਲ ਚੱਲ ਰਿਹਾ ਬੰਦਾ ਇੱਕ ਨਾਵਲਕਾਰ ਸੀ, ਜੋ ਕਿ ਖੁਦ ਨੂੰ ਬੜੀ ਸ਼ੈ ਸਮਝਦਾ ਸੀ, ਜਿਸ ਕਰਕੇ ਹਾਸਾ ਠੱਠਾ ਵੀ ਇੱਕ ਖਾਸ ਸੀਮਾ ਤੋਂ ਅੱਗੇ ਨਹੀਂ ਸੀ ਵੱਧਦਾ। ਇਹ ਲੇਖਕ ਲੋਕ ਪਤਾ ਨਹੀਂ ਹਾਸੇ ਠੱਠੇ ਤੋਂ ਕਿਉਂ ਤ੍ਰਹਿਣ ਲੱਗ ਪੈਂਦੇ ਨੇ। ਮੇਰੇ ਸਾਥੀ ਦਾ ਕੱਦ ਕਾਠ ਤਾਂ ਲੰਮਾ ਝੰਮਾ ਸੀ, ਪਰ ਉਹਦੇ ਚੌੜੇ ਚਿਹਰੇ ਤੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਹੋਣ ਕਰਕੇ ਉਹ ਲੰਮਾ ਝੰਮਾ ਨਹੀਂ ਸੀ ਜਾਪਦਾ। ਹਰ ਚੀਜ਼ ਨੂੰ ਝੁਕ ਝੁਕ ਕੇ ਗਹੁ ਨਾਲ ਤੱਕਦਾ ਸੀ, ਜਿਸ ਕਰਕੇ ਉਹ ਹੋਰ ਵੀ ਮਧਰਾ ਤੇ ਅਗਾਂਹ ਨੂੰ ਝੁਕਿਆ ਹੋਇਆ ਪ੍ਰਤੀਤ ਹੁੰਦਾ ਸੀ। ਉਹ ਸ਼ੈਦਾਈ ਸੀ।

0: ਜਦੋਂ ਸ਼ਹਿਦਾਈ ਨੇ ਲਾਲਟਣ ਵਾਲੇ ਨੇਤਰਹੀਣ ਬੁੱਢੇ ਨੂੰ ਦੇਖਿਆ ਤਾਂ ਉਹ ਖਿੜ ਗਿਆ। ਫਿਰ ਉਹਨੇ ਇੱਕ ਕਿਲਕਾਰੀ ਵੀ ਮਾਰੀ,
1: ਵਾਹ,
0: ਜੋ ਕਿ ਇਸ ਛੋਟੇ ਜਿਹੇ ਸ਼ਹਿਰ 'ਚ ਰਾਤ ਦੇ ਹਨੇਰੇ ਨੂੰ ਚੀਰਦੀ ਹੋਈ ਸਾਰੇ ਹੀ ਆਕਾਸ਼ ਵਿੱਚ ਫੈਲ ਗਈ।
1: ਵਾਹ, ਨਹੀਂ ਰੀਸਾ,
0: ਤੂੰ ਕਦੀ ਆਪਣੇ ਆਲੇ ਦੁਆਲੇ ਇਸ ਤਰ੍ਹਾਂ ਦੀ ਰੋਸ਼ਨੀ ਮਹਿਸੂਸ ਕੀਤੀ ਹੈ?
1: ਮੈਨੂੰ ਤਾਂ ਇਹ ਵੀ ਪਤਾ ਨਹੀਂ ਕਿ ਰੋਸ਼ਨੀ ਹੁੰਦੀ ਕੀ ਹੈ।
0: ਉਹ ਦੇਖ, ਫਿਰ ਤੱਕ ਇਹ ਰੋਸ਼ਨੀ ਨਹੀਂ।
1: ਠਹਿਰ, ਮੈਂ ਹੁਣੇ ਦੱਸਦਾ।
0: ਅਤੇ ਫਿਰ ਅੱਗੇ ਵੱਧ ਕੇ ਉਸਨੇ ਉਸ ਲਾਲਟਣ ਵਾਲੇ ਨੇਤਰਹੀਣ ਬੁੱਢੇ ਦਾ ਰਾਹ ਰੋਕ ਲਿਆ। ਬੁੱਢਾ ਰੁਕ ਗਿਆ ਅਤੇ ਉਹਦੇ ਨਾਲ ਹੀ ਲਾਲਟਣ ਦੀ ਰੋਸ਼ਨੀ ਵੀ। ਰੋਸ਼ਨੀ ਬੁੱਢੇ ਦੇ ਨਾਲ ਜੋ ਸੀ ਉਹਦੇ ਆਲੇ ਦੁਆਲੇ ਫੈਲੀ ਹੋਈ। ਮੈਂ ਸ਼ਦਾਈ ਨੂੰ ਕਹਿਣਾ ਚਾਹੁੰਦਾ ਸਾਂ, ਦੇਖਿਆ ਰੋਸ਼ਨੀ ਦਾ ਕਮਾਲ, ਪਰ ਉਹ ਹੁਣ ਮੇਰੇ ਨਾਲੋਂ ਕਾਫੀ ਦੂਰ ਸੀ। ਮੈਂ ਹੀ ਤੱਕਿਆ, ਲਾਲਟਣ ਦੀ ਰੋਸ਼ਨੀ ਉਸ ਨੇਤਰਹੀਣ ਬੁੱਢੇ ਦੇ ਚੌਗਿਰਦੇ ਨੂੰ ਵੀ ਰੋਸ਼ਨ ਕਰ ਰਹੀ ਸੀ, ਜਿਸ ਦਾ ਸ਼ਾਇਦ ਬੁੱਢੇ ਨੂੰ ਅਹਿਸਾਸ ਨਹੀਂ ਸੀ। ਅਹਿਸਾਸ ਤਾਂ ਸ਼ਾਇਦ ਹੋਵੇ ਪਰ ਪਤਾ ਨਹੀਂ ਸੀ। ਕੀ ਪਤਾ ਪਤਾ ਹੀ ਹੋਵੇ। ਫਿਰ ਮੈਨੂੰ ਖਿਆਲ ਆਇਆ,
1: ਬਜ਼ੁਰਗਾ, ਤੂੰ ਹੱਥ 'ਚ ਜਗਦੀ ਹੋਈ ਲਾਲਟਣ ਕਿਉਂ ਚੁੱਕੀ ਫਿਰਦਾ?
0: ਸ਼ਹਿਦਾਈ ਨੇ ਬੜਾ ਰਵਾਇਤੀ ਜਿਹਾ ਸਵਾਲ ਕੀਤਾ ਅਤੇ ਉਸ ਵਿੱਚ ਕੁਝ ਵੀ ਪ੍ਰਤੀਕਾਤਮਕ ਨਹੀਂ ਸੀ, ਕੁਝ ਅਜਿਹਾ ਜਿਹੜਾ ਉਹਦੇ ਵਧੀਆ ਲੇਖਕ ਹੋਣ ਦੀ ਗਵਾਹੀ ਦਿੰਦਾ। ਮੈਂ ਦੇਖਿਆ ਸ਼ਹਿਦਾਈ ਦੀ ਗੱਲ ਸੁਣ ਕੇ ਬੁੱਢਾ ਮੁਸਕਰਾਇਆ ਪਰ ਬੋਲਿਆ ਕੁਝ ਨਹੀਂ, ਸ਼ਾਇਦ ਸੋਚਦਾ ਹੋਏ ਕਿ ਸਵਾਲ ਕਰਨ ਵਾਲੇ ਦੀ ਸਪਾਟ ਗੱਲ ਦਾ ਕੀ ਕਰੇ। ਜਦੋਂ ਸ਼ਹਿਦਾਈ ਨੇ ਇੱਕ ਵਾਰ ਫਿਰ ਪੁੱਛਿਆ ਤਾਂ ਬੁੱਢੇ ਨੇ ਜ਼ਰਾ ਰੋਹ ਨਾਲ ਸਵਾਲ ਕੀਤਾ,
2: ਨਾ ਤੂੰ ਕੌਣ ਹੋ ਨਾ ਮੈਨੂੰ ਪੁੱਛਣ ਵਾਲਾ?
1: ਮੈਂ ਤੇਰਾ ਪੁੱਤਰ।
2: ਫਿਰ ਤੈਨੂੰ ਪਤਾ
1: ਨਹੀਂ? ਨਹੀਂ ਪਤਾ।
2: ਫਿਰ ਤੂੰ ਕਾਹਦਾ ਪੁੱਤਰ ਹੈ?
1: ਮੈਂ ਭੁੱਲ ਗਿਆ ਬਾਬਾ।
2: ਭੁੱਲ ਕੇ ਹੀ ਇੱਧਰ ਆ ਨਿਕਲਿਆ ਹੈ ਨਾ?
1: ਜੀ ਹਾਂ ਜੀ ਹਾਂ।
2: ਚੰਗਾ ਜਾ ਫਿਰ।
1: ਪਰ ਬਾਬਾ, ਮੇਰੀ ਇੱਕ ਗੱਲ ਦਾ ਜਵਾਬ ਤਾਂ ਦਿਓ।
2: ਕਿਹੜੀ ਗੱਲ ਦਾ?
1: ਇਹੋ ਕਿ ਤੁਹਾਨੂੰ ਇਸ ਲਾਲਟਨ ਦੀ ਕੀ ਲੋੜ ਹੈ?
2: ਇਹਨੂੰ ਕੀ ਕਰਾਂ, ਤੇਰਾ ਕੀ ਖਿਆਲ ਹੈ? ਮੈਨੂੰ ਲਾਲਟਨ ਦੀ ਲੋੜ ਨਹੀਂ।
1: ਨਹੀਂ,
2: ਮੈਨੂੰ ਲੋੜ ਹੈ।
1: ਪਰ ਕਿਉਂ?
2: ਤੈਨੂੰ ਨਹੀਂ ਪਤਾ?
1: ਨਹੀਂ, ਪਰ ਮੈਨੂੰ ਦੱਸੋ ਕਿਉਂ?
2: ਤਾਂ ਕਿ ਹਨੇਰੇ 'ਚ ਤੁਸੀਂ ਮੈਨੂੰ ਦੇਖ ਕੇ ਟੁਰ ਸਕੋ।
1: ਜੇਕਰ ਫਿਰ ਵੀ ਅਸੀਂ ਨਾ ਦੇਖੀਏ ਤਾਂ?
2: ਫਿਰ ਤੁਸੀਂ ਠੋਕਰ ਖਾਓਗੇ।
1: ਵਾਹ, ਕਿੰਨਾ ਵਧੀਆ ਡਾਇਲੌਗ ਹੈ, ਕਮਾਲ ਹੈ।
0: ਬੁੱਢਾ ਹੁਣ ਕੁਝ ਨਾ ਬੋਲਿਆ ਤਾਂ ਮੈਂ ਸ਼ਦਾਈ ਦੇ ਨੇੜੇ ਪੁੱਜ ਕੇ ਉਹਨੂੰ ਕਿਹਾ, ਦਰਵੇਸ਼ਾਂ ਨੂੰ ਤੰਗ ਨਹੀਂ ਕਰੀਦਾ, ਚੱਲ ਚੱਲ ਚੱਲੀਏ।
2: ਮੈਨੂੰ ਇਹ ਕੀ ਤੰਗ ਕਰੇਗਾ?
1: ਤੁਸੀਂ ਕਮਾਲ ਹੋ ਮਹਾਰਾਜ, ਲੋਕਾਂ ਦੇ ਰਾਹਾਂ ਨੂੰ ਰੌਸ਼ਨ ਕਰ ਦਿਓ।
0: ਬਾਬਾ ਜੀ, ਇਹ ਤੁਸੀਂ ਹੱਸੇ ਕਿਹੜੀ ਗੱਲ 'ਤੇ?
2: ਤੇਰੇ ਸਾਥੀ ਦੀ ਗੱਲ 'ਤੇ।
1: ਕਿਉਂ, ਤੁਸੀਂ ਲੋਕਾਂ ਦੇ ਰਾਹਾਂ ਨੂੰ ਰੌਸ਼ਨ ਨਹੀਂ ਕਰਦੇ?
2: ਲੋਕਾਂ ਦੇ ਰਾਹਾਂ ਨੂੰ ਨਹੀਂ, ਸਿਰਫ ਆਪਣੇ ਰਾਹ ਨੂੰ ਹੀ।
0: ਬੁੱਢੇ ਨੇ ਸ਼ਹਿਦਾਈ ਦੀ ਗੱਲ ਨੂੰ ਠੀਕ ਕਰ ਦਿੱਤਾ ਪਰ ਸ਼ਹਿਦਾਈ ਆਪਣੇ ਲੋੜ 'ਚ ਬੋਲੀ ਗਿਆ,
1: ਇੱਕੋ ਗੱਲ ਹੈ, ਇੱਕੋ ਹੀ ਗੱਲ ਹੈ।
2: ਇੱਕੋ ਹੀ ਨਹੀਂ, ਇੱਕੋ ਹੀ ਕਿਵੇਂ?
0: ਫਿਰ ਪਲ ਭਰ ਰੁਕ ਕੇ ਉਹ ਬੁੜਬੜਾਇਆ,
2: ਮੈਂ ਦਿਨ ਭਰ ਲਾਲਟਹਿਣਾ ਮੁਰੰਮਤ ਕਰਦਾ, ਚਿਮਨੀਆਂ ਦੀ ਕਾਲਖ ਸਾਫ਼ ਕਰਦਾ ਅਤੇ ਕਿਰਤ ਕਮਾਈ ਨਾਲ ਢਿੱਡ ਭਰਦਾ ਅਤੇ ਰਾਤ ਵੇਲੇ ਘਰ ਵੱਲ ਨੂੰ ਚੱਲਦਾ ਜਗਦੀ ਹੋਈ ਲਾਲਟਹਿਣ ਨਾਲ।
0: ਸ਼ਹਿਦਾਈ ਕੁਝ ਨਾ ਬੋਲਿਆ, ਉਹ ਕਿਧਰੇ ਦੂਰ ਹਨੇਰੇ 'ਚ ਤੱਕ ਰਿਹਾ ਸੀ ਜਿਵੇਂ ਕਿਤੇ ਦੂਰ ਪੁੱਜ ਗਿਆ ਹੋਏ। ਸ਼ਹਿਦਾਈ,
1: ਬਜ਼ੁਰਗੋ, ਤੁਹਾਡੀ ਉਮਰ ਕਿੰਨੀ ਹੋਏਗੀ?
2: ਮੇਰੀ ਉਮਰ ਇਹੀ ਕੋਈ 70 ਵਰੇ।
1: ਵੈਸੇ ਫਿਰ ਤਾਂ ਤੁਸੀਂ ਕਾਫੀ ਖਾ ਹੰਢਾ ਲਿਆ।
2: ਹਾਂ।
1: ਅੱਛਾ, ਫਿਰ ਹੁਣ ਤਾਂ ਤੁਹਾਨੂੰ ਇਸ ਲਾਲਟਨ ਦੀ ਕੋਈ ਲੋੜ ਨਹੀਂ?
2: ਕੀ ਮਤਲਬ?
1: ਮਤਲਬ ਇਹ ਕਿ ਹੁਣ ਤੁਸੀਂ ਕਿਉਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਵੇਖਣ?
2: ਕਿਉਂਕਿ ਮੈਂ ਲੋਕਾਂ ਨੂੰ ਨਹੀਂ ਦੇਖ ਸਕਦਾ ਨਾ।
1: ਪਰ ਲੋਕ ਤਾਂ ਤੁਹਾਨੂੰ ਦੇਖ ਹੀ ਸਕਦੇ ਨੇ।
2: ਤੇਰਾ ਕੀ ਖਿਆਲ ਹੈ, ਸਾਰੇ ਹੀ ਸੁਜਾਖਿਆਂ ਕੋਲ ਅੱਖਾਂ ਹੁੰਦੀਆਂ ਨੇ? ਮੈਨੂੰ ਨਹੀਂ ਲੱਗਦਾ।
1: ਹਾਂ, ਹੁੰਦੀਆਂ।
2: ਗਲਤ?
1: ਗਲਤ ਨਹੀਂ ਬਾਬਾ, ਹਰ ਸੁਜਾਖਾ ਬੰਦਾ ਦੇਖ ਸਕਦਾ।
2: ਕੀ ਦੇਖ ਸਕਦਾ?

0: ਆਲੇ ਦੁਆਲੇ ਨੂੰ? ਕੀ ਆਲੇ ਦੁਆਲੇ ਨੂੰ ਹੀ ਦੇਖਣਾ ਕਾਫੀ ਹੈ? ਇੱਥੇ ਲੋਕ ਕਿਸ ਹਾਲਤ 'ਚ ਰਹਿ ਰਹੇ ਨੇ, ਕਿਵੇਂ ਜੀਉ ਰਹੇ ਨੇ, ਕੀ ਇਸ ਗੱਲ ਨੂੰ ਹਰ ਕੋਈ ਦੇਖਦਾ?
1: ਜਵਾਬ 'ਚ ਸ਼ਦਾਈ ਕੁਝ ਕਹਿਣ ਲੱਗਾ ਤਾਂ ਮੈਂ ਉਹਦਾ ਮੋਢਾ ਦੱਬਿਆ ਕਿ ਚੱਲ ਚੱਲੀਏ, ਪਰ ਉਹਨੇ ਇਸ਼ਾਰੇ ਨਾਲ ਹੀ ਮੈਨੂੰ ਕਿਹਾ,
2: ਠਹਿਰ ਠਹਿਰ ਠਹਿਰ, ਬੁੱਢਾ ਡਾਇਲਾਗ ਬੜੇ ਵਧੀਆ ਬੋਲ ਰਿਹਾ, ਕੰਮ ਆਉਣਗੇ?
1: ਕਿੱਥੇ ਕੰਮ ਆਉਣਗੇ?
2: ਮੇਰੇ ਨਾਵਲਾਂ 'ਚ।
1: ਤੂੰ ਇਸ ਤਰ੍ਹਾਂ ਨਾਵਲ ਲਿਖਦਾ?
2: ਕਦੀ ਕਦੀ।
1: ਨੇਤਰਹੀਣ ਬਾਬੇ ਦਾ ਸਾਡੀਆਂ ਗੱਲਾਂ ਵੱਲ ਧਿਆਨ ਨਹੀਂ ਸੀ, ਕਿਉਂਕਿ ਮੈਂ ਦੇਖਿਆ ਉਹ ਆਪਣੀ ਗੱਚੀ ਦੁਹਰਾਈ ਜਾ ਰਿਹਾ ਸੀ।
0: ਕੀ ਆਲੇ ਦੁਆਲੇ ਦੇਖਣਾ ਹੀ ਕਾਫੀ ਹੈ?
2: ਬਜ਼ੁਰਗੋ, ਕੀ ਕਿਹਾ ਤੁਸੀਂ?
0: ਨਹੀਂ, ਕੁਝ ਨਹੀਂ ਕਿਹਾ।
2: ਕੁਝ ਕਿਹਾ ਤਾਂ ਹੈ।
0: ਉਹ ਮੈਂ ਤੇਰੇ ਲਈ ਨਹੀਂ ਕਿਹਾ ਸੀ।
2: ਅੱਛਾ, ਤੇ ਫਿਰ ਕਿਹਦੇ ਲਈ ਕਿਹਾ?
0: ਦਾਨਿਸ਼ਵਰਾਂ ਲਈ,
1: ਬੁੱਢੇ ਨੇ ਗੰਭੀਰਤਾ ਨਾਲ ਕਿਹਾ ਤਾਂ ਸ਼ਦਾਈ ਤੜਫ ਉੱਠ ਪਈ।
2: ਨਾ ਫਿਰ ਮੈਂ ਮੂਰਖ ਹੈ?
1: ਉਹਦੇ ਚਿਹਰੇ ਦਾ ਪ੍ਰਭਾਵ ਕਹਿ ਰਿਹਾ ਸੀ, ਪਰ ਉਹ ਕਹਿ ਰਿਹਾ ਸੀ,
2: ਤੁਹਾਡੇ ਕੋਲ ਲਾਲਟੇਨ ਹੋਣ ਦਾ ਇਹ ਮਤਲਬ ਨਹੀਂ ਕਿ।
1: ਤੇ ਉਹਨੇ ਅੱਗੇ ਵੱਧ ਕੇ ਨੇਤਰਹੀਣ ਬੁੱਢੇ ਦੇ ਹੱਥੋਂ ਲਾਲਟਣ ਖੋਹ ਲਈ। ਬੁੱਢੇ ਦੀ ਜ਼ਿੰਦਗੀ 'ਚ ਸ਼ਾਇਦ ਇਹ ਪਹਿਲਾ ਹੀ ਮੌਕਾ ਹੋਏਗਾ ਜਦੋਂ ਕਿਸੇ ਨੇ ਉਹਦੇ ਹੱਥੋਂ ਜਗਦੀ ਹੋਈ ਲਾਲਟਣ ਖੋਈ ਹੋਏ। ਲਾਲਟਣ ਉਹਦੇ ਹੱਥ ਵਿੱਚ ਹੁੰਦੀ ਸੀ ਤਾਂ ਉਹਨੂੰ ਲੱਗਦਾ ਸੀ ਕਿ ਉਹਦਾ ਆਤਮ ਵਿਸ਼ਵਾਸ ਕਾਇਮ ਹੈ, ਉਹ ਵੀ ਸਾਰਥਕ ਭੂਮਿਕਾ ਅਦਾ ਕਰ ਰਿਹਾ। ਲਾਲਟਣ ਖੁਆ ਕੇ ਉਹ ਬੁੱਢਾ ਇਸ ਤਰ੍ਹਾਂ ਤੜਪ ਉੱਠਿਆ ਜਿਵੇਂ ਉਹਦੀ ਬਹੁਤ ਵੱਡੀ ਜਾਗੀਰ ਖੁੱਸ ਗਈ ਹੋਵੇ।
0: ਇਹ ਕੀ, ਇਹ ਕੀ ਹੋਏ ਮੂਰਖ ਆਦਮੀ?
2: ਲਾਲਟਣ ਦੀ ਤੈਨੂੰ ਕੀ ਲੋੜ ਹੈ? ਤੈਨੂੰ ਕੋਈ ਲੋੜ ਨਹੀਂ, ਇਹ ਮੈਨੂੰ
0: ਲਿਆ ਲਿਆ ਦੇ ਮੇਰੀ ਲਾਲਟਣ।
2: ਮੈਂ ਨਹੀਂ ਦਿਆਂਗਾ।
0: ਕਿਉਂ?
2: ਇਹਦੀ ਮੈਨੂੰ ਲੋੜ ਹੈ।
0: ਤੂੰ ਅੰਨਾ ਹੈ?
2: ਨਹੀਂ।
0: ਫਿਰ ਮੈਂ ਜ਼ਮਾਨੇ ਭਰ ਦੀਆਂ ਹਰਕਤਾਂ ਦੇਖ ਰਿਹਾ, ਮੈਂ ਦੇਖ ਰਿਹਾ ਕਿ ਜ਼ਿੰਦਗੀ ਤੇ ਜ਼ਮਾਨਾ ਸਾਡੇ ਨਾਲ ਕੀ ਤਲਖ ਵਰਤਾਰਾ ਕਰ ਰਿਹਾ।
2: ਕੁਝ ਹੋਰ?
0: ਲਾਲਟਣ ਖੋਣ ਦੀ ਗੁਸਤਾਖੀ ਤੂੰ ਕਿਉਂ ਕੀਤੀ?
2: ਮੈਂ ਵੀ ਚਾਹੁੰਦਾ ਲੋਕ ਮੈਨੂੰ ਦੇਖਣ। ਅੱਜ ਤੱਕ ਮੈਨੂੰ ਕਿਸੇ ਨੇ ਨਹੀਂ ਦੇਖਿਆ।
0: ਕੀ ਕਿਹਾ?
2: ਹਾਂ ਬਾਬਾ,
0: ਦੁਨੀਆਂ 'ਚ ਕਿੰਨੇ ਅਜੀਬ ਲੋਕ ਨੇ।
1: ਬੁੱਢੇ ਦੇ ਚਿਹਰੇ 'ਤੇ ਤਲਖੀ ਅਤੇ ਤਣਾਓ ਦਾ ਪ੍ਰਭਾਵ ਸਪੱਸ਼ਟ ਸੀ, ਪਰ ਉਹ ਬਹੁਤ ਜ਼ਬਤ ਨਾਲ ਬੋਲ ਰਿਹਾ ਸੀ। ਬਹੁਤ ਸੋਚ ਸੋਚ ਕੇ ਬਾਬੇ ਨੇ ਸ਼ਦਾਈ ਨੂੰ ਪੁੱਛਿਆ,
0: ਇਹ ਤੂੰ ਕੋਈ ਫਕੀਰ ਔਲੀਆ ਹੈ?
2: ਨਹੀਂ।
0: ਕੋਈ ਗੁਰੂ ਅਵਤਾਰ ਹੈ?
2: ਬਿਲਕੁਲ ਨਹੀਂ।
0: ਫਿਰ ਕੋਈ ਸਿਦਕਵਾਨ ਮਹਾਨ ਨੇਤਾ ਹੈ?
2: ਉਹ ਵੀ ਨਹੀਂ।
0: ਫਿਰ ਤੂੰ ਕੀ ਹੈ?
2: ਮੈਂ ਲੇਖਕ ਹੈ।
0: ਲੇਖਕ? ਪਰ ਲੋਕ ਤੈਨੂੰ ਕਿਉਂ ਦੇਖਣ?
1: ਸ਼ਦਾਈ ਜਵਾਬ 'ਚ ਕੁਝ ਨਾ ਕਹਿ ਸਕਿਆ, ਕਿਉਂਕਿ ਉਹ ਕੁਝ ਕਹਿ ਨਹੀਂ ਸੀ ਸਕਦਾ, ਕਿਉਂਕਿ ਉਹ ਵੀ ਸਾਡੇ ਉਹਨਾਂ ਲੇਖਕਾਂ ਵਿੱਚੋਂ ਸੀ ਜਿਹੜੇ ਘਰ ਬੈਠੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਕੇ ਲਿਖੀ ਜਾ ਰਹੇ ਨੇ। ਫਿਰ ਮੈਂ ਦੇਖਿਆ ਕਿ ਉਸ ਵੇਲੇ ਲਾਲਟਣ ਦੀ ਰੌਸ਼ਨੀ ਬੁੱਢੇ ਕੋਲੋਂ ਹਟ ਕੇ ਸ਼ਹਿਦਾਈ ਦੇ ਦੁਆਲੇ ਫੈਲ ਗਈ ਸੀ। ਰਾਤ ਸੀ ਅਤੇ ਰਾਤ ਦੇ ਹਨੇਰੇ 'ਚ ਪਲ ਭਰ ਲਈ ਪ੍ਰਤੀਤ ਹੋਇਆ ਜਿਵੇਂ ਉਹ ਕੋਈ ਜਾਦੂ ਦੀ ਲਾਲਟਣ ਹੋਵੇ। ਮੈਂ ਉਹਨੂੰ ਕਿਹਾ, ਸ਼ਹਿਦਾਈ, ਇਸ ਜਗਦੀ ਹੋਈ ਲਾਲਟਣ ਦੀ ਰੋਸ਼ਨੀ ਨਾਲ ਤੇਰੇ ਦੁਆਲੇ ਵੀ ਭਰਪੂਰ ਰੋਸ਼ਨੀ ਹੋ ਗਈ ਹੈ, ਤੂੰ ਮਹਿਸੂਸ ਕੀਤੀ ਇਹ ਗੱਲ?
2: ਬਸ ਮੈਂ ਇਸੇ ਰੌਸ਼ਨੀ 'ਚ ਰਹਿਣਾ ਚਾਹੁੰਦਾ।
1: ਪਰ ਅੱਜ ਤੱਕ ਤਾਂ ਤੂੰ ਕਦੀ
2: ਮੈਨੂੰ ਪਤਾ ਹੀ ਨਹੀਂ ਸੀ ਲੱਗਾ।
1: ਫਿਰ ਹੁਣ
2: ਮੈਂ ਖੁਸ਼ ਹਾਂ।
1: ਸਾਡੀਆਂ ਗੱਲਾਂ ਸੁਣ ਕੇ ਨੇਤਰਹੀਣ ਬੁੱਢਾ ਤੜਫਿਆ,
0: ਪਰ ਇਹ ਲਾਲਟਣ ਤਾਂ ਮੇਰੀ ਹੈ, ਮੈਂ ਇਹਨੂੰ ਆਪਣੇ ਤਨ ਮਨ ਤੇ ਲਹੂ ਨਾਲ ਰੌਸ਼ਨ ਕੀਤਾ ਹੋਇਆ।
2: ਤਨ ਮਨ ਲਹੂ ਨਾਲ?
0: ਹਾਂ, ਇਹਦੇ ਨਾਲ ਮੈਂ ਆਪਣੇ ਲਈ ਕੁਝ ਰੌਸ਼ਨੀ ਕੀਤੀ ਹੋਈ ਹੈ।
2: ਪਰ ਮੇਰੀ ਲਾਲਟਣ ਕਿੱਥੇ ਹੈ? ਕੀ ਮੈਂ ਹੁਣ ਤੱਕ ਹਨੇਰੇ 'ਚ ਹੀ ਭਟਕਦਾ ਰਿਹਾ?
1: ਉਸ ਵੇਲੇ ਨੇਤਰਹੀਣ ਬੁੱਢੇ ਨੇ ਲਾਲਟਣ ਵਾਪਸ ਲੈਣ ਦਾ ਯਤਨ ਕੀਤਾ, ਪਰ ਸ਼ਦਾਈ ਉਸ ਨੂੰ ਲਾਲਟਣ ਦੇ ਨਹੀਂ ਸੀ ਰਿਹਾ।
2: ਮੈਂ ਵੀ ਹੁਣ ਹਨੇਰੇ 'ਚ ਨਹੀਂ ਰਹਿਣਾ ਚਾਹੁੰਦਾ, ਨਹੀਂ ਜਿਉਣਾ ਚਾਹੁੰਦਾ ਮੈਂ। ਹਨੇਰੇ ਵਿੱਚ ਹੋਣ ਕਰਕੇ ਲੋਕਾਂ ਨੇ ਮੈਨੂੰ ਅੱਜ ਤੱਕ ਪਛਾਣਿਆ ਹੀ ਨਹੀਂ।
0: ਤੂੰ ਚੰਗਾ ਹੈ।
2: ਉਹ ਕਿਵੇਂ?
0: ਜੇਕਰ ਲੋਕਾਂ ਨੇ ਤੈਨੂੰ ਪਛਾਣ ਲਿਆ ਤਾਂ ਤੂੰ ਤਬਾਹ ਹੋ ਜਾਏਗਾ।
2: ਕਿਉਂ? ਦੱਸੋ ਕਿਉਂ?
0: ਤੂੰ ਮੈਨੂੰ ਖਰਾ ਬੰਦਾ ਨਹੀਂ ਲੱਗਦਾ।
1: ਬਾਬੇ ਦੀ ਇਹ ਗੱਲ ਸੁਣ ਕੇ ਰਾਤ ਦੇ ਹਨੇਰੇ 'ਚ ਸ਼ਦਾਈ ਦਾ ਕੱਦ ਕਾਟ ਅੱਧਾ ਰਹਿ ਗਿਆ ਜਾ ਪਿਆ, ਜਿਵੇਂ ਉਹ ਦਲਦਲ 'ਚ ਖੁੱਭ ਗਿਆ ਹੋਏ। ਪਰ ਉਹਨੇ ਬੜੇ ਜ਼ੋਰ ਨਾਲ ਬਾਹਰ ਨਿਕਲਣ ਦਾ ਹੰਭਲਾ ਮਾਰਿਆ।
2: ਮੈਂ ਬਿਲਕੁਲ

0: ਜੀ
1: ਜੀ ਕਥਾ ਲੋਕ ਸਿਲਸਿਲੇ ਤੇ ਹੈ, ਤੁਸੀਂ ਜਗਦੀ ਹੋਈ ਲਾਲਟੈਨ ਇੱਕ ਕਹਾਣੀ ਸੁਣ ਰਹੇ ਸੀ
0: ਜੀ। ਔਰ ਦੇਖੋ ਪੂਨਮ ਜੀ, ਕਿਸ ਤਰ੍ਹਾਂ ਸਾਡੇ ਜਿਹੜੇ ਦਿਲ ਦੇ ਜਜ਼ਬਾਤ ਹੁੰਦੇ ਨੇ ਇਹਨਾਂ ਕਹਾਣੀਆਂ ਦੇ ਦੁਆਰਾ ਪੇਸ਼ ਹੁੰਦੇ ਨੇ।
1: ਬਿਲਕੁਲ ਜੀ, ਅਤੇ ਆਕਾਸ਼ਵਾਣੀ ਦੇ ਖਜ਼ਾਨੇ 'ਚੋਂ ਇਹ ਖੂਬਸੂਰਤ ਕਹਾਣੀਆਂ ਸੀ ਹਰ ਵਾਰ ਲੈ ਕੇ ਹਾਜ਼ਰ ਹੁੰਦੀਆਂ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਜੋ ਵੀ ਇਸ ਖਜ਼ਾਨੇ ਦੇ ਵਿੱਚ ਹੈ ਆਪਣੇ ਸਰੋਤਿਆਂ ਤੱਕ ਪਹੁੰਚਾਇਆ ਜਾਏ
0: ਜੀ।
1: ਅਤੇ ਦੇਖੋ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਅਤੇ ਸਰੋਤਿਆਂ ਦੀ ਵੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਵੀ ਉਹ ਪ੍ਰੋਗਰਾਮ ਸੁਣਦੇ ਨੇ ਉਹ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਪਹੁੰਚਾਉਣ ਖਤਾਂ ਦੇ ਜ਼ਰੀਏ ਕਿ ਉਹਨਾਂ ਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ ਜਾਂ ਫਿਰ ਪ੍ਰੋਗਰਾਮ ਦੇ ਵਿੱਚ ਕੋਈ ਸੁਝਾਅ ਆਏ ਜਾਂ ਉਹਨਾਂ ਨੇ ਕੋਈ ਖਾਸ ਸਿਲਸਿਲਾ ਸੁਣਿਆ ਹੈ ਉਹ ਲਿਖ ਕੇ ਸਾਨੂੰ ਜ਼ਰੂਰ ਭੇਜਿਆ ਕਰਨ।
0: ਬਿਲਕੁਲ ਜੀ। ਔਰ ਪੂਨਮ ਜੀ, ਅਸੀਂ ਆਪਣੇ ਸਰੋਤਿਆਂ ਦੇ ਜਦੋਂ ਰੂਬਰੂ ਹੁੰਦੇ ਹਾਂ ਉਹਨਾਂ ਦੇ ਸੁਝਾਅ ਸਾਨੂੰ ਖਤਾਂ ਦੇ ਦੁਆਰਾ ਆਉਂਦੇ ਨੇ
1: ਜੀ,
0: ਇਹ ਵੀ ਪਤਾ ਚੱਲਦਾ ਹੈ ਕਿ ਸਾਡੇ ਸਰੋਤੇ ਨੇ ਜਿਹੜੇ ਉਹ ਸਾਡੇ ਪ੍ਰੋਗਰਾਮਾਂ ਨੂੰ ਕਿੰਨੀ ਦਿਲਚਸਪੀ ਦੇ ਨਾਲ, ਕਿੰਨੇ ਧਿਆਨ ਦੇ ਨਾਲ ਸੁਣਦੇ ਨੇ। ਔਰ ਕਈ ਵਾਰੀ ਤਾਂ ਉਹ ਅਜਿਹੇ ਸੁਝਾਅ ਦਿੰਦੇ ਨੇ ਕਿ ਵਾਕਈ ਲੱਗਦਾ ਕਿ ਹਾਂ ਇਹ ਸੁਝਾਅ ਅਮਲ ਕਰਨ ਲਾਇਕ ਨੇ।
1: ਬਿਲਕੁਲ ਜੀ, ਕਹਿੰਦੇ ਨੇ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਸੁਣਦੇ ਹਾਂ ਨਾ ਤਾਂ ਫਿਰ ਜਿਹੜੀ ਸੁਧਾਰ ਦੀ ਗੁੰਜਾਇਸ਼ ਹੈ ਉਹ ਆਪਣੇ ਆਪ ਹੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਅੱਜ ਕੱਲ੍ਹ ਜਿਹੜਾ ਦੌੜ ਭੱਜ ਦਾ ਜੀਵਨ ਆ ਉਸ ਦੇ ਵਿੱਚ ਅਸੀਂ ਕਿਸੇ ਨੂੰ ਸੁਣ ਹੀ ਨਹੀਂ ਪਾਉਂਦੇ, ਤਾਂ ਕਹਿ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਵੀ ਸੁਣ ਨਹੀਂ ਪਾਉਂਦੇ। ਪਰ ਫਿਲਹਾਲ ਆਪਣੇ ਸਰੋਤਿਆਂ ਨੂੰ ਇੱਕ ਗੀਤ ਸੁਣਾਉਣ ਜਾ ਰਹੇ ਹਾਂ
0: ਜੀ,
1: ਅਤੇ ਗੀਤ ਤੋਂ ਬਾਅਦ ਮਿਲਦੇ ਹਾਂ ਜੀ।
0: ਬਿਲਕੁਲ।

0: ਕਿਆ ਬਾਤ ਹੈ ਜੀ, ਸੋਹਣਾ ਹੋਵੇ ਬੇਸ਼ੱਕ ਨਾ ਹੋਵੇ ਪਰ ਲੱਗੀਆਂ ਨਿਭਾਉਣ ਜਾਣੇ
1: ਜੀ,
0: ਤੇ ਇਹ ਗੱਲ ਸਾਬਿਤ ਕਰਦੀ ਹੈ ਕਿ ਇਨਸਾਨ ਦੀ ਜਿਹੜੀ ਸੀਰਤ ਹੈ ਨਾ ਉਹ ਸੂਰਤ ਤੋਂ ਹਮੇਸ਼ਾ ਉੱਪਰ ਹੁੰਦੀ ਹੈ।
1: ਬਿਲਕੁਲ, ਔਰ ਜਿਹੜੀਆਂ ਆਦਤਾਂ ਨੇ, ਸਾਡਾ ਸੁਭਾਅ ਹੈ, ਸਾਡੇ ਜਿਹੜਾ ਮਿਲਣ ਦਾ ਤਰੀਕਾ ਹੈ, ਉਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਪੂਨਮ ਜੀ।
0: ਬਿਲਕੁਲ,
1: ਕਿਉਂਕਿ ਜੇ ਰਿਸ਼ਤਿਆਂ ਦੀ ਜਿਹੜੀ ਗੰਢ ਮਜ਼ਬੂਤ ਕਰਨੀ ਹੈ, ਆਪਣੇ ਆਪ ਨੂੰ ਉਸ ਸਮਾਜ ਦੇ ਵਿੱਚ ਅਸੀਂ ਆਪਣੇ ਆਪ ਨੂੰ ਮਹਿਫੂਜ਼ ਸੁਰੱਖਿਅਤ ਰੱਖਣਾ ਹੈ, ਖੁਸ਼ ਰੱਖਣਾ ਹੈ, ਤਾਂ ਇਹ ਚੀਜ਼ ਜਿਹੜੀ ਆ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ, ਇਹ ਗੀਤ ਸਾਨੂੰ ਇਹ ਸਿਖਾਉਂਦੇ ਨੇ, ਚਾਹੇ ਉਹ ਲੋਕ ਗੀਤ ਹੋਣ ਚਾਹੇ ਆਧੁਨਿਕ ਜ਼ਮਾਨੇ ਦੇ ਗੀਤ ਹੋਣ, ਕੋਈ ਨਾ ਕੋਈ ਸਿੱਖਿਆ ਤਾਂ ਹਮੇਸ਼ਾ ਦੇ ਕੇ ਜਾਂਦੇ ਨੇ
1: ਜੀ।
0: ਅਤੇ ਹੁਣ ਸਾਡੇ ਜਾਣ ਦਾ ਵੀ ਵੇਲਾ ਹੋ ਗਿਆ, ਅਤੇ ਕੱਲ੍ਹ ਫਿਰ ਇਹ ਪ੍ਰੋਗਰਾਮ ਆਏਗਾ, ਨਵੇਂ ਸਿਲਸਿਲਿਆਂ ਦੇ ਨਾਲ ਆਏਗਾ, ਨਵੇਂ ਪੇਸ਼ਕਰਤਾ ਦੇ ਨਾਲ ਆਏਗਾ, ਅਤੇ ਅੱਜ ਅਨੁਰਾਧਾ ਜੀ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ ਲਈਏ
1: ਜੀ।
0: ਨਮਸਕਾਰ।

ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਸਈਦਾ ਬੇਗਮ ਦੇ ਗਾਏ ਗੀਤ ਸੁਣੋਗੇ। ਦੂਜੀ ਸਭਾ 'ਚ 4 ਵਜੇ ਦੀਆਂ ਮੁੱਖ ਖ਼ਬਰਾਂ ਤੋਂ ਬਾਅਦ 4:02 'ਤੇ ਤੁਸੀਂ ਪੰਜਾਬੀ ਫਿਲਮ ਸੰਗੀਤ ਦਾ ਆਨੰਦ ਮਾਣੋਗੇ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30 ਵਜੇ। ਅੱਜ ਇਸ ਵਿੱਚ ਸਿਹਤਮੰਦ ਲਵੇਰੇ ਲਈ ਖੁਰਾਕ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਅਮਿਤ ਸ਼ਰਮਾ। ਇੱਕ ਵਾਰਤਾ ਸੁਣੋਗੇ ਰੁੱਖ ਲਗਾਉਣਾ, ਵਾਰਤਾਕਾਰ ਹੋਣਗੇ ਡਾਕਟਰ ਰਿਸ਼ੀ ਇੰਦਰਾ ਗਿੱਲ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ, ਮੌਸਮ ਦਾ ਹਾਲ ਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ ਵੱਜ ਕੇ 40 ਮਿੰਟ ਤੇ ਤੁਸੀਂ ਸਮਾਚਾਰ ਦਰਸ਼ਨ ਸੁਣੋਗੇ। ਰਾਤ 8 ਵਜੇ ਜ਼ਿੰਦਗੀ ਦੇ ਫਲਸਫਿਆਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ, ਜ਼ਿੰਦਗੀ ਹਸੀਨ ਹੈ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ ਰਾਤ 8:45 ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 ਤੇ ਇਨਸਾਈਟਸ,

ਰਾਤ 10 ਵਜੇ ਤੁਸੀਂ ਸੁਣੋਗੇ ਮੁੱਖ ਖਬਰਾਂ ਤੋਂ ਬਾਅਦ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਇਸ ਵਿੱਚ ਕਲਾਕਾਰ ਹੋਣਗੇ ਬੀ ਐਸ ਨਾਰੰਗ। ਇਹਨਾਂ ਦਾ ਸ਼ਾਸਤਰੀ ਗਾਇਨ ਸੁਣੋਗੇ ਰਾਗ ਬਿਹਾਗ ਵਿੱਚ। ਰਾਤ 10:30 ਵਜੇ ਤੁਸੀਂ ਸਰਗਮ ਪ੍ਰੋਗਰਾਮ ਸੁਣੋਗੇ ਸਾਡੇ ਨਿਊਜ਼ ਔਨ ਏਅਰ ਐਪ ਦੇ ਜ਼ਰੀਏ। FM ਰੇਨਬੋ 102.7 ਮੈਗਾਹਰਟਸ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ, FM 103.6 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਤੁਸੀਂ ਸੁਣੋਗੇ ICC ਵੁਮੈਨਸ T20 ਕ੍ਰਿਕਟ ਵਰਲਡ ਕੱਪ 2026 ਦਾ ਸੈਮੀਫਾਈਨਲ ਮੈਚ ਇੰਗਲੈਂਡ ਅਤੇ ਦੱਖਣੀ ਅਫਰੀਕਾ ਦੇ ਵਿੱਚ। ਇਸ ਤੋਂ ਇਲਾਵਾ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਦੁਪਹਿਰ ਦੇ 1:10 ਹੋ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਹੋ ਗਈ ਹੈ। GST ਵਿੱਚ 1538 ਕਰੋੜ ਤੋਂ ਵੱਧ ਵੈਟ, CST ਉਗਰਾਹੀ 'ਚ 242 ਕਰੋੜ ਤੋਂ ਵੱਧ ਦਾ ਵਾਧਾ ਸੂਬੇ ਦੀ ਮਾਲੀ ਸਥਿਤੀ ਦੀ ਸਪਸ਼ਟ ਮਜ਼ਬੂਤੀ ਨੂੰ ਦਰਸਾਉਂਦਾ ਹੈ। ਇਕੱਲੇ ਜੂਨ 2026 'ਚ ਕੀਤੀ ਗਈ ਕਾਰਵਾਈ ਦਾ ਵੇਰਵਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਦੌਰਾਨ 225 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਨੇ ਅਤੇ ਫਰਜ਼ੀ ਬਿੱਲ ਬਣਾਉਣ ਅਤੇ ਧੋਖਾਦੇਹੀ ਵਾਲੀਆਂ ਰਜਿਸਟਰੇਸ਼ਨਾਂ 'ਚ ਸ਼ਾਮਲ ਫਰਜ਼ੀ ਟੈਕਸ ਅਦਾਇਗੀ ਕਰਨ ਵਾਲਿਆਂ ਵਿਰੁੱਧ 20 ਮਾਮਲੇ ਦਰਜ ਕੀਤੇ ਗਏ ਨੇ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਨੇ ਖੁਰਾਕ ਕਮਿਸ਼ਨ ਦੀਆਂ ਸਿਫਾਰਿਸ਼ਾਂ ਦਾ ਹਵਾਲਾ ਦਿੰਦੇ ਹੋਏ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਹਰ ਸਕੂਲ ਵਿੱਚ ਪੋਸ਼ਣ ਬਗੀਚੀ ਬਣਾਉਣਾ ਲਾਜ਼ਮੀ ਕਰਨ ਲਈ ਕਿਹਾ ਹੈ। ਉਹਨਾਂ ਨੇ ਕੱਲ੍ਹ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਆਂਗਨਵਾੜੀ ਕੇਂਦਰਾਂ ਦੇ ਲਾਭਪਾਤਰੀਆਂ ਤੱਕ ਸਾਰੀਆਂ ਭਲਾਈ ਯੋਜਨਾਵਾਂ ਦਾ 100% ਲਾਭ ਦੇਣਾ ਯਕੀਨੀ ਬਣਾਇਆ ਜਾਵੇ। ਸ਼੍ਰੀ ਸ਼ਰਮਾ ਨੇ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ ਹਰ ਆਂਗਨਵਾੜੀ ਕੇਂਦਰ, ਸਰਕਾਰੀ ਸਕੂਲ, ਰਾਸ਼ਨ ਡਿਪੂ ਅਤੇ ਸਰਕਾਰੀ ਦਫ਼ਤਰਾਂ ਉੱਤੇ ਸਾਫ਼ ਤੌਰ 'ਤੇ ਲਿਖਣ ਲਈ ਕਿਹਾ ਤਾਂ ਜੋ ਕੋਈ ਵੀ ਵਿਅਕਤੀ ਸ਼ਿਕਾਇਤ ਦੇਣ ਲਈ ਸੰਪਰਕ ਕਰ ਸਕੇ। ਅੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਸਖ਼ਤ ਸੁਰੱਖਿਆ ਦਰਮਿਆਨ ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਲਈ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਉਪ ਰਾਜਪਾਲ ਨੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਲਈ ਸ਼ਰਧਾਲੂਆਂ ਨੂੰ ਰਵਾਨਾ ਕੀਤਾ। ਇਸ ਪਵਿੱਤਰ ਯਾਤਰਾ 'ਚ ਹਿੱਸਾ ਲੈਣ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਰਧਾਲੂ ਜੰਮੂ ਪਹੁੰਚ ਰਹੇ ਨੇ। 4,822 ਸ਼ਰਧਾਲੂਆਂ ਦਾ ਪਹਿਲਾ ਜਥਾ, ਜਿਸ ਵਿੱਚ ਬਾਲਟਾਲ ਰੂਟ ਲਈ 2,312 ਅਤੇ ਪਹਿਲਗਾਮ ਰੂਟ ਲਈ 2,510 ਤੀਰਥ ਯਾਤਰੀ ਸ਼ਾਮਲ ਨੇ, 147 ਵਾਹਨਾਂ ਦੇ ਕਾਫਲੇ ਵਿੱਚ ਰਵਾਨਾ ਹੋਏ। ਪੰਜਾਬ ਦੇ ਪੁਲਿਸ ਥਾਣਿਆਂ 'ਚ ਲੰਮੇ ਸਮੇਂ ਤੋਂ ਖੜ੍ਹੇ ਅਣਅਧਿਕਾਰਤ ਅਤੇ ਜ਼ਬਤ ਕੀਤੇ ਵਾਹਨਾਂ ਦੇ ਜਲਦੀ ਨਿਪਟਾਰੇ ਲਈ ਚਲਾਈ ਗਈ ਖਾਸ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਪਿਛਲੇ ਇੱਕ ਮਹੀਨੇ ਦੌਰਾਨ 7,402 ਜ਼ਬਤ ਵਾਹਨਾਂ ਦਾ ਨਿਪਟਾਰਾ ਕੀਤਾ ਹੈ। ਇਸ ਮੁਹਿੰਮ ਤੋਂ ਪਹਿਲਾਂ ਪੰਜਾਬ ਪੁਲਿਸ ਕੋਲ 55,721 ਜ਼ਬਤ ਵਾਹਨ ਸਨ। ਇਸੇ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਖਿਲਾਫ਼ ਸੂਬੇ 'ਚ ਚਲਾਈ ਗਈ ਮੁਹਿੰਮ ਦੌਰਾਨ ਪੁਲਿਸ ਨੇ 3,355 ਹੋਰ ਵਾਹਨ ਜ਼ਬਤ ਕੀਤੇ। ਇਸ ਨਾਲ ਕੁੱਲ ਗਿਣਤੀ 59,000 ਤੋਂ ਵੱਧ ਹੋ ਗਈ ਹੈ। ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕਿਹਾ ਹੈ ਕਿ ਪਿਛਲੇ ਇੱਕ ਮਹੀਨੇ ਦੌਰਾਨ ਪੁਲਿਸ ਨੇ 3,355 ਜ਼ਬਤ ਵਾਹਨ ਜ਼ਬਤ ਕੀਤੇ ਸਨ ਅਤੇ 7,402 ਵਾਹਨਾਂ ਦਾ ਨਿਪਟਾਰਾ ਕੀਤਾ ਗਿਆ ਸੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਸਮੇਂ ਤੋਂ ਪਹਿਲਾਂ ਆਮਦ ਨਾਲ ਵੱਧ ਤੋਂ ਵੱਧ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਦੀ ਲਹਿਰ ਤੋਂ ਕਾਫ਼ੀ ਰਾਹਤ ਮਿਲੀ ਹੈ। ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਦੇਰ ਰਾਤ ਅਤੇ ਅੱਜ ਤੜਕੇ ਪਏ ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਵੀ ਕਮੀ ਆਈ ਹੈ। ਪਾਰਾ ਹੇਠਾਂ ਡਿੱਗਣ ਨਾਲ ਅੱਜ ਸਵੇਰੇ ਹਰਿਆਣਾ ਦਾ ਨਾਰਲੌਰ 18 ਡਿਗਰੀ ਸੈਲਸੀਅਸ ਦੇ ਘੱਟੋ ਘੱਟ ਤਾਪਮਾਨ ਨਾਲ ਖੇਤਰ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ। ਇਸ ਤੋਂ ਬਾਅਦ ਪੰਜਾਬ ਦਾ ਬਠਿੰਡੇ ਵਿੱਚ ਘੱਟੋ ਘੱਟ ਤਾਪਮਾਨ 20.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਸੈਲਸੀਅਸ ਦਰਜ ਹੋਇਆ ਸੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰਾਂ ਲਈ ਪ੍ਰੋਗਰਾਮ ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਬਚਨਾ ਐ ਹਸੀਨੋ ਫਿਲਮ 'ਚੋਂ, ਆਵਾਜ਼ਾਂ ਕੇ ਕੇ ਅਤੇ ਸ਼ਿਲਪਾ ਰਾਓ ਦੀਆਂ। ਇਸ ਗੀਤ ਨੂੰ ਲਿਖਿਆ ਅਨਵਿਤਾ ਦੱਤ ਨੇ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਲਵ ਅੱਜਕੱਲ੍ਹ ਫਿਲਮ 'ਚੋਂ ਲਿਆ ਗਿਆ, ਆਵਾਜ਼ ਰਾਹਤ ਫਤਿਹ ਅਲੀ ਖਾਨ ਦੀ। ਇਸ ਗੀਤ ਨੂੰ ਲਿਖਿਆ ਇਰਸ਼ਾਦ ਕਾਮਿਲ ਨੇ।

0: ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ-ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣਾਂਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ। 2 ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਗੀਤਾਂ ਦੇ ਨਾਲ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਾਨੇ ਤਾਕਾਯੂਚੀ ਦਰਮਿਆਨ ਸਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਨਵੀਂ ਦਿੱਲੀ ਵਿੱਚ ਜਾਰੀ। ਕਈ ਸਮਝੌਤਿਆਂ ਦੇ ਦਸਤਖਤ ਹੋਣ ਦੀ ਉਮੀਦ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਗਿਰਦਾ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਸਲਾਨਾ ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਖ਼ਤ ਸੁਰੱਖਿਆ ਦਰਮਿਆਨ 4,822 ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬੈਂਗਲੁਰੂ ਦੱਖਣੀ ਤਾਲੁਕ ਵਿੱਚ ਇੱਕ ਚੱਟਾਨ ਡਿੱਗਣ ਨਾਲ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਕਈ ਹੋਰ ਜ਼ਖਮੀ ਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਮੌਨਸੂਨ ਦੀ ਛੇਤੀ ਆਮਦ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ। 7 ਜੁਲਾਈ ਤੱਕ ਤਿੰਨੋਂ ਥਾਵਾਂ ਤੇ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿੱਚ ਆਪਣੇ ਜਾਪਾਨੀ ਹਮਰੁਤਬਾ ਸਾਨੇ ਤਾਕਾਯੂਚੀ ਨਾਲ ਸਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰ ਰਹੇ ਨੇ। ਇਹ ਸਿਖਰ ਸੰਮੇਲਨ ਦੋਵਾਂ ਧਿਰਾਂ ਨੂੰ ਸਮੁੱਚੇ ਦਵੱਲੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਇਹਨਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਨਾਲ ਆਪਸੀ ਹਿੱਤਾਂ ਦੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਤੇ ਪ੍ਰਧਾਨ ਮੰਤਰੀ ਤਾਕਾਯੂਚੀ ਵਿਚਕਾਰ ਗੱਲਬਾਤ ਤੋਂ ਬਾਅਦ ਕਈ ਸਮਝੌਤਿਆਂ ਦਾ ਵਟਾਂਦਰਾ ਹੋਣ ਦੀ ਵੀ ਉਮੀਦ ਏ। ਅੱਜ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਪ੍ਰਧਾਨ ਮੰਤਰੀ ਤਾਕਾਯੂਚੀ ਦਾ ਰਸਮੀ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਜਾਪਾਨੀ ਪ੍ਰਧਾਨ ਮੰਤਰੀ ਕੱਲ੍ਹ ਸ਼ਾਮ ਭਾਰਤ ਦੇ 3 ਦਿਨਾਂ ਦੌਰੇ ਤੇ ਨਵੀਂ ਦਿੱਲੀ ਪਹੁੰਚੇ ਨੇ। ਇਹ ਪ੍ਰਧਾਨ ਮੰਤਰੀ ਤਾਕਾਯੂਚੀ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਜਾਪਾਨ ਵਿਚਕਾਰ ਵਿਸ਼ੇਸ਼ ਰਣਨੀਤਿਕ ਅਤੇ ਆਲਮੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਇਕ ਅਹਿਮ ਕਦਮ ਏ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਭਾਰਤ ਜਾਪਾਨ ਸਬੰਧ ਅਕਸਰ ਉੱਚ ਪੱਧਰੀ ਰਾਜਨੀਤਿਕ ਸ਼ਮੂਲੀਅਤ ਰਾਹੀਂ ਝਲਕਦੇ ਨੇ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਵਿੱਚ G7 ਸਿਖਰ ਸੰਮੇਲਨ ਦੌਰਾਨ ਜਾਪਾਨੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਸੀ। ਦੋਵੇਂ ਨੇਤਾ

ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿੱਚ ਜੋਹਾਨਸਬਰਗ ਵਿੱਚ ਹੋਏ G20 ਸੰਮੇਲਨ ਦੇ ਮੌਕੇ ਤੇ ਮਿਲੇ ਸਨ। ਸਾਲਾਨਾ ਸੰਮੇਲਨ ਭਾਈਵਾਲੀ ਦੇ ਰਣਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਵਾਲਾ ਪ੍ਰਮੁੱਖ ਮੰਚ ਬਣਿਆ ਹੋਇਆ ਹੈ। ਚੁਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਗਿਰਦਾ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਜੀਵਨ ਦੀ ਸੌਖ ਨੂੰ ਉਤਸ਼ਾਹਿਤ ਕਰ ਰਹੀ ਹੈ। ਇਲੈਕਟ੍ਰਿਕ ਆਵਾਜਾਈ ਤੇ ਇੱਕ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਯਾਦਵ ਨੇ ਕਿਹਾ ਕਿ ਸਰਕਾਰ ਦਾ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚੁਗਿਰਦਾ ਤੇ ਆਰਥਿਕਤਾ ਦੇ ਨਾਲੋ ਨਾਲ ਵਿਕਾਸ ਨੂੰ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਤੇਜ਼ ਸਨਅਤੀ ਵਿਕਾਸ ਦੇ ਬਾਵਜੂਦ ਦੇਸ਼ ਦਾ ਜੰਗਲਾਤ ਕਵਰ 2014 ਵਿੱਚ 7,01,673 ਵਰਗ ਕਿਲੋਮੀਟਰ ਤੋਂ ਵੱਧ ਕੇ 7,15,000 ਵਰਗ ਕਿਲੋਮੀਟਰ ਹੋ ਗਿਆ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਸਨਅਤਾਂ ਨੂੰ ਮੁੜ ਵਰਤੋਂਯੋਗ ਅਤੇ ਘਟਾਉਣ ਦੇ ਸਿਧਾਂਤ ਤੇ ਆਧਾਰਿਤ ਇੱਕ ਸਰਕੂਲਰ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਿਰਮਾਣ ਮਲਬਾ ਅਤੇ ਈ ਕੂੜਾ ਸਮੇਤ ਰਹਿੰਦ ਖੂੰਹਦ ਪ੍ਰਬੰਧ ਲਈ ਜ਼ਿੰਮੇਵਾਰੀ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਵਿਸਥਾਰਪੂਰਨ ਉਤਪਾਦਕ ਜ਼ਿੰਮੇਵਾਰੀ EPR ਨੂੰ ਅੱਗੇ ਵਧਾ ਰਹੀ ਏ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਸਨਅਤੀ ਨੀਤੀਆਂ ਚੁਗਿਰਦੇ ਪੱਖੀ ਰੁਜ਼ਗਾਰ, ਬਿਹਤਰ ਬੁਨਿਆਦੀ ਢਾਂਚੇ ਅਤੇ ਪਾਰਦਰਸ਼ਿਤਾ ਤੇ ਕੇਂਦਰਿਤ ਨੇ। ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਵਿਆਪਕ ਸੰਮੇਲਨ ਲਈ ਭਾਰਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਤਜਵੀਜ਼ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਨਵੀਂ ਹਮਾਇਤ ਮਿਲੀ ਏ। ਦਹਿਸ਼ਤਗਰਦੀ ਦੇ ਮੁਕਾਬਲੇ ਬਾਰੇ ਸੰਯੁਕਤ ਰਾਸ਼ਟਰ ਆਲਮੀ ਰਣਨੀਤੀ ਦੀ ਨੌਵੀਂ ਸਮੀਖਿਆ, ਜਿਸ ਨੂੰ 140 ਵੋਟਾਂ ਨਾਲ ਅਪਣਾਇਆ ਗਿਆ, ਨੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਏ ਕਿ ਉਹ 3 ਦਹਾਕੇ ਪਹਿਲਾਂ ਭਾਰਤ ਵੱਲੋਂ ਤਜਵੀਜ਼ ਕੀਤੇ ਗਏ ਸੰਮੇਲਨ ਨੂੰ ਅੰਤਿਮ ਰੂਪ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ ਇੱਕ ਵਿਆਪਕ ਤੌਰ ਤੇ ਸਹਿਮਤੀ ਵਾਲੇ ਕਾਨੂੰਨੀ ਢਾਂਚੇ ਦੀ ਅਣਹੋਂਦ ਦਹਿਸ਼ਤਗਰਦੀ ਵਿਰੋਧੀ ਆਲਮੀ ਯਤਨਾਂ ਨੂੰ ਕਮਜ਼ੋਰ ਕਰਦੀ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤਗਰਦੀ ਨਾਲ ਨਜਿੱਠਣ ਵਿੱਚ ਕੋਈ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ ਅਤੇ ਦੋਸ਼ੀਆਂ, ਰਕਮਾਂ ਜੁਟਾਉਣ ਵਾਲਿਆਂ ਅਤੇ ਸਪੌਂਸਰਾਂ ਨੂੰ ਜਵਾਬਦੇਹ ਬਣਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸੰਮੇਲਨ ਅੰਤਰਰਾਸ਼ਟਰੀ ਸਹਿਯੋਗ, ਮੁਕੱਦਮਾ ਚਲਾਉਣ ਅਤੇ ਹਵਾਲਗੀ ਨੂੰ ਮਜ਼ਬੂਤ ਕਰੇਗਾ ਅਤੇ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਗਾਹਾਂ, ਫੰਡਾਂ ਅਤੇ ਹਥਿਆਰਾਂ ਤੋਂ ਇਨਕਾਰ ਕਰੇਗਾ। ਅਮਰੀਕਾ, ਇਜ਼ਰਾਈਲ ਅਤੇ ਅਰਜਨਟੀਨਾ ਨੇ ਰਣਨੀਤੀ ਦੇ ਵਿਰੁੱਧ ਵਿੱਚ ਵੋਟ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਅੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਸਖ਼ਤ ਸੁਰੱਖਿਆ ਦਰਮਿਆਨ ਸਾਲਾਨਾ ਸ੍ਰੀ ਅਮਰਨਾਥ ਯਾਤਰਾ ਲਈ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਉਪ ਰਾਜਪਾਲ ਨੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਲਈ ਸ਼ਰਧਾਲੂਆਂ ਨੂੰ ਹਰੀ ਝੰਡੀ ਦਿਖਾਈ। ਇਸ ਪਵਿੱਤਰ ਯਾਤਰਾ ਵਿਚ ਹਿੱਸਾ ਲੈਣ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਰਧਾਲੂ ਜੰਮੂ ਪਹੁੰਚ ਰਹੇ ਨੇ। 4,822 ਸ਼ਰਧਾਲੂਆਂ ਦਾ ਪਹਿਲਾ ਜਥਾ, ਜਿਸ ਵਿਚ ਬਾਲਟਾਲ ਰੂਟ ਲਈ 2,312 ਸ਼ਰਧਾਲੂ ਅਤੇ ਪਹਿਲਗਾਮ ਰੂਟ ਲਈ 2,510 ਸ਼ਰਧਾਲੂ ਸ਼ਾਮਿਲ ਨੇ, 147 ਵਾਹਨਾਂ ਦੇ ਕਾਫਿਲੇ ਵਿਚ ਰਵਾਨਾ ਹੋਇਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਮਾਇਤ ਪ੍ਰਾਪਤ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ISI ਹੈਂਡਲਰ ਸ਼ਹਿਜ਼ਾਦ ਪੱਟੀ ਅਤੇ ਉਸਦੇ ਸਾਥੀਆਂ ਦੇ ਇਸ਼ਾਰੇ ਤੇ ਰਾਸ਼ਟਰੀ ਰਾਜਧਾਨੀ ਵਿਚ ਦਹਿਸ਼ਤਗਰਦ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਕਾਰਵਾਈ ਦੌਰਾਨ 2 ਵਿਦੇਸ਼ੀ ਪਿਸਤੌਲ, 9 ਜ਼ਿੰਦਾ ਕਾਰਤੂਸ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ। ਦਿੱਲੀ ਪੁਲਿਸ ਮੁਤਾਬਕ ਮੁਲਜ਼ਮ ਫੜੇ ਜਾਣ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਇਹ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰ ਵੱਲੋਂ ਪ੍ਰਦਾਨ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਇੱਕ ਮੁਲਜ਼ਮ ਨੂੰ ਦਿੱਲੀ ਵਿਚ ਧਾਰਮਿਕ ਸਥਾਨਾਂ ਅਤੇ ਪੁਲਿਸ ਅਦਾਰਿਆਂ ਦੀ ਜਾਸੂਸੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੁਲਿਸ ਨੇ ਵੀ ਦੱਸਿਆ ਕਿ ਉਸਨੂੰ ਸ਼ਹਿਰ ਵਿਚ ਗੋਲੀਬਾਰੀ ਕਰਨ ਦਾ ਵੀ ਕੰਮ ਦਿੱਤਾ ਗਿਆ ਸੀ। ਬੰਗਲੁਰੂ ਦੱਖਣੀ ਤਾਲੁਕ ਵਿਚ ਇਕ ਚੱਟਾਨ ਡਿੱਗਣ ਨਾਲ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਏ। ਇਹ ਹਾਦਸਾ ਮਦਨਪਟਨਾ ਪਿੰਡ ਵਿਚ ਕਾਵੇਰੀ ਕ੍ਰਸ਼ਰ ਪੱਥਰ ਖਾਨ ਵਿਚ ਇਕ ਵੱਡੀ ਚੱਟਾਨ ਡਿੱਗਣ ਕਰਕੇ ਵਾਪਿਆ, ਜਿੱਥੇ ਮਜ਼ਦੂਰ ਕੰਮ ਕਰ ਰਹੇ ਸਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਖਾਨ ਮਾਲਕਾਂ ਦੀ ਭਾਲ ਕਰ ਰਹੀ ਏ। ਮ੍ਰਿਤਕ ਬਿਹਾਰ, ਮੱਧ ਪ੍ਰਦੇਸ਼ ਅਤੇ ਉੱਤਰੀ ਕਰਨਾਟਕਾ ਦੇ ਵਸਨੀਕ ਸਨ। ਕਰਨਾਟਕਾ ਦੇ ਉਪ ਮੁੱਖ ਮੰਤਰੀ ਡਾਕਟਰ ਜੀ ਪਰਮੇਸ਼ਰ ਨੇ ਘਟਨਾ ਤੇ ਦੁੱਖ ਪ੍ਰਗਟ ਕੀਤਾ ਤੇ ਖਾਨ ਮਾਲਕਾਂ ਵਿਰੁੱਧ ਢੁਕਵੀਂ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰਨਾਟਕਾ ਦੇ

ਬੰਗਲੁਰੂ ਵਿੱਚ ਇੱਕ ਪੱਥਰ ਦੀ ਖਾਨ ਵਿੱਚ ਵਾਪਰੇ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੇ ਸੋਗ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਸਰਕਾਰ ਨੇ ਸਾਬਕਾ ਫੌਜ ਮੁਖੀ ਜਨਰਲ ਉਪਿੰਦਰ ਦਵੇਦੀ ਬਾਰੇ ਸੋਸ਼ਲ ਮੀਡੀਆ ਤੇ ਫੈਲ ਰਹੇ ਇੱਕ ਵੀਡੀਓ ਨੂੰ ਜਾਅਲੀ ਦੱਸਿਆ ਹੈ। ਇਹ ਪਾਕਿਸਤਾਨੀ ਖਾਤਿਆਂ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਝੂਠਾ ਦਾਅਵਾ ਕੀਤਾ ਗਿਆ ਹੈ ਕਿ ਜਨਰਲ ਦਵੇਦੀ ਨੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਅਤੇ ਜਨਰਲ ਤੀਰਥ ਸੇਠ ਨੂੰ ਕਮਾਨ ਸੌਂਪ ਦਿੱਤੀ। ਪ੍ਰੈਸ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹਾ ਕਿ ਇਹ ਵੀਡੀਓ AI ਨਾਲ ਤਿਆਰ ਕੀਤਾ ਗਿਆ ਇੱਕ ਡੀਪ ਫੇਕ ਹੈ ਜਿਸ ਨੂੰ ਦੁਰਪ੍ਰਚਾਰ ਜੇ ਜਨਤਾ ਨੂੰ ਗੁੰਮਰਾਹ ਕਰਨ ਲਈ ਤਿਆਰ ਕੀਤਾ ਗਿਆ ਹੈ। ਇਕਾਈ ਨੇ ਸਪਸ਼ਟ ਕੀਤਾ ਹੈ ਕਿ ਜਨਰਲ ਉਪਿੰਦਰ ਦਵੇਦੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਇਕਾਈ ਨੇ ਇਹ ਵੀ ਕਿਹਾ ਕਿ ਫੌਜ ਮੁਖੀ ਦੀ ਨਵੀਂ ਜ਼ਿੰਮੇਵਾਰੀ ਜਨਰਲ ਦਵੇਦੀ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਅਤੇ ਸਥਾਪਿਤ ਪ੍ਰਕਿਰਿਆਵਾਂ ਦੇ ਅਨੁਸਾਰ ਦਿੱਤੀ ਗਈ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਦੇ ਜਲਦੀ ਆਉਣ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ। ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦੇਰ ਰਾਤ ਅਤੇ ਸਵੇਰੇ ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ। ਤਾਪਮਾਨ ਵਿੱਚ ਗਿਰਾਵਟ ਦੇ ਨਾਲ ਹਰਿਆਣਾ ਦਾ ਨਰਨੌਲ ਇਸ ਖੇਤਰ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿੱਥੇ ਇਸ ਵੇਲੇ ਘੱਟੋ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਦੇ ਬਠਿੰਡਾ 'ਚ ਘੱਟੋ ਘੱਟ ਤਾਪਮਾਨ 20.8 ਡਿਗਰੀ ਸੈਲਸੀਅਸ ਰਿਹਾ। ਕੱਲ੍ਹ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਤੋਂ 7 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਆਖਰ 'ਚ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਦਰਮਿਆਨ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਨਵੀਂ ਦਿੱਲੀ ਵਿੱਚ ਜਾਰੀ। ਕਈ ਸਮਝੌਤਿਆਂ 'ਤੇ ਦਸਖਤ ਹੋਣ ਦੀ ਉਮੀਦ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਗਿਰਦਾ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਏ। ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਏ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਖ਼ਤ ਸੁਰੱਖਿਆ ਦਰਮਿਆਨ 4,822 ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੱਕ ਹੋਏਗਾ। ਨਮਸਕਾਰ।

ਫੌਜ ਵੀਰੋ, ਪ੍ਰੋਗਰਾਮ ਦਾ ਆਖਰੀ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਖੱਟਾ ਮਿੱਠਾ ਫਿਲਮ ਦਾ। ਆਵਾਜ਼ਾਂ ਦਿੱਤੀਆਂ ਨੇ ਕੇ ਕੇ ਅਤੇ ਸੁਨਿਧੀ ਚੌਹਾਨ ਨੇ, ਸੰਗੀਤ ਨਿਰਦੇਸ਼ਕ ਪ੍ਰੀਤਮ।

ਹੁਣੇ ਤੁਸੀਂ ਸੈਦਾ ਬੇਗਮ ਦੀ ਆਵਾਜ਼ 'ਚ ਮਾਇਆ ਸੁਣ ਰਹੇ ਸੀ। ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਆਓ ਹੁਣ ਸੁਣਦੇ ਹਾਂ ਸੈਦਾ ਬੇਗਮ ਦੀ ਆਵਾਜ਼ 'ਚ ਵੇ ਢੋਲਾ ਅੱਖੀਆਂ ਨੂੰ ਰੱਜ ਰੱਜ ਤੱਕ ਲੈਣ ਦੇ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਤੁਸੀਂ ਸਈਦਾ ਬੇਗਮ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਟੱਪੇ।

ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਸਈਦਾ ਬੇਗਮ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵਜ ਰਹੇ ਨੇ ਇਸ ਮੀਟਰ 'ਤੇ। ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ। ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਮੁਤਾਬਕ ਇਸ ਸਮੇਂ 3 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਤੋਂ 7 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸਵਾਗਤ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲ ਤੋਂ ਨਿੱਘਾ ਸਵਾਗਤ ਕਰਦੇ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੁਹਾਡੇ ਮਨਪਸੰਦ ਪੰਜਾਬੀ ਫਰਮਾਇਸ਼ੀ ਗੀਤ। ਤੁਸੀਂ ਵੀ ਸਾਨੂੰ ਆਪਣੀ ਫਰਮਾਇਸ਼ ਲਿਖ ਕੇ ਭੇਜ ਸਕਦੇ ਹੋ। ਸਾਡਾ ਪਤਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, 1440 01। ਸੁਣਾਉਣ ਜਾ ਰਹੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੀ ਦੋਸਤ ਮਨਪ੍ਰੀਤ ਦੇ ਨਾਲ। ਸਾਡੇ ਕੋਲ ਤੁਹਾਡੀ ਫਰਮਾਇਸ਼ ਪਹੁੰਚੀ ਹੈ ਜੀ ਆਰਾਇਣ ਤੋਂ। ਫਰਮਾਇਸ਼ ਕਰਨ ਵਾਲੇ ਨੇ ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਮੋਕਸ਼, ਦਿਸ਼ਾ, ਸੁਸ਼ਾਂਤ, ਵਿਕਰਮ ਜੈਪਾਲ। ਚਾਹਲ ਕਲਾ ਨਵਾਂ ਸ਼ਹਿਰ ਤੋਂ ਨੇ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ। ਮੱਖੂ ਫਿਰੋਜ਼ਪੁਰ ਤੋਂ ਨੇ ਬਿੱਲਾ ਬਜਾਜ, ਬਿੱਲਾ ਹੈਪੀ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਐਪਰਾ ਸਿਟੀ ਤੋਂ ਨੇ ਰੂਪਲਾਲ ਨਾਹਰ, ਅਮਨ ਨਾਹਰ, ਸ਼ੇਖਰ ਨਾਹਰ, ਅੰਬਾ ਪ੍ਰਧਾਨ, ਰਾਜਾ ਪਲਵਾਨ, ਪਰਵਿੰਦਰ। ਦੋਸਤੋ ਆਓ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ।

ਮਹਿਸ ਗੇਟ ਨਾਭਾ ਤੋਂ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ, ਚੱਕਲਾ ਬਾਜ਼ਾਰ ਸਮਾਣਾ ਤੋਂ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਉਹਨਾਂ ਦਾ ਪੂਰਾ ਹੀ ਹਸਮੁਖ ਪਰਿਵਾਰ। ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਅਤੇ ਜਗਤਾਰ ਟੇਲਰ। ਕਨੇਰਾ ਮੁਹੱਲਾ ਪਟਿਆਲਾ ਤੋਂ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਅਮਨਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ।

ਬਠਿੰਡਾ ਰੋਡ ਡੱਬਾ ਵਾਲੀ ਤੋਂ ਨੇ ਰਜਿੰਦਰ ਨਾਰੰਗ, ਅੰਜੂ ਨਾਰੰਗ ਤੇ ਮੋਹਿਤ ਨਾਰੰਗ। ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਤੇ ਸਹਿਜਪ੍ਰੀਤ ਕੌਰ। ਮੁੱਲਾਪੁਰ ਮੰਡੀ ਤੋਂ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ ਤੇ ਦੀਪਕ ਜੈਨ। ਪੁਰਾਣੀ ਮੰਡੀ ਤੋਂ ਨੇ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ ਤੇ ਨਗੀਨਾ ਜੈਨ। ਮੁੱਲਾਪੁਰ ਦਾਖਾ ਮੰਡੀ ਤੋਂ ਨੇ ਘੋਟਨਾ ਜੈਨ, ਮੌਸਮੀ ਜੈਨ ਤੇ ਰਬੜੀ ਜੈਨ। ਪਿੰਡ ਨੁਕੇਰੀਆਂ ਨੇੜੇ ਮੰਡੀ ਰੋੜਾ ਵਾਲੀ ਤੋਂ ਨੇ ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ, ਕਰਤਾਰ ਸਿੰਘ ਕਰਨਾਵਲ, ਸੁਖਚਰਨ ਸਿੰਘ ਬਰਾੜ, ਨੱਥਾ ਸਿੰਘ, ਅਨਮੋਲ, ਸਹਿਜਪ੍ਰੀਤ, ਰਹਿਮਤ, ਖੁਸ਼ਪ੍ਰੀਤ, ਰਾਣਾ ਹਲਵਾਈ ਤੇ ਮਹਿੰਦਰ ਸਿੰਘ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਹਰਭਜਨ ਮਾਨ ਦੀ ਆਵਾਜ਼।

ਪਿੰਡ ਲੋਹਗੜ੍ਹ ਠਾਕਰਾ ਵਾਲਾ ਫਿਰੋਜ਼ਪੁਰ ਤੋਂ ਨੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਭਿਰਾਜ ਸਿੰਘ, ਗੁਰਮਾਨ ਸਿੰਘ ਅਤੇ ਉਹਨਾਂ ਦਾ ਪੋਤਰਾ ਗੁਰਨੂਰ ਸਿੰਘ। ਚੌਂਕ ਬੱਤੀਆਂ ਵਾਲਾ ਤੋਂ ਨੇ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਰਾਮ ਲਾਲ ਖਰੋੜਾ, ਬੱਬੂ ਟਿਵਾਣਾ ਅਤੇ ਉਹਨਾਂ ਦਾ ਸਾਰਾ ਮਾਧੋਪੁਰੀ ਲਾਣਾ। ਪਿੰਡ ਨਠਾਣਾ, ਜ਼ਿਲ੍ਹਾ ਬਠਿੰਡਾ ਤੋਂ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਉਹਨਾਂ ਦਾ ਸਾਰਾ ਗਿੱਲ ਪਰਿਵਾਰ। ਰਾਜਸਥਾਨ, ਸ਼੍ਰੀਕਰਨਪੁਰ ਤੋਂ ਨੇ ਰਾਜੂ ਟੁਟੇਜਾ, ਖੁਸ਼ ਦਿਲ, ਉਰਮਿਲਾ ਟੁਟੇਜਾ, ਗੁੱਡੂ, ਜੀਨੂ, ਮਨੂ, ਆਦਿਤਯ, ਭੂਮੀ, ਰਾਖੀ, ਅੰਮ੍ਰਿਤ, ਬੜਵਾਲ, ਸ਼ਿਵ ਸੇਠੀ, ਕਰਨਪੁਰੀ, ਸਮਾਈਲ ਟੁਟੇਜਾ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸਤਿੰਦਰ ਸਰਤਾਜ ਦੀ ਆਵਾਜ਼।

ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਦੇ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ ਅਤੇ ਉਹਨਾਂ ਦੀ ਦਾਦੀ ਜਸਵੰਤ ਕੌਰ। ਪਿੰਡ ਕੁੜਿਆਣਾ ਤੋਂ ਨੇ ਕੁਲਦੀਪ ਤਿੰਗੜਾ, ਵਿਸ਼ਾਲ ਤਿੰਗੜਾ, ਰਜਿੰਦਰ ਸ਼ਰਮਾ, ਰੂੜ ਸਿੰਘ ਪੇਂਟਰ, ਸੋਹਨ ਲਾਲ ਰਾਠੀ, ਰਮਨ ਵਰਮਾ, ਅਮਨ ਵਰਮਾ। ਗਿੱਦੜਵਾਹਾ ਤੋਂ ਨੇ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਗੈਰਵੀ। ਪਿੰਡ ਖਾਨੇਗੀ ਢਾਬ ਮਲੋਟ ਤੋਂ ਨੇ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਅਤੇ ਮਨਤਾਜ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ।

ਟਾਲੀਵਾਲਾ ਜੱਟਾਤੋ ਨੇ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ ਅਤੇ ਹਰਜਿੰਦਰ, ਅਨਾਰਕਲੀ ਬਾਜ਼ਾਰ ਜਗਰਾਓ ਤੋਂ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਬਿਆ ਮਲਹੋਤਰਾ ਅਤੇ ਭਾਈ ਸੁੱਚਾ ਪਾਠਕ। ਫਰੈਂਡਸ ਕਲੋਨੀ ਕਰਨਾਲ ਤੋਂ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ

ਦੋਸਤੋ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਹੁਣ ਤੁਸੀਂ ਸੁਣੋਗੇ ਸਾਡਾ ਅਗਲਾ ਪ੍ਰਸਾਰਣ ਸਾਡੇ ਪ੍ਰਾਇਮਰੀ ਚੈਨਲ ਤੋਂ, ਹੁਣ ਤੋਂ ਕੁਝ ਹੀ ਪਲਾਂ ਬਾਅਦ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਤੇ ਜਪਾਨ ਦੇ ਪ੍ਰਧਾਨਮੰਤਰੀ ਸਾਨੇ ਤਾਕਾਇਚੀ ਦਰਮਿਆਨ ਨਵੀਂ ਦਿੱਲੀ ਵਿਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਗਿਰਦਾ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਏ। ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਸ਼ੁਰੂ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਖ਼ਤ ਸੁਰੱਖਿਆ ਦਰਮਿਆਨ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਬੰਗਲੁਰੂ ਦੱਖਣੀ ਤਾਲੁਕ ਵਿੱਚ ਇੱਕ ਚੱਟਾਨ ਡਿੱਗਣ ਨਾਲ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਕਈ ਹੋਰ ਜ਼ਖਮੀ। ਪੰਜਾਬ ਨੇ ਮਾਲੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ GST ਵਸੂਲੀ ਵਿੱਚ 24.45% ਦਾ ਸ਼ਾਨਦਾਰ ਵਾਧਾ ਦਰਜ ਕੀਤਾ। ਕੁੱਲ GST ਵਸੂਲੀ ਵੱਧ ਕੇ 7,833 ਕਰੋੜ ਰੁਪਏ ਹੋਈ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਹਰ ਸਕੂਲ ਵਿੱਚ ਪੋਸ਼ਣ ਬਗੀਚੀ ਬਣਾਉਣਾ ਲਾਜ਼ਮੀ ਕਰਨ ਲਈ ਕਿਹਾ ਏ। ਸੂਬੇ ਦੇ ਪੁਲਿਸ ਥਾਣਿਆਂ ਵਿੱਚ ਖੜ੍ਹੇ ਅਣ ਅਧਿਕ੍ਰਿਤ ਅਤੇ ਜ਼ਬਤ ਵਾਹਨਾਂ ਦੇ ਜਲਦੀ ਨਿਪਟਾਰੇ ਲਈ ਮੁਹਿੰਮ ਤਹਿਤ ਪੁਲਿਸ ਨੇ ਪਿਛਲੇ ਇੱਕ ਮਹੀਨੇ ਦੌਰਾਨ 7,402 ਜ਼ਬਤ ਵਾਹਨਾਂ ਦਾ ਨਿਪਟਾਰਾ ਕੀਤਾ। ਮੁਹਿੰਮ ਜਾਰੀ ਏ। ਵੈਨੇਜ਼ੁਏਲਾ ਦੇ ਲੋਕਾਂ ਨੇ ਆਪਰੇਸ਼ਨ ਅਮਿਸਤਾਦ ਤਹਿਤ ਸਥਾਪਿਤ ਫੀਲਡ ਹਸਪਤਾਲ ਵਿੱਚ ਤਬਾਹਕੁਨ ਭੂਚਾਲਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਇਲਾਜ ਦੇਣ ਲਈ ਭਾਰਤੀ ਮੈਡੀਕਲ ਟੀਮ ਦੀ ਸ਼ਲਾਘਾ ਕੀਤੀ ਏ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਤੋਂ 7 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਏ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100

या 9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਅਤੇ ਨਾਲ ਦੇ ਨਾਲ ਵੇਵਜ਼ ਐਪ ਦੇ ਜ਼ਰੀਏ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 4:04 ਹੋਣ ਜਾ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ।

ਪੰਜਾਬੀ ਫਿਲਮ ਸੰਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ। ਪੇਸ਼ ਕਰ ਰਹੀ ਹਾਂ ਤੁਹਾਡੇ ਲਈ ਪ੍ਰੋਗਰਾਮ ਦਾ ਪਹਿਲਾ ਗੀਤ, ਲੌਂਗ ਲਾਚੀ ਫਿਲਮ ਦਾ, ਆਵਾਜ਼ ਮੰਨਤ ਨੂਰ ਦੀ, ਗੀਤਕਾਰ ਨੇ ਹਰਮਨਜੀਤ ਤੇ ਸੰਗੀਤਕਾਰ ਨੇ ਗੁਰਮੀਤ ਸਿੰਘ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੰਜਾਬੀ ਫਿਲਮ ਸੰਗੀਤ ਤੁਸੀਂ ਸੁਣ ਰਹੇ ਹੋ। ਪ੍ਰੋਗਰਾਮ 'ਚ ਅਗਲਾ ਗੀਤ ਲਾਡਲੀ ਫਿਲਮ ਦਾ, ਆਵਾਜ਼ ਮੁਹੰਮਦ ਰਫੀ ਦੀ।

ਪੰਜਾਬੀ ਫਿਲਮ ਸੰਗੀਤ 'ਚ ਅਗਲਾ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਕਲੀ ਜੋਟਾ ਫਿਲਮ 'ਚੋਂ ਲਿਆ ਗਿਆ, ਆਵਾਜ਼ ਸਤਿੰਦਰ ਸਰਤਾਜ ਦੀ। ਗੀਤਕਾਰ ਵੀ ਸਤਿੰਦਰ ਸਰਤਾਜ ਨੇ ਅਤੇ ਸੰਗੀਤਕਾਰ ਨੇ ਰਾਜੂ ਸਿੰਘ।

ਪੰਜਾਬੀ ਫਿਲਮ ਸੰਗੀਤ ਦਾ ਆਖਰੀ ਗੀਤ ਤੁਹਾਡੀ ਨਜ਼ਰ ਕਰ ਰਹੀ ਹਾਂ, ਦਾਜ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਦਿੱਤੀਆਂ ਨੇ ਸ਼ਮਸ਼ਾਦ ਬੇਗਮ ਅਤੇ ਮਹਿੰਦਰ ਕਪੂਰ ਨੇ।

ਹਾਏ ਚਮਕੇ ਦਾਰੂ ਨੀ ਤੇਰੀ ਅੱਖ ਵਿੱਚ ਚਮਕੇ ਦਾਰੂ ਨੀ ਧੁੱਪ ਵਾਂਗੂ ਤੂੰ ਚਮਕੇ।

பறக்கே கிண்ணனை வச்சா கொட்டு பறக்கே.

ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਵਿੱਚ ਪਰਮਾਤਮਾ ਨੂੰ ਮਿਲਣ ਲਈ ਪ੍ਰਭੂ ਪ੍ਰੀਤ ਲੱਗ ਗਈ ਹੈ, ਭਾਵ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ ਹੈ। ਜੇ ਕੋਈ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ ਤਾਂ ਮੈਂ ਉਸ ਸੰਤ ਦੇ ਭਾਵ ਮਿਲਾਪ ਕਰਵਾਉਣ ਵਾਲੇ ਦੇ ਚਰਨੀ ਲੱਗ ਜਾਵਾਂ ਅਤੇ ਉਸ ਨੂੰ ਪ੍ਰਭੂ ਦੇ ਮਿਲਾਪ ਦੀ ਬੇਨਤੀ ਕਰਾਂ। ਇਸ ਪ੍ਰਥਾਏ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਜੈਸਰੀ ਵਿੱਚ ਵੀ ਫੁਰਮਾਉਂਦੇ ਹਨ, ਕੋਈ ਜਨ ਹਰ ਸਿਉਂ ਦੇਵੈਂ ਜੋਰ, ਚਰਨ ਗਹੋ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਕੋਈ ਰੱਬ ਦਾ ਪਿਆਰਾ ਮੈਨੂੰ ਰੱਬ ਨਾਲ ਮਿਲਾ ਦੇਵੇ ਤਾਂ ਮੈਂ ਉਸ ਦੇ ਚਰਨ ਪਕੜ ਲਵਾਂ ਅਤੇ ਉਸ ਬਾਰੇ ਸ਼ੁਭ ਬਚਨ ਬੋਲਾਂ, ਭਾਵ ਉਸ ਦੀ ਸਿਫਤ ਕਰਾਂ। ਜੇ ਮੈਨੂੰ ਆਪਣੇ ਪ੍ਰਾਣ ਵੀ ਦੇਣੇ ਪੈਣ ਤਾਂ ਮੈਂ ਆਪਣੇ ਪ੍ਰਾਣ ਵੀ ਉਸ ਨੂੰ ਹੀ ਦੇ ਦੇਵਾਂ। ਬਾਣੀ ਦਾ ਸਿਧਾਂਤ ਹੈ ਕਿ ਜੇ ਪਰਮਾਤਮਾ ਨੂੰ ਮਿਲਣਾ ਹੈ ਤਾਂ ਪੂਰਾ ਗੁਰੂ ਹੀ ਵਿਚੋਲਾ ਬਣ ਕੇ ਮਿਲਾ ਸਕਦਾ ਹੈ। ਰਾਮਕਲੀ ਕੀ ਵਾਰ ਵਿੱਚ ਗੁਰੂ ਅਰਜਨ ਦੇਵ ਜੀ ਇੱਕ ਸਲੋਕ ਰਾਹੀਂ ਸਿੱਖਿਆ ਦਿੰਦੇ ਹਨ, ਜੇ ਪ੍ਰਭੂ ਅੱਗੇ ਅਰਦਾਸ ਕਰਨੀ ਹੈ ਤਾਂ ਪ੍ਰਭੂ ਬੇਨਤੀ ਸੁਣ ਲੈਂਦਾ ਹੈ, ਮੈਨੂੰ ਪੂਰਾ ਗੁਰੂ ਹੀ ਮਿਲਾ ਸਕਦਾ ਹੈ ਜਿਸ ਅੱਗੇ ਮੈਂ ਆਪਣਾ ਮਨ ਤਨ ਸਮਰਪਿਤ ਕਰ ਦੇਵਾਂ। ਚੌਥੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਸੂਹੀ ਰਾਗ ਵਿੱਚ ਇਸ ਪ੍ਰਥਾਏ ਬਖਸ਼ਿਸ਼ ਭਰਿਆ ਬਚਨ ਉਚਾਰਦੇ ਹਨ ਕਿ ਜੇ ਕੋਈ ਸੱਜਣ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਕਰਾ ਦੇਵੇ ਤਾਂ ਮੈਂ ਐਸਾ ਸੱਜਣ ਹੀ ਇਸ ਜਗਤ ਵਿੱਚੋਂ ਲੱਭਾਂ। ਅੰਮ੍ਰਿਤ ਬਚਨ ਹਨ, ਕੋਈ ਐਸਾ ਸੱਜਣ ਲੋੜ ਲਹੋ, ਮੈਂ ਪ੍ਰੀਤਮ ਦੇ ਮਿਲਾਏ, ਸਤਿਗੁਰ ਮਿਲੇ ਹਰ ਪਾਇਆ, ਮਿਲਿਆ ਸਹਿਜ ਸੁਭਾਏ। ਉਹ ਸੱਜਣ ਵੀ ਗੁਰੂ ਹੀ ਹੈ ਜਿਸ ਦੁਆਰਾ ਹਰ ਪਾਇਆ ਜਾਂਦਾ ਹੈ, ਭਾਵ ਪ੍ਰਭੂ ਮਿਲਾਪ ਹੁੰਦਾ ਹੈ। ਵਿਚਾਰ ਅਧੀਨ ਰਹੋ ਵਾਲੀਆਂ ਪੰਕਤੀਆਂ ਹਨ, ਪਾਏ ਲਗੋ ਮੋਹੇ ਕਰੋ ਬੇਨਤੀ, ਕਉ ਸੰਤ ਮਿਲੈ ਵਡਭਾਗੀ। ਭਾਵ ਹੇ ਭਾਈ, ਜੇ ਪ੍ਰਭੂ ਦੀ ਪ੍ਰੀਤ ਪੈਦਾ ਹੋ ਜਾਵੇ ਤਾਂ ਪੂਰੇ ਗੁਰੂ ਨੇ ਹੀ ਤੈਨੂੰ ਉਸ ਪਰਮਾਤਮਾ ਦਾ ਦਰਸ਼ਨ ਕਰਵਾਉਣਾ ਹੈ, ਤੂੰ ਪੂਰੇ ਗੁਰੂ ਦੇ ਚਰਨੀ ਲੱਗ ਜਾ, ਗੁਰੂ ਅੱਗੇ ਹੀ ਬੇਨਤੀ ਕਰਨੀ ਹੈ ਕਿ ਮੈਨੂੰ ਪਰਮਾਤਮਾ ਦਾ ਮਿਲਾਪ ਹਾਸਲ ਹੋ ਜਾਵੇ। ਵਿਚਾਰ ਅਧੀਨ ਸ਼ਬਦ ਦੀਆਂ ਪੰਕਤੀਆਂ ਹਨ, ਮਨ ਅਰਪੋ ਤਨ ਰਾਖੋ ਆਗੈ, ਮਨ ਕੀ ਮਤ ਮੋਹ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅਨ ਦਿਨ ਫਿਰੋਂ ਤਿਸ ਪਿੱਛੇ ਵਿਰਾਗੀ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਮੈਂ ਆਪਣਾ ਮਨ, ਮੈਂ ਆਪਣਾ ਤਨ, ਮੈਂ ਆਪਣਾ ਕਮਾਇਆ ਹੋਇਆ ਸਾਰਾ ਧਨ ਅਤੇ ਆਪਣੀ ਮਤ ਵੀ ਉਸ ਅੱਗੇ ਰੱਖਦੇ ਹਾਂ ਜੋ ਮੈਨੂੰ ਪ੍ਰਭੂ ਦੇ ਘਰ ਦੀ ਕਥਾ ਸੁਣਾਵੇ, ਪਾ ਪਰਮਾਤਮਾ ਦੇ ਘਰ ਦੀ ਗੱਲ ਸੁਣਾਵੇ। ਜਦੋਂ ਮਿਲਾਪ ਹਾਸਲ ਹੋ ਜਾਂਦਾ ਹੈ ਤਾਂ ਪ੍ਰੇਮੀ ਹਮੇਸ਼ਾ ਆਪਣੇ ਪ੍ਰੀਤਮ ਦੀਆਂ ਬਾਤਾਂ ਸੁਣਦਾ ਹੈ, ਪ੍ਰੀਤਮ ਦੀਆਂ ਬਾਤਾਂ ਕਰਨੀਆਂ ਚਾਹੁੰਦਾ ਹੈ। ਜਗਿਆਸੂ ਹਮੇਸ਼ਾ ਹੀ ਵੈਰਾਗੀ ਹੋ ਜਾਂਦਾ ਹੈ। ਰੱਬ ਦਾ ਪ੍ਰੇਮੀ ਪ੍ਰੇਮ ਵਿੱਚ ਇੰਨਾ ਰੰਗਿਆ ਜਾਂਦਾ ਹੈ ਕਿ ਪ੍ਰੀਤਮ ਦੀਆਂ ਕਥਾਵਾਂ ਸੁਣ ਕੇ ਵਿਸਮਾਦ ਹੋ ਰਿਹਾ ਹੈ, ਮਨ ਵਿੱਚ ਮਿਲਾਪ ਦੀਆਂ ਖੁਸ਼ੀਆਂ ਸਮਾਈਆਂ ਨਹੀਂ ਜਾਂਦੀਆਂ। ਜਿਵੇਂ ਬਚਨ ਹੈ, ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਤਿਗੁਰੂ ਜੀ ਸ਼ਬਦ ਦਾ ਤਤ ਸਮਝਾਉਂਦੇ ਹੋਏ ਫੁਰਮਾਨ ਕਰਦੇ ਹਨ ਕਿ ਜਦੋਂ ਜੀਵ ਦੇ ਪਿਛਲੇ ਜਨਮਾਂ ਦੇ ਕੀਤੇ ਸ਼ੁਭ ਕਰਮਾਂ ਦੇ ਬੀਜ ਅੰਕੁਰ ਪੈਂਦੇ ਹਨ, ਭਾਵ ਪੂਰਾ ਗੁਰੂ ਮਿਲਣ ਨਾਲ ਜੀਵਨ ਦੇ ਹਨੇਰੇ ਜੋ ਅਗਿਆਨਤਾ ਵਿੱਚ, ਭਰਮ ਵਿੱਚ, ਮਾਇਆ ਦੇ ਮੋਹ ਵਿੱਚ ਜੀਵਨ ਬਤੀਤ ਕਰ ਰਿਹਾ ਸੀ, ਉਸ ਦੇ ਸੁੱਤੇ ਹੋਏ ਭਾਗ ਜਾਗ ਪੈਂਦੇ ਹਨ। ਜਨਮ ਜਨਮ ਕੀ ਸੋਈ ਜਾਗੀ ਤੋਂ ਭਾਵ ਇਹ ਜਿਹੜਾ ਮਨ ਮਾਇਆ ਦੇ ਭੁਲੇਖਿਆਂ ਵਿੱਚ ਸੁੱਤਾ ਰਿਹਾ ਹੈ, ਉਹ ਮਨ ਹੁਣ ਜਾਗ ਪਿਆ ਹੈ। ਹੁਣ ਮੇਰਾ ਮਨ ਪ੍ਰਭੂ ਦੀ ਪ੍ਰੀਤ ਵਿੱਚ ਰੰਗਿਆ ਗਿਆ ਹੈ, ਮੇਰੇ ਭਾਗ ਜਾਗ ਪਏ ਹਨ, ਹੁਣ ਸਾਨੂੰ ਪ੍ਰਭੂ ਦਾ ਗੁਰੂ ਦਾ ਮਿਲਾਪ ਹੋ ਗਿਆ ਹੈ। ਬਚਨ ਹਨ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ
ਸੋਈ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਡੀ ਆਰ ਐਮ 864 ਕਿਲੋ ਹਰਟਸ FM 100.8 ਮੈਗਾਹਰਟਜ਼ FM 100.9 ਮੈਗਾਹਰਟਜ਼ FM 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTI ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਹੈ ਜਲੰਧਰ ਕੇਂਦਰ ਹੈ ਤੁਸੀਂ ਸਾਡੇ ਪ੍ਰੋਗਰਾਮਸ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ ਇਸ ਵੇਲੇ ਸ਼ਾਮ ਦੇ 6 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ

0: पुर्तगाल का मुकाबला क्रोएशिया से होगा। कल सुबह वैंकूवर में स्विट्जरलैंड और अल्जीरिया आमने सामने होंगे। इसके साथ ही ये समाचार बुलेटिन समाप्त हुआ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਤੁਹਾਨੂੰ ਦੱਸਦੀ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਅੱਜ ਸੁਣੋਗੇ ਕੰਮ ਦੀਆਂ ਗੱਲਾਂ। ਸਿਹਤਮੰਦ ਲਵੇਰੇ ਲਈ ਖੁਰਾਕ 'ਤੇ ਗੱਲਬਾਤ ਕਰਨਗੇ ਡਾਕਟਰ ਅਮਿਤ ਸ਼ਰਮਾ। ਇਸ ਤੋਂ ਇਲਾਵਾ ਰੁੱਖ ਲਗਾਉਣਾ 'ਤੇ ਵਾਰਤਾ ਸੁਣੋਗੇ ਡਾਕਟਰ ਰਿਸ਼ੀ ਇੰਦਰਾ ਗਿੱਲ ਤੋਂ। ਇਸ ਦੇ ਨਾਲ ਨਾਲ ਗੀਤ ਸੰਗੀਤ ਹੋਵੇਗਾ। ਕੱਲ੍ਹ ਦੇ ਪ੍ਰੋਗਰਾਮ 'ਤੇ ਮੌਸਮ ਦੇ ਹਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ।

ਜ਼ਿੰਦਗੀ ਹਸੀਨ ਪ੍ਰੋਗਰਾਮ ਸੁਣੋਗੇ ਰਾਤ 8 ਵਜੇ। 8:45 ਤੇ ਤੁਸੀਂ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ, 9:30 ਵਜੇ ਕੰਟਰੀ ਵਾਈਡ, 9:45 ਤੇ ਇਨਸਾਈਟ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ

0: बेहतर कुछ नहीं।
1: अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
2: नमस्कार, ये आकाशवाणी है, हुण तुसी चंचल शर्मा तो प्रदेशक खबरां सुनो। पहला इस बुलेटिन दीआं खास खबरां। केंद्रीय रेल राज मंत्री रवनीत सिंह बिट्टू ने कहा प्रधानमंत्री नरेंद्र मोदी जल्द ही पंजाब का दौरा करेंगे। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਕਿਹਾ ਸੂਬੇ 'ਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ 'ਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬ੍ਰਾਈਟ ਮਾਈਂਡਸ ਪੰਜਾਬ 2026 ਤਹਿਤ ਲੁਧਿਆਣਾ 'ਚ ਵਿਦਿਆਰਥੀਆਂ ਨਾਲ ਕੀਤਾ ਸਿੱਧਾ ਸੰਵਾਦ। ਕਿਹਾ ਸੂਬੇ 'ਚ ਜਲਦ ਹੀ AI ਪਾਠਕ੍ਰਮ ਸ਼ੁਰੂ ਹੋਵੇਗਾ ਅਤੇ ਮੌਸਮ ਵਿਭਾਗ ਵੱਲੋਂ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਬਾਰੇ ਯੈਲੋ ਅਲਰਟ ਜਾਰੀ। ਪੰਜਾਬ 'ਚ ਕਈ ਥਾਵਾਂ 'ਤੇ ਮੀਂਹ ਪਿਆ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਅਤੇ ਸੂਬੇ ਨੂੰ ਵੱਡੇ ਰੇਲਵੇ ਪ੍ਰੋਜੈਕਟ ਸਮਰਪਿਤ ਕਰਨਗੇ। ਇਸ ਦਾ ਖੁਲਾਸਾ ਕਰਦਿਆਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਬੇ ਦੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
3: ਅਸੀਂ 2 ਸਾਲ ਤੋਂ ਪ੍ਰੋਜੈਕਟਾਂ ਦੀ ਤਿਆਰੀ ਕਰ ਰਹੇ ਸੀ, ਹੁਣ ਉਹ ਵੱਡੇ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਆਪਣੇ ਬਿਲਕੁਲ ਜਿਹੜੇ ਤਿਆਰੀ 'ਚ ਆ ਗਏ ਅਤੇ ਰੇਲਵੇ ਵੱਲੋਂ ਇੱਕ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਜੀ ਕੁਛ ਹੀ ਦਿਨਾਂ 'ਚ ਉਹ ਪੰਜਾਬ ਆਉਣਗੇ ਅਤੇ ਪੰਜਾਬ ਨੂੰ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਸਮਰਪਿਤ ਕਰਨਗੇ ਅਤੇ ਪੰਜਾਬੀਆਂ ਨਾਲ ਗੱਲ ਕਰਨਗੇ, ਸਿੱਧੀ ਵਾਰਤਾ ਕਰਨਗੇ, ਹੋਰ ਅੱਗੇ ਪੰਜਾਬ ਲਈ ਕੀ ਚੀਜ਼ਾਂ ਹੈ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਹੈ, ਕੋਈ ਨਾ ਕੋਈ ਜਿਹੜੇ ਆ ਉਹ ਦਰਵਾਜ਼ੇ ਖੁੱਲ੍ਹਣਗੇ।
2: ਪੰਜਾਬ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 25 ਜੂਨ ਤੋਂ ਲੈ ਕੇ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਸੂਬੇ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਦੱਸਿਆ ਕਿ ਪੰਜਾਬ 'ਚ SIR ਸਬੰਧੀ ਕਾਰਵਾਈ ਬਹੁਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ, ਜਿਸ ਦੇ ਸਦਕਾ ਸੂਬੇ ਦੇ 24,453 BLOs ਵੱਲੋਂ ਘਰ ਘਰ ਜਾ ਕੇ 1 ਜੁਲਾਈ ਤੱਕ 2,09,12,619 ਵੋਟਰਾਂ ਨੂੰ ਗਣਨਾ ਫਾਰਮ ਵੰਡ ਦਿੱਤੇ ਗਏ ਨੇ। ਉਨ੍ਹਾਂ ਦੱਸਿਆ ਕਿ ਇਹ ਕੁੱਲ ਵੋਟਰਾਂ ਦਾ 97.44% ਬੰਦ ਹੈ। BLOs ਵੋਟਰਾਂ ਨੂੰ ਗਣਨਾ ਫਾਰਮ ਭਰਨ ਦੇ ਨਾਲ ਨਾਲ ਫਾਰਮ ਭਰਵਾਉਣ ਵਿੱਚ ਵੀ ਮਦਦ ਕਰ ਰਹੇ ਨੇ ਤਾਂ ਜੋ ਕਿਸੇ ਵੀ ਵੋਟਰਾਂ ਦੇ ਗਣਨਾ ਫਾਰਮ 'ਚ ਕੋਈ ਗਲਤੀ ਨਾ ਹੋਵੇ। ਉਨ੍ਹਾਂ ਦੱਸਿਆ ਕਿ BLOs ਵੱਲੋਂ ਭਰੇ ਗਏ ਗੰਨਾ ਫਾਰਮ ਇਕੱਤਰ ਕਰਨ ਅਤੇ ਫਾਰਮਾਂ ਦੇ ਡਿਜੀਟਲਾਈਜੇਸ਼ਨ ਦਾ ਕੰਮ ਵੀ ਸ਼ੁਰੂ ਹੋ ਗਿਆ। ਸ਼੍ਰੀਮਤੀ ਮਿੱਤਰਾ ਨੇ ਸੂਬੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਗਣਨਾ ਫਾਰਮ ਭਰਨ ਨੂੰ ਯਕੀਨੀ ਬਣਾਉਣ ਅਤੇ BLOs ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇਸ ਵੱਡੇ ਕਾਰਜ ਨੂੰ ਸਮੇਂ ਸਿਰ ਨੇਪਰੇ ਚੜਾਇਆ ਜਾ ਸਕੇ। ਘਰ ਘਰ ਜਾ ਕੇ ਗਣਨਾ ਫਾਰਮ ਦੀ ਵੰਡ ਅਤੇ ਭਰੇ ਹੋਏ ਫਾਰਮ ਵਾਪਸ ਲੈਣ ਦਾ ਕਾਰਜ 24 ਜੁਲਾਈ ਤੱਕ ਕੀਤਾ ਜਾਵੇਗਾ। ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੱਖ ਵੱਖ ਜ਼ਿਲ੍ਹਿਆਂ ਦੇ 40 ਸਰਕਾਰੀ ਅਤੇ 8 ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਸਨਮਾਨਿਤ ਕੀਤਾ। ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਚੰਡੀਗੜ੍ਹ 'ਚ ਹੋਏ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਅੱਜ ਉਹਨਾਂ ਸਿਹਤ ਵਿਭਾਗ ਡਾਇਰੈਕਟੋਰੇਟ ਦੇ 7 ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ। ਮੈਡੀਕਲ ਸਿੱਖਿਆ 4 ਪੁਰਸਕਾਰ ਵੀ ਦਿੱਤੇ ਗਏ ਨੇ। ਇਸ ਮੌਕੇ ਆਪਣੇ ਸੰਬੋਧਨ 'ਚ ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੇ ਕਿੱਤੇ ਨੂੰ ਰੱਬ ਵਾਂਗ ਮੰਨਿਆ ਜਾਂਦਾ ਹੈ ਅਤੇ ਡਾਕਟਰਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਰਮ ਸੁਭਾਅ ਨਾਲ ਆਪਣੇ ਮਰੀਜ਼ਾਂ ਨੂੰ ਪੇਸ਼ ਆਉਣ ਅਤੇ ਉਹਨਾਂ ਦੀ ਤਕਲੀਫ਼ ਨੂੰ ਘਟਾਉਣ। ਉਹਨਾਂ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਲਈ ਵਰਦਾਨ ਦੱਸਿਆ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ
4: ਜਿਹੜੀ ਹੈਲਥ ਕੇਅਰ ਹੈਗੀ ਹੈ, ਇਟਸ ਨੋਟ ਡਿਲੀਵਰਡ ਬਾਈ ਦਾ ਡਾਕਟਰਸ ਅਲੋਨ, ਦੇਰ ਇਜ਼ ਅ ਟੀਮ ਸਟਾਰਟਿੰਗ ਫਰੋਮ ਸਫਾਈ ਸੇਵਕ, ਆਸ਼ਾ ਵਰਕਰ, ANM, CHOs, ਮੈਡੀਕਲ ਆਫਿਸਰਸ, ਲੈਬੋਰਟਰੀ ਟੈਕਨੀਸ਼ੀਅਨਸ, OT ਅਸਿਸਟੈਂਟਸ ਐਂਡ ਆਲ ਅਦਰ ਪੈਰਾਮੈਡਿਕਸ, ਜਿਹੜੇ ਵਾਰਡ ਬੋਆਇਜ਼ ਐਂਡ ਐਵਰੀਬਾਡੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਡਾਕਟਰ ਨੂੰ ਅਸੀਂ ਆਨਰ ਕੀਤਾ, ਉਹਨਾਂ ਦੇ ਸਾਰਿਆਂ ਦੇ ਵਿੱਚ ਇੱਕ ਚੀਜ਼ ਬੜੀ ਕਾਮਨ ਹੈ, ਡਾਕਟਰਸ ਓਪਰੇਸ਼ਨ ਥੀਏਟਰ 'ਚ ਕੀ ਕਰਦੇ ਆ, ਡਾਕਟਰ ਲੈਬੋਰਟਰੀ 'ਚ ਕੀ ਕਰਦੇ ਆ, ਉਹ ਪੇਸ਼ੈਂਟਸ ਨੂੰ ਨਹੀਂ ਪਤਾ ਹੁੰਦਾ। ਪੇਸ਼ੈਂਟਸ ਨੂੰ ਤਾਂ ਪਤਾ ਹੁੰਦਾ ਵੀ ਡਾਕਟਰ ਨੇ ਉਹਦੇ ਨਾਲ ਗੱਲ ਕਿਵੇਂ ਕੀਤੀ, ਦਾ ਕਾਇੰਡ ਵਰਡਸ, ਵੈਰੀ ਸੀ ਜੈਂਟਲ ਹੀਲਿੰਗ ਟੱਚ, ਆਈ ਕੋਂਟੈਕਟ ਵਿਦ ਦ ਪੇਸ਼ੈਂਟ, ਇੰਪਥੀ, ਦੀਜ਼ ਆਰ ਦਾ ਟ੍ਰੇਟਸ ਵਿੱਚ ਹੀਲ। ਸੋ ਉਹਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਆਊਟਸਟੈਂਡਿੰਗ ਕੰਮ ਕੀਤਾ, ਸੋ ਆਈ ਕੰਗਰੈਚੁਲੇਟ ਯੂ ਫੋਰ ਦੈਟ।
2: ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਧੀਨ 619 ਮਲਟੀਪਰਪਜ਼ ਹੈਲਥ ਵਰਕਰਾਂ ਮਹਿਲਾ ਦੀ ਭਰਤੀ ਕਰਨ ਅਤੇ ਉਦਯੋਗ ਵਿਭਾਗ 'ਚ ਮਹੱਤਵਪੂਰਨ ਪ੍ਰਸ਼ਾਸਨਿਕ ਅਤੇ ਫੀਲਡ ਅਹੁਦਿਆਂ ਨੂੰ ਰਣਨੀਤਿਕ ਤੌਰ 'ਤੇ ਸੁਰਜੀਤ ਕਰਨ ਦੀਆਂ ਵਿਆਪਕ ਪ੍ਰਸ਼ਾਸਨਿਕ ਤਜਵੀਜ਼ਾਂ ਨੂੰ ਅਧਿਕਾਰਤ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਕਦਮ ਦਾ ਉਦੇਸ਼ ਜਨਤਕ ਸੇਵਾਵਾਂ 'ਚ ਵੱਡਾ ਸੁਧਾਰ ਕਰਨਾ ਅਤੇ ਸੰਸਥਾਗਤ ਰੁਜ਼ਗਾਰ ਪੈਦਾ ਕਰਨਾ ਹੈ। ਅੱਜ ਚੰਡੀਗੜ੍ਹ ਵਿੱਚ ਜਾਰੀ ਇੱਕ ਪ੍ਰੈਸ ਬਿਆਨ 'ਚ ਇਹਨਾਂ ਦੋਵਾਂ ਪ੍ਰਸ਼ਾਸਨਿਕ ਪ੍ਰਵਾਨਗੀਆਂ ਦੇ ਵੇਰਵੇ ਸਾਂਝੇ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਇਹ ਉਪਾਅ ਵਿਸ਼ੇਸ਼ ਤੌਰ 'ਤੇ ਸੂਬੇ ਭਰ ਵਿੱਚ ਜ਼ਮੀਨੀ ਪੱਧਰ 'ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਵਪਾਰਕ ਪ੍ਰਸ਼ਾਸਨ ਨੂੰ ਸਥਿਰ ਕਰਨ ਲਈ ਤਿਆਰ ਕੀਤੇ ਗਏ ਨੇ। ਨਵੇਂ ਪ੍ਰਵਾਨਿਤ ਢਾਂਚੇ ਤਹਿਤ ਮਲਟੀਪਰਪਜ਼ ਹੈਲਥ ਵਰਕਰ ਮਹਿਲਾ ਦੀਆਂ ਗਰੁੱਪ ਸੀ ਦੀਆਂ 619 ਅਸਾਮੀਆਂ ਭਰੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਬ੍ਰਾਈਟ ਮਾਈਂਡਸ ਪੰਜਾਬ 2026 ਤਹਿਤ ਅੱਜ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿਖੇ ਇੱਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਨਾ ਅਤੇ ਸਿੱਖਿਆ ਪ੍ਰਣਾਲੀ 'ਚ ਹੋ ਰਹੇ ਬਦਲਾਵਾਂ ਅਤੇ ਸੁਧਾਰਾਂ ਬਾਰੇ ਵਿਚਾਰ ਚਰਚਾ ਕਰਨੀ ਸੀ। ਇਸ ਮੌਕੇ 12ਵੀਂ ਜਮਾਤ ਵਿੱਚ 95% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਵਿਦਿਆਰਥੀ ਸਿਰਫ ਆਪਣੇ ਪਰਿਵਾਰਾਂ ਲਈ ਨਹੀਂ ਸਗੋਂ ਪੰਜਾਬ ਦੇ ਦੇਸ਼ ਦਾ ਵੀ ਭਵਿੱਖ ਨੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਖੁੱਲ੍ਹੀ ਗੱਲਬਾਤ ਕਰਕੇ ਪ੍ਰੀਖਿਆ ਪ੍ਰਣਾਲੀ, ਪਾਠਕ੍ਰਮ ਅਤੇ ਪੜ੍ਹਾਈ ਦੇ ਢੰਗ ਬਾਰੇ ਸੁਝਾਅ ਮੰਗੇ ਗਏ ਨੇ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਸੂਬੇ ਦੇ ਸਾਰੇ ਸਕੂਲਾਂ 'ਚ AI ਪਾਠਕ੍ਰਮ ਜਾਰੀ ਕੀਤਾ ਜਾਵੇਗਾ। ਓਲੰਪੀਅਨ ਸੁਰਜੀਤ ਹਾਕੀ ਸੁਸਾਇਟੀ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਸੁਸਾਇਟੀ ਦਾ ਸਰਪ੍ਰਸਤ ਨਿਯੁਕਤ ਕੀਤਾ। ਸੁਸਾਇਟੀ ਮੈਂਬਰਾਂ ਨੇ ਅੱਜ ਕਮਿਸ਼ਨਰ ਨੂੰ ਸਰਪ੍ਰਸਤ ਦਾ ਨਿਯੁਕਤੀ ਪੱਤਰ ਸੌਂਪਿਆ। ਪੁਲਿਸ ਕਮਿਸ਼ਨਰ ਨੇ ਸੁਸਾਇਟੀ ਦੇ ਮੈਂਬਰਾਂ ਨੂੰ ਸੁਸਾਇਟੀ ਅਤੇ ਹਾਕੀ ਦੀ ਖੇਡ ਦੇ ਵਿਕਾਸ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਮਾਲੀਆ ਖੁਫੀਆ ਡਾਇਰੈਕਟੋਰੇਟ ਅੰਮ੍ਰਿਤਸਰ ਅਤੇ ਕਸਟਮ ਵਿਭਾਗ ਦੀ ਇੱਕ ਸਾਂਝੀ ਟੀਮ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕੀਤਾ। ਟੀਮ ਨੇ ਕਾਰਵਾਈ ਕਰਦਿਆਂ ਸ਼ਾਰਜਾਹ ਤੋਂ ਆਉਣ ਵਾਲੇ ਇੱਕ ਮੁਸਾਫਰ ਨੂੰ ਗ੍ਰਿਫਤਾਰ ਕੀਤਾ। ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕਿਆ ਗਿਆ ਅਤੇ ਐਕਸਰੇ ਸਕੈਨਿੰਗ 'ਤੇ ਪੂਰੀ ਤਲਾਸ਼ੀ ਲਈ ਗਈ। ਜਾਂਚ ਦੌਰਾਨ ਮੁਸਾਫਰ ਤੋਂ 174 ਗ੍ਰਾਮ ਸੋਨੇ ਦੀ ਪੇਸਟ ਬਰਾਮਦ ਕੀਤੀ ਗਈ। ਸੋਨੇ ਨੂੰ ਵੱਖ ਕਰਨ ਤੋਂ ਬਾਅਦ ਇਸ ਦਾ ਭਾਰ 150.04 ਗ੍ਰਾਮ ਪਾਇਆ ਗਿਆ। ਇਸ ਦੀ ਅਨੁਮਾਨਿਤ ਕੀਮਤ 22,05,000 ਤੋਂ ਵੱਧ ਬਣਦੀ ਹੈ। ਕਸਟਮ ਅਤੇ DRI ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਨੇ। ਦਿੱਲੀ ਪੁਲਿਸ ਨੇ ਵਿਸ਼ੇਸ਼ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈਟਵਰਕ 'ਤੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ISI ਹੈਂਡਲਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀਆਂ ਦੇ ਇਸ਼ਾਰੇ 'ਤੇ ਰਾਸ਼ਟਰੀ ਰਾਜਧਾਨੀ ਵਿੱਚ ਦਹਿਸ਼ਤਗਰਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਕਾਰਵਾਈ ਦੌਰਾਨ 2 ਵਿਦੇਸ਼ੀ ਪਿਸਤੌਲ, 9 ਅਣਚੱਲੇ ਕਾਰਤੂਸ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਡਿਪਟੀ ਕਮਿਸ਼ਨਰ ਆਫ਼ ਪੁਲਿਸ ਪ੍ਰਵੀਨ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇੱਕ ਮੁਲਜ਼ਮ ਨੂੰ ਦਿੱਲੀ 'ਚ ਧਾਰਮਿਕ ਅਸਥਾਨਾਂ ਅਤੇ ਪੁਲਿਸ ਅਦਾਰਿਆਂ ਦੀ ਰੇਕੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਸਨੂੰ ਸ਼ਹਿਰ 'ਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਕੰਮ ਵੀ ਦਿੱਤਾ ਗਿਆ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਮਾਸਟਰ ਅਤੇ ਕਾਨੂੰਨੀ ਸਲਾਹਕਾਰ ਪਰਮਜੀਤ ਸਿੰਘ ਨੂੰ ਸਤਿੰਦਰ ਬੀਰ ਦੀ ਫਰਮ ਸਾਈਕੋਮੈਟ੍ਰਿਕ ਟੈਸਟਿੰਗ ਅਲਾਟ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰ ਬੀਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਲਈ ਟੈਸਟ ਕਰਵਾਉਣ ਵਾਸਤੇ ਅੰਮ੍ਰਿਤਸਰ ਦੀ ਐਜ਼ੂਰਾਈਜ਼ ਐਂਟਰਪ੍ਰਾਈਜ਼ ਨਾਂ ਦੀ ਕੰਪਨੀ ਸ਼ੁਰੂ ਕੀਤੀ। ਸ਼ਿਕਾਇਤਕਰਤਾ ਨੇ ਆਪਣੀ ਕੰਪਨੀ ਦੀ ਫਾਈਲ ਜ਼ਿਲ੍ਹਾ ਸਿੱਖਿਆ ਅਫਸਰ ਕਪੂਰਥਲਾ ਨੂੰ ਸੌਂਪੀ ਤੀ, ਜਿਸ ਦੇ ਬਦਲੇ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗਸ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਖਿਲਾਫ਼ ਇਲਜ਼ਾਮ ਸੱਚ ਪਾਏ ਗਏ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਰੂਪਨਗਰ ਜ਼ਿਲ੍ਹੇ ਦੀ ਹੱਦ ਨਰੌਦ ਦੇ ਸਤਲੁਜ ਦਿਆ ਹੋਰ ਸਾਰੀਆਂ ਨਦੀਆਂ ਨਹਿਰਾਂ ਅਤੇ ਸੂਇਆਂ ਵਿੱਚ ਬੱਚਿਆਂ ਅਤੇ ਆਮ ਲੋਕਾਂ ਦੇ ਨਹਾਉਣ, ਤੈਰਨ ਅਤੇ ਇਹਨਾਂ ਦੇ ਕਿਨਾਰਿਆਂ 'ਤੇ ਘੁੰਮਣ ਉੱਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਜ਼ਿਲ੍ਹਾ ਮੈਜਿਸਟਰੇਟ ਆਦਿਤਿਆ ਡਿਜਲਵਾਲ ਨੇ ਦੱਸਿਆ ਕਿ ਮੌਨਸੂਨ ਦੇ ਮੌਸਮ ਅਤੇ ਗਰਮੀ ਤੋਂ ਰਾਹਤ ਲੈਣ ਲਈ ਬੱਚੇ ਅਤੇ ਆਮ ਲੋਕ ਅਕਸਰ ਆਪਣੇ ਨੇੜਲੇ ਸਤਲੁਜ ਦਰਿਆ ਅਤੇ ਹੋਰ ਨਦੀਆਂ ਦੇ ਕਿਨਾਰੇ ਤੈਰਨ ਲਈ ਜਾਂਦੇ ਨੇ, ਪਰ ਇਹਨਾਂ ਦਿਨਾਂ 'ਚ ਪਹਾੜੀ ਇਲਾਕਿਆਂ 'ਚ ਹੋ ਰਹੀ ਭਾਰੀ ਬਰਸਾਤ ਕਾਰਨ ਕਿਸੇ ਵੀ ਸਮੇਂ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ, ਜਿਸ ਨੂੰ ਵੇਖਦਿਆਂ ਇਹ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਦੇ ਸਮੇਂ ਤੋਂ ਪਹਿਲਾਂ ਆਮਦ ਨਾਲ ਵੱਧ ਤੋਂ ਵੱਧ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ। ਦੋਵੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਦੇਰ ਰਾਤ ਅਤੇ ਅੱਜ ਤੜਕੇ ਪਏ ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਤੇਜ਼ੀ ਨਾਲ ਕਮੀ ਆਈ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਰੇਲ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਕਿਹਾ ਸੂਬੇ 'ਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਪਹਿਲੇ ਸੂਬਾ ਪੱਧਰੀ

0: ਸਨਮਾਨ ਸਮਾਰੋਹ 'ਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ ਅਤੇ ਮੌਸਮ ਵਿਭਾਗ ਵੱਲੋਂ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਤੇਜਾ
1: ਸਿੰਘ ਜੀ ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ?
0: ਹਾਲ ਚਾਲ ਚੰਗਾ ਆ। ਆ ਜਿਹੜਾ ਮੀਂਹ ਪਿਆ ਨਾ, ਉਹਦੇ ਨਾਲ ਥੋੜਾ ਜਿਹਾ ਚੰਗਾ ਜ਼ਿਆਦਾ ਹੋ ਗਿਆ।
1: ਹਾਂ ਦੇਖੋ, ਇਸੇ ਕਰਕੇ ਕਿਉਂਕਿ ਕੁਦਰਤ ਦਾ ਸੁਭਾਅ ਤੇ ਸਾਡਾ ਸੁਭਾਅ
0: ਬਿਲਕੁਲ
1: ਹੈ ਤਾਂ ਇੱਕੋ ਜਿਹੀ ਹੈ ਨਾ।
0: ਹਾਂ ਬਿਲਕੁਲ।
1: ਤੇ ਵਿਗਾੜ ਉਦੋਂ ਆਉਂਦਾ ਜਦੋਂ ਅਸੀਂ ਕੁਦਰਤ ਦੇ ਮੁਤਾਬਕ ਆਪਣਾ ਸੁਭਾਅ ਨਹੀਂ ਰੱਖਦੇ।
0: ਬਿਲਕੁਲ ਸਹੀ ਗੱਲ ਆ।
1: ਔਖਾ ਤਾਂ ਬੰਦਾ ਉਦੋਂ ਹੀ ਹੁੰਦਾ ਨਾ।
0: ਬਿਲਕੁਲ ਬਿਲਕੁਲ।
1: ਤੇ ਜਿੰਨਾ ਹਾਏ ਬੂਹ ਕਰਦੇ ਆ ਵੀ ਗਰਮੀ ਬਹੁਤ ਜ਼ਿਆਦਾ ਹੋਊਗੀ ਜੀ, ਠੰਡ ਬਹੁਤ ਜ਼ਿਆਦਾ ਹੋਊਗੀ, ਉਹ ਫਿਰ ਕਿਤੇ ਨਾ ਕਿਤੇ ਕੁਦਰਤ ਦੇ ਸੁਭਾਅ ਦੇ ਅਨੁਕੂਲ ਨਾ ਚੱਲਣ ਵਾਲੀ ਗੱਲ
0: ਹੈ। ਦੇਖੋ, ਇਹਦੇ ਨਾਲ ਸਮਤੋਲ ਬਣਾ ਕੇ ਹੀ ਸਾਨੂੰ ਤੁਰਨਾ ਪੈਣਾ ਹੈ। ਔਰ ਦੂਜੀ ਗੱਲ ਹੈ, ਜਿਸ ਧਰਤੀ 'ਤੇ ਆਪਾਂ ਰਹਿੰਦੇ ਹਾਂ ਨਾ ਰੁੜੀਆ ਰਾਮ ਜੀ, ਇਹ ਧਰਤੀ ਤਾਂ ਇਹੋ ਜਿਹੀ ਆ ਵੀ ਇੱਥੇ ਦੁਨੀਆਂ ਦਾ ਹਰ ਮੌਸਮ ਆਉਂਦਾ, ਚਾਹੇ ਚਾਰ ਦਿਨ ਲਈ ਆਵੇ ਪਰ ਆਉਣਾ ਜ਼ਰੂਰ ਆ ਉਹਨੇ।
1: ਹਾਂ, ਅੰਗਰੇਜ਼ਾਂ ਕੋਲ ਪੈਸਾ ਮੌਸਮ ਨਹੀਂ ਹੈਗਾ ਉਹਨਾਂ
0: ਕੋਲ। ਨਾ ਨਾ ਨਾ,
1: ਹੈ ਕਿ ਨਹੀਂ? ਉਦੋਂ ਬਲੈਤੀ ਕੋਲ ਕਹਿੰਦੇ, ਬਲੈਤੀਆਂ ਕੋਲ ਪੈਸਾ ਬਹੁਤ ਹੈ ਪਰ ਉਹਨਾਂ ਕੋਲ ਪੈਸਾ ਹੀ ਪੈਸਾ,
0: ਮੌਸਮ ਹੈ ਨਹੀਂ
1: ਹੈ। ਉਹ 12 ਮਹੀਨੇ 30 ਦਿਨ ਠੰਡ 'ਚ ਵਿਚਾਰੇ ਪਰਾਇਆ ਲਪੇੜਦੇ ਰਹਿੰਦੇ ਨੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਸੋ ਇਸ ਕਰਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਤੇਜਾ ਸਿੰਘ ਜੀ
0: ਜੀ,
1: ਕਿ ਜਿਹੜਾ ਇਹ ਖਾਸ ਕਰਕੇ ਆਪਾਂ ਆਪਣੇ ਮੁਲਕ ਦਾ ਵੀ ਇਹ ਹਿੱਸਾ, ਆਹ ਜਿਹੜਾ ਆਪਣਾ ਹਲਕਾ ਹੈ ਜਾਂ ਆਪਣਾ ਇਲਾਕਾ ਹੈ,
0: ਬਿਲਕੁਲ,
1: ਜਾਂ ਆਪਣਾ ਖੰਡ ਹੈ, ਇਹ ਬਹੁਤ ਬਿਹਤਰ ਹੈ,
0: ਬਹੁਤ ਬਿਹਤਰ।
1: ਇੱਥੇ ਅਲੱਗ ਅਲੱਗ ਤਰ੍ਹਾਂ ਦੀਆਂ ਰੁੱਤਾਂ, ਅਲੱਗ ਅਲੱਗ ਤਰ੍ਹਾਂ ਦੇ ਲੋਕ, ਅਲੱਗ ਅਲੱਗ ਤਰ੍ਹਾਂ ਦੇ ਸਵਾਦ,
0: ਜੀ ਜੀ,
1: ਬੜਾ ਕੁਛ ਹੈ,
0: ਹਰ ਚੀਜ਼ ਆ,
1: ਹਰ ਚੀਜ਼।
0: ਤੁਸੀਂ ਦੇਖੋ ਪਾਣੀ ਦੀ ਨੇਮਤ
1: ਹੈ।
0: ਫਿਰ ਦੂਜੀ ਗੱਲ ਆ ਵੀ ਇੱਥੇ 19 ਗਰਮੀ ਪੈਣੀ ਆ, 19 ਠੰਡ ਪੈਣੀ ਆ,
1: ਹਨਾ। ਪਹਾੜਾਂ 'ਚ ਵੀ ਜਾ ਕੇ ਦੇਖੋ, ਹਾਲੇ ਲੋਕਾਂ ਦਾ ਜੀਵਨ ਇੰਨਾ ਸੌਖਾ ਨਹੀਂ
0: ਨਾ ਜੀ, ਨਾ
1: ਹੈ ਕਿ ਨਹੀਂ? ਉਹ ਜਿੱਦਾਂ ਆਪਾਂ ਕਹਿੰਦੇ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਹੋ ਜਾਂਦੀ।
0: ਬਿਲਕੁਲ ਬਿਲਕੁਲ।
1: ਸੋ ਇਸ ਕਰਕੇ ਅੱਜ ਸੋਚਣ ਵਾਲੀ ਗੱਲ ਤੇਜਾ ਸਿੰਘ ਜੀ ਇਹ ਹੈ ਕਿ ਦੇਖੋ, ਕੁਦਰਤ ਦੇ ਲਿਹਾਜ਼ ਦੇ ਨਾਲ ਚੱਲਣਾ ਇਹ ਬੰਦੇ ਦੇ ਸੁਭਾਅ ਦੇ ਵਿੱਚ ਹੋਣਾ ਜ਼ਰੂਰੀ ਹੈ
0: ਜੀ ਜੀ।
1: ਅੱਜ ਕਿਤੇ ਨਾ ਕਿਤੇ ਕੁਦਰਤ ਦੇ ਨਾਲ ਛੇੜਛਾੜ ਅਸੀਂ ਇੰਨੀ ਜ਼ਿਆਦਾ ਕਰਤੀ ਹੈ,
0: ਬਿਲਕੁਲ,
1: ਜਿਹਦੇ ਕਰਕੇ ਬਹੁਤ ਸਾਰੀਆਂ ਦਿੱਕਤਾਂ, ਬਹੁਤ ਸਾਰੀਆਂ ਮੁਸ਼ਕਲਾਂ ਇਸ ਟਾਈਮ ਮਨੁੱਖੀ ਜੀਵਨ ਦੇ ਸਾਹਮਣੇ ਖੜੀਆਂ ਆ
0: ਜੀ ਜੀ ਜੀ।
1: ਔਰ ਜਿਹਨਾਂ ਤੋਂ ਆਪਾਂ ਹਾਲੇ ਵੀ ਅਵੇਸਲੇ ਹਾਂ,
0: ਅਵੇਸਲੇ ਹਾਂ। ਔਰ ਸਾਡਾ, ਮੈਂ ਦੇਖੋ, ਤੁਸੀਂ ਹਾਲੇ ਜਿਹੜੀ ਗੱਲ ਸ਼ੁਰੂ ਕੀਤੀ ਆ ਨਾ ਕੁਦਰਤ ਨਾਲ ਛੇੜਛਾੜ ਦੀ, ਇਹ ਸਾਰੀ ਸਾਡੇ ਲਾਲਚ ਚੋਂ ਨਿਕਲੀ। ਅਸੀਂ ਇੱਕ ਸਮਾਂ ਸੀ ਖੇਤਾਂ ਦੇ ਵਿੱਚ, ਜਿੱਦਾਂ ਹੁਣ ਇੱਕ ਤੁਸੀਂ ਖੇਤਾਂ ਨੂੰ ਨਿਗਾਹ ਮਾਰਦੇ ਆ, ਟਾਵਾਂ ਟਾਵਾਂ ਕਿਤੇ ਦਰਖਤ ਦੀਦਾ। ਅੱਗੇ ਕਦੇ ਇੱਦਾਂ ਸੀਗਾ ਜਦੋਂ ਆਪਾਂ ਛੋਟੇ ਛੋਟੇ ਸੀਗੇ ਤਾਂ ਖੇਤਾਂ 'ਚ ਆਮ ਹੀ ਦਰਖਤ
1: ਖਾ ਗਏ ਅਸੀਂ,
0: ਹੈਂ,
1: ਦਰਖਤ ਤਾਂ ਉਹੀ ਖਾ ਗਏ
0: ਖਾ ਗਏ
1: ਉਹ ਸਿੱਧਾ ਮਤਲਬ ਜੇ ਆਪਾਂ ਨੂੰ ਸਿੱਧੇ ਤੌਰ ਤੇ ਖਾਣ ਵਾਲੀ ਗੱਲ ਹੈ, ਕਿਉਂਕਿ ਜੇ ਝੋਨਾ ਬੀਜਿਆ ਤੇ ਦਰਖਤ ਖਾਧੇ ਗਏ ਨਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਤੇ ਹੁਣ ਤਾਂ ਜਿਹੜਾ ਹੈ ਕਿਤੇ ਨਾ ਕਿਤੇ ਇਸ ਚੀਜ਼ ਬਾਰੇ ਜਾਗਰੂਕ ਹੋਣ ਦੀ ਲੋੜ ਹੈ ਕਿ ਆਉਣ ਵਾਲਾ ਸਮਾਂ, ਕਿਉਂਕਿ ਵਾਤਾਵਰਣ ਦੇ ਵਿੱਚ ਇਹੋ ਜਿਹੀਆਂ ਤਬਦੀਲੀਆਂ ਆ ਰਹੀਆਂ ਜਿਹੜਾ ਮਨੁੱਖੀ ਜੀਵਨ ਲਈ ਸਭ ਤੋਂ ਜ਼ਿਆਦਾ ਘਾਤਕ ਹੋਣ।
0: ਬਿਲਕੁਲ ਬਿਲਕੁਲ।
1: ਹੁਣ ਤੁਸੀਂ ਬਾਹਰਲੇ ਮੁਲਕਾਂ ਦੇ ਕਦੇ ਦਿਖਾਉਂਦੇ ਸੀਗੇ ਉੱਥੇ ਟੈਲੀਵਿਜ਼ਨ ਦੇ ਉੱਤੇ, ਉਹ ਟੂਪਾਂ ਹੀ ਫਟ ਗਈਆਂ, ਗੱਡੀਆਂ ਦੀਆਂ ਸੜਕਾਂ ਹੀ ਪਿਘਲ ਗਈਆਂ। ਦੇਖੋ ਕਿੰਨਾ ਬਹੁਤ ਸਾਰਾ ਨੁਕਸਾਨ ਹੋਇਆ ਯੂਰਪ ਦੇ ਵਿੱਚ।
0: ਦੇਖੋ ਸਾਡੇ ਫੇਰ ਵੀ ਹਾਲੇ ਠੀਕ ਆ, ਪਰ ਜੇ ਆਪਾਂ ਦੇਖੀਏ, ਤੁਸੀਂ ਦੇਖੋ ਪਿਛਲੇ 3-4 ਸਾਲ ਤੋਂ ਫਰਵਰੀ 'ਚ ਆਪਣੇ ਗਰਮੀ ਹੋਣ ਲੱਗ ਪਈ, ਮਾਰਚ 'ਚ ਅਪ੍ਰੈਲ 'ਚ ਆ ਕੇ ਫੇਰ ਠੰਡਾ ਹੋਣ ਲੱਗ ਪਿਆ।
1: ਬਹੁਤ ਫਰਕ ਪੈ ਗਿਆ, ਬਹੁਤ ਫਰਕ ਪੈ ਗਿਆ। ਸੋ ਇਸ ਕਰਕੇ ਅੱਜ ਇਸ ਚੀਜ਼ ਨੂੰ ਬੜੋਤਰੀ ਬੜਾਵਾ ਦੇਣ ਦੀ ਲੋੜ ਹੈ ਕਿ ਅਸੀਂ ਕੁਦਰਤ ਦੇ ਨੇੜੇ ਕਿੱਦਾਂ ਜਾਣਾ ਹੈ।
0: ਬਿਲਕੁਲ ਸਹੀ ਗੱਲ ਹੈ,
1: ਕਿਉਂਕਿ ਮਨੁੱਖ ਨੇ ਜਿਹੜਾ ਆਪਾਂ ਇਹ ਮੁਸੀਬਤ ਉਦੋਂ ਹੀ ਮਨੁੱਖ ਦੇ ਉੱਤੇ ਆਈ ਹੈ ਜਾਂ ਝੱਲੀ ਹੈ ਜਦੋਂ ਜਦੋਂ ਮਨੁੱਖ ਕੁਦਰਤ ਤੋਂ ਦੂਰ ਹੋਇਆ।
0: ਬਿਲਕੁਲ ਸਹੀ ਗੱਲ।
1: ਉੱਦਾਂ ਵੀ ਤੁਸੀਂ ਤੇਜਾ ਸਿੰਘ ਜੀ ਦੇਖੋ, ਆਪਣੇ ਸਵੇਰ ਤੋਂ ਲੈ ਕੇ

0: ਸ਼ਾਮ ਤੱਕ ਦਿਨ ਚਰਿਆ ਦੇ ਵਿੱਚ ਜਿੰਨਾ ਆਪਾਂ ਕੁਦਰਤ ਦੇ ਲਿਹਾਜ਼ ਮਤਲਬ ਖਾਣਾ ਪੀਣਾ ਵੀ ਜੋ ਸਾਡਾ ਕੁਦਰਤੀ ਹੈ ਜੇ ਅਸੀਂ ਗੈਰ ਕੁਦਰਤੀ ਖਾਵਾਂਗੇ ਪੈਂਦਾ ਨਾ ਫਰਕ
1: ਪੈਂਦਾ ਬਹੁਤ ਪੈਂਦਾ
0: ਰਹਿਣ ਸਹਿਣ ਵੀ ਜੇ ਆਪਾਂ ਕੁਦਰਤੀ ਕਰਕੇ ਦੇਖ ਲਓ ਇੱਕ ਤਾਂ ਤੁਸੀਂ ਛਾਂਦਾਰ ਦਰਖਤ ਥੱਲੇ ਦੁਪਹਿਰਾ ਕੱਟ ਕੇ ਦੇਖ ਲਓ ਇੱਕ ਏਸੀ ਥੱਲੇ ਦਰਖਤ ਜਿਹੜਾ ਦੁਪਹਿਰਾ ਕੱਟ ਕੇ ਦੇਖ ਲਓ ਤੈਨੂੰ ਫਰਕ ਪਤਾ ਚੱਲ ਜੂ
1: ਤੁਹਾਡਾ ਸਰੀਰ ਇਹ ਦੱਸ ਦਿੰਦਾ
0: ਸਰੀਰ ਬੋਲਦਾ
1: ਬੋਲਦਾ ਭਾਈ ਨਹੀਂ ਭਾਈ ਆਹ ਨਹੀਂ ਠੀਕ ਤੇਰੇ ਲਈ
0: ਏਸੀ ਤਾਂ ਸਵੇਰ ਨੂੰ ਬੰਦੇ ਨੂੰ ਉੱਠਣ ਜੋਗੇ ਨਹੀਂ ਛੱਡਦਾ
1: ਬਿਲਕੁਲ ਬਿਲਕੁਲ
0: ਬੰਦੇ ਨੂੰ ਇਹੀ ਨਹੀਂ ਪਤਾ ਮੈਂ ਜਿਉਂਦਾ ਹਾਂ ਜਾਂ ਨਹੀਂ ਹਾਂ ਕਿੰਨੀ ਦੇਰ ਬਾਅਦ ਉਹਨੂੰ ਪਤਾ ਚੱਲਦਾ ਜਦੋਂ ਹੱਡ ਮਾੜੇ ਮੋਟੇ ਕਿਤੇ ਪਿਘਲਦੇ ਆ ਵੀ ਸਰੀਰ ਚ ਜਾਨ ਹੈ ਕਿ ਨਹੀਂ ਹੈ
1: ਬਿਲਕੁਲ ਇੱਦਾਂ ਹੀ
0: ਹੈ ਕਿ ਨਹੀਂ ਸੋ ਇਸ ਕਰਕੇ ਕਿਉਂ ਅਸੀਂ ਇੰਨਾ ਜ਼ਿਆਦਾ ਜਿਹੜਾ ਹੈ ਆਪਣੇ ਆਪ ਨੂੰ ਕੁਦਰਤ ਤੋਂ ਦੂਰ ਲੈ ਕੇ ਜਾ ਰਹੇ ਹਾਂ ਕੁਦਰਤ

0: ਨੂੰ ਬੰਦੇ ਨੂੰ ਉੱਠਣ ਜੋਗੇ ਨਹੀਂ ਛੱਡਦਾ।
1: ਬਿਲਕੁਲ ਬਿਲਕੁਲ,
0: ਬੰਦੇ ਨੂੰ ਇਹੀ ਨਹੀਂ ਪਤਾ ਮੈਂ ਜਿਉਂਦਾ ਹਾਂ ਜਾਂ ਨਹੀਂ ਹਾਂ, ਕਿੰਨੀ ਦੇਰ ਬਾਅਦ ਉਹਨੂੰ ਪਤਾ ਚੱਲਦਾ ਜਦੋਂ ਹੱਡ ਮਾੜੇ ਮੋਟੇ ਕਿਤੇ ਪਿਘਲਦੇ ਆ ਵੀ ਸਰੀਰ ਚ ਜਾਨ ਹੈ ਕਿ ਨਹੀਂ ਹੈ।
1: ਬਿਲਕੁਲ ਇੱਦਾਂ ਹੀ
0: ਹੈ ਕਿ ਨਹੀਂ। ਸੋ ਇਸ ਕਰਕੇ ਕਿਉਂ ਅਸੀਂ ਇੰਨਾ ਜ਼ਿਆਦਾ ਜਿਹੜਾ ਹੈ ਆਪਣੇ ਆਪ ਨੂੰ ਕੁਦਰਤ ਤੋਂ ਦੂਰ ਲੈ ਕੇ ਜਾ ਰਹੇ ਹਾਂ। ਕੁਦਰਤ ਦੇ ਨੇੜੇ ਰਹਿਣ ਦੇ ਵਿੱਚ ਹੀ ਸਾਡੀ ਬਿਹਤਰੀ ਹੈ।
1: ਬਿਲਕੁਲ,
0: ਔਰ ਕੁਦਰਤ ਦੇ ਨੇੜੇ ਰਹਿਣ ਲਈ ਸਾਨੂੰ ਹੁਣ ਕੁਛ ਨਾ ਕੁਛ ਉਪਰਾਲੇ ਐਸੇ ਕਰਨੇ ਪੈਣੇ ਹੈ। ਜਿੱਦਾਂ ਹੁਣ ਆਹ ਸਮਾਂ ਹੈ, ਇਹ ਸਮੇਂ ਦੇ ਵਿੱਚ ਤੇਜਾ ਸਿੰਘ ਜੀ ਤੁਸੀਂ ਕੋਈ ਵੀ ਰੁੱਖ ਲਾ ਸਕਦੇ ਹੋ।
1: ਬਿਲਕੁਲ ਲਾ ਸਕਦੇ ਹਾਂ,
0: ਹੈ ਕਿ ਨਹੀਂ? ਖਾਸ ਕਰਕੇ ਜੇ ਆਪਾਂ ਜੰਗਲੀ, ਜਿੱਦਾਂ ਆਪਾਂ ਕਹਿੰਦੇ ਕੋਈ ਆਪਣੇ ਕੋਲ ਜਣ ਤੇ ਬਣਦਾ ਸੰਤੁਲਨ ਨਹੀਂ ਹੈ, ਤੇ ਤੁਸੀਂ ਪਿੰਡਾਂ ਦੇ ਵਿੱਚ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਹੁੰਦਾ ਹੈ, ਬਥੇਰੀ ਥਾਂ ਪਈ ਹੈ, ਪਈਆਂ ਹੈ, ਖੇਤ ਦੇ ਵਿੱਚ ਕਿਤੇ ਨਾ ਕਿਤੇ ਤਾਂ ਮਾੜਾ ਮੋਟਾ ਤੁਸੀਂ ਛਾਂਦਾਰ ਦਰਖਤ ਲਾ ਲਓ
1: ਚਾਹੀਦਾ। ਬਿਲਕੁਲ
0: ਕਿ ਨਹੀਂ? ਹੋਰ ਨਹੀਂ, ਹੋਰ ਮੋਟਰ ਦੇ ਬੈਠਣ ਜੋਗੀ ਰੱਖ ਲਓ।
1: ਬਿਲਕੁਲ।
0: ਸੋ ਇਸ ਕਰਕੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਹ ਜੋ ਕੁਦਰਤ ਨੇ ਸਾਡੇ ਲਈ ਚਿਰ ਸਥਾਈ ਜੀਵਨ ਬਣਾਇਆ ਹੈ ਇਹਨੂੰ ਆਪਾਂ ਇਸੇ ਤਰ੍ਹਾਂ ਬਰਕਰਾਰ ਰੱਖ ਸਕੀਏ। ਦੋ ਕਬੂਲ ਗਾਉਣ ਦੇ ਲਾਉਂਦੇ ਹਾਂ।
1: ਜ਼ਰੂਰ ਜੀ।

0: ਸਿੱਖੇ ਤੂੰ ਸਫੈਦਿਆਂ ਤੇ ਨਾ ਜਿੰਨੇ ਨੇ ਜਿੱਡੀ ਰੋਡ ਦੇ ਉੱਤੇ ਉਹ ਫੇਰ ਮਿਲਾਂਗੇ ਉਹ ਲਿਖੇ ਤੂੰ ਸਫੈਦਿਆਂ ਤੇ ਨਾ ਜਿੰਨੇ ਨੇ ਜਿੱਡੀ ਰੋਡ ਦੇ ਉੱਤੇ
1: ਹਾਂਜੀ ਤੇਜਾ ਸਿੰਘ ਜੀ ਬੱਚਿਆਂ ਵਾਲਿਓ ਦੇਖੋ ਪਸ਼ੂ ਪਾਲਣ ਦੇ ਕਿੱਤੇ ਧੰਦੇ ਦੇ ਵਿੱਚ
2: ਜੀ
1: ਕਿਉਂਕਿ ਇਹ ਕਿੱਤਾ ਧੰਦਾ ਬੜਾ ਲਾਹੇਮੰਦ ਕਿੱਤਾ ਧੰਦਾ ਇਹ ਆਪਾਂ ਸਾਰੇ ਜਾਣਦੇ
2: ਬਿਲਕੁਲ ਸਹੀ ਗੱਲ ਹੈ
1: ਹੁਣ ਲਵੇਰਿਆਂ ਦੇ ਵਿੱਚ ਤਾਂ ਵੰਨਗੀ ਇੰਨੀ ਜ਼ਿਆਦਾ ਹੋ ਗਈ ਅੱਗੇ ਤਾਂ ਸਿਰਫ ਆਪਾਂ ਮੱਝਾਂ ਗਾਵੇਂ ਰੱਖਦੇ ਸੀ
2: ਜੀ ਜੀ
1: ਹੁਣ ਤਾਂ ਬੱਕਰੀਆਂ ਵੀ ਹੈ ਭੇਡਾਂ ਵੀ ਹੈ ਸੂਰ ਵੀ ਹੈ ਕੁੱਤੇ ਹੈ ਘੋੜੇ ਹੈ ਖਰਗੋਸ਼ ਮਤਲਬ ਅਨੇਕ ਤਰ੍ਹਾਂ ਦੇ ਜਾਨਵਰ ਜਿਹੜੇ ਹੈ ਉਹਨਾਂ ਨੂੰ ਅਸੀਂ ਵਪਾਰਕ ਨਜ਼ਰੀਏ ਨਾਲ ਬੱਕਰੀਆਂ ਪਾਲਣ ਦਾ ਕਿੱਤਾ ਧੰਦਾ ਤਾਂ ਤੁਸੀਂ ਇਹ ਛੱਡ ਹੀ ਦਿਓ ਸਾਰੇ ਧੰਦੇ ਨੂੰ
2: ਪਿੱਛੇ ਛੱਡ ਗਿਆ ਬਿਲਕੁਲ
1: ਹੈ ਕਿ ਨਹੀਂ
2: ਬਿਲਕੁਲ ਜੀ
1: ਸੋ ਇਸ ਕਰਕੇ ਜਿਹੜੇ ਜਿਹੜੇ ਜ਼ਿਮੀਦਾਰਾਂ ਨੇ ਕੀਤਾ ਉਹ ਕਹਿੰਦੇ ਯਾਰ ਇਹ ਤਾਂ ਜਿੱਦਾਂ ਕਹਿੰਦੇ ਨੇ ਮੱਝਾਂ ਦੀਆਂ ਪੂਛਾਂ ਬਰਾਉਣ ਦਾ ਕੋਈ ਫਾਇਦਾ ਹੀ ਨਹੀਂ ਹੈ ਕਿ ਨਹੀਂ ਸੋ ਇਹ ਆਪਾਂ ਸਾਰਿਆਂ ਲਈ ਨਹੀਂ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਸਵਾਦੀ ਵਾਲੀ ਗੱਲ ਹੋ ਜਾਂਦੀ ਹੈ ਸੋ ਸਾਰਿਆਂ ਨੂੰ ਨਹੀਂ ਕਰਨਾ ਚਾਹੀਦਾ ਪਰ ਇਹ ਆ ਵੀ ਕਿੱਤੇ ਧੰਦੇ ਜਿਹੜੇ ਹੈ ਅੱਜ ਸਾਨੂੰ ਜੇ ਖੇਤੀ ਦੇ ਵਿੱਚ ਆਪਾਂ ਨੇ ਖੜੋਤ ਰੱਖਣੀ ਹੈ ਜਾਂ ਖੇਤੀ ਨੂੰ ਜ਼ਿੰਦਾ ਰੱਖਣਾ ਹੈ ਇਹ ਕਿੱਤੇ ਧੰਦਿਆਂ ਦੇ ਦੁਆਰਾ ਹੀ ਆਪਾਂ ਖੇਤੀ ਨੂੰ ਜ਼ਿੰਦਾ ਰੱਖ ਸਕਦੇ
2: ਬਿਲਕੁਲ ਸਹੀ ਗੱਲ ਹੈ
1: ਹੁਣ ਪਸ਼ੂ ਪਾਲਣ ਦੇ ਕਿੱਤੇ ਧੰਦੇ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿੱਦਾਂ ਆਪਾਂ ਦੇਖਦੇ ਹਾਂ ਕਿ ਸਮੇਂ ਆਉਂਦੇ ਹੈ
2: ਬਿਲਕੁਲ
1: ਹੈ ਨਾ ਇੱਕ ਤਾਂ ਆਇਆ ਗੱਬਣ ਲਵੇਰੀ ਨੂੰ ਕਰਾਉਣਾ ਆਪਾਂ ਨੇ ਗੱਬਣ ਤੋਂ ਬਾਅਦ ਫਿਰ ਜਿਹੜਾ ਉਹ ਵਕਫਾ ਹੈ ਸੂਣ ਤੱਕ ਦਾ ਉਦੋਂ ਆਪਾਂ ਕਿਹੜੀ ਖੁਰਾਕ ਟ੍ਰਾਂਜੀਸ਼ਨ ਫੀਡ ਜਿਹੜਾ ਹੈ ਸੂਣ ਤੋਂ ਪਹਿਲਾਂ ਦੀ ਗੱਲ ਇਹ ਬਦਲਾਵ ਦੇ ਲਿਹਾਜ਼ ਦੇ ਨਾਲ ਆਪਾਂ ਨੇ ਪ੍ਰਬੰਧ ਕਰਨਾ ਹੈ ਇਸੇ ਵਿਸ਼ੇ ਦੇ ਬਾਬਤ ਟ੍ਰਾਂਜੀਸ਼ਨ ਫੀਡ ਜਿਹੜੀ ਹੈ ਸਿਹਤਮੰਦ ਲਵੇਰੀਆਂ ਲਈ ਵਰਦਾਨ ਦੇ ਬਾਬਤ ਡਾਕਟਰ ਅਮਿਤ ਸ਼ਰਮਾ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਆਪਾਂ ਸਾਂਝੀਆਂ ਕਰਦੇ ਹਾਂ
2: ਜ਼ਰੂਰ ਜੀ
3: ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰੋ ਮੈਂ ਡਾਕਟਰ ਅਮਿਤ ਸ਼ਰਮਾ ਪਸ਼ੂ ਆਹਾਰ ਵਿਭਾਗ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿੱਚ ਕੰਮ ਕਰਦਾ ਹਨ ਅੱਜ ਤੁਹਾਡੇ ਸਮੁੱਖ ਆਪਾਂ ਇੱਕ ਟੋਪਿਕ ਜਿਹਦਾ ਟਾਈਟਲ ਹੈਗਾ ਟ੍ਰਾਂਜੀਸ਼ਨ ਫੀਡ ਸਿਹਤਮੰਦ ਲਵੇਰੀਆਂ ਲਈ ਵਰਦਾਨ ਲਈ ਰੂਬਰੂ ਹੋਵਾਂਗੇ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਹੈ ਕਿ ਟ੍ਰਾਂਜੀਸ਼ਨ ਹੁੰਦਾ ਕੀ ਹੈ ਜੇ ਇਸ ਚੀਜ਼ ਦਾ ਆਪਾਂ ਅੰਗਰੇਜ਼ੀ ਦਾ ਪੰਜਾਬੀ 'ਚ ਅਨੁਵਾਦ ਕਰਾਂ ਤਾਂ ਇਹ ਟ੍ਰਾਂਜੀਸ਼ਨ ਹੈ ਬਦਲਾਵ ਇਹ ਬਦਲਾਵ ਪਸ਼ੂ ਦੇ ਵਿੱਚ ਸੂਣ ਦੇ ਸਮਾਂ ਹੁੰਦਾ ਤੁਸੀਂ ਦੇਖੋ ਸੂਣ ਤੋਂ ਪਹਿਲਾਂ ਪਸ਼ੂ ਦੁੱਧ ਨਹੀਂ ਦਿੰਦਾ ਅਤੇ ਉਹਦੇ ਪੇਟ ਵਿੱਚ ਬੱਚਾ ਹੁੰਦਾ ਸੂਣ ਤੋਂ ਬਾਅਦ ਉਹ ਦੁੱਧ ਦਿੰਦਾ ਉਹਦੇ ਪੇਟ 'ਚ ਬੱਚਾ ਨਹੀਂ ਹੁੰਦਾ ਇਸ ਬਦਲਾਵ ਨੂੰ ਆਪਾਂ ਟ੍ਰਾਂਜੀਸ਼ਨ ਪੀਰੀਅਡ ਬੋਲਦੇ ਇਹ ਟ੍ਰਾਂਜੀਸ਼ਨ ਪੀਰੀਅਡ ਸੂਣ ਤੋਂ 3 ਹਫ਼ਤਾ ਪਹਿਲੇ ਤੋਂ ਲੈ ਕੇ ਸੂਣ ਤੋਂ ਬਾਅਦ ਦੇ 3 ਹਫ਼ਤਿਆਂ ਤੱਕ ਹੁੰਦਾ ਹੈ ਇਹ ਇਸ ਪੀਰੀਅਡ ਦਾ ਮਹੱਤਵ ਕੀ ਹੈ ਇਹ ਪੀਰੀਅਡ ਪਸ਼ੂਆਂ ਲਈ ਬਹੁਤ ਮਹੱਤਵਪੂਰਨ ਹੈ ਜੇ ਇਸ ਸਮੇਂ ਆਪਾਂ ਪਸ਼ੂਆਂ ਦੀ ਖਾਣ

ਦਾ ਪੂਰਾ ਧਿਆਨ ਰੱਖਾਂਗੇ ਤਾਂ ਆਉਣ ਵਾਲੇ ਜਿਹੜਾ ਉਹਨਾਂ ਦਾ ਸੂਆ ਹੈ ਉਹ ਬਹੁਤ ਜ਼ਿਆਦਾ ਚੰਗਾ ਰਹੂਗਾ। ਹੁੰਦਾ ਕੀ ਹੈ ਟਰਾਂਜੀਟ, ਜਦੋਂ ਪਸ਼ੂ ਸੂਣ ਦਾ ਸਮਾਂ ਨੇੜੇ ਆਉਂਦਾ ਤਾਂ ਉਹਦੇ ਪੇਟ 'ਚ ਬੱਚਾ ਵੱਡਾ ਹੋਣ ਕਰਕੇ ਰਿਊਮਨ ਦੀ ਜਿਹੜੀ ਕਪੈਸਿਟੀ ਹੈ ਉਹ ਘੱਟ ਜਾਂਦੀ, ਉਸਦੇ ਕਰਕੇ ਉਹਦੀ ਖਾਣ ਦੀ ਸਮਰੱਥਾ ਵੀ ਘੱਟ ਜਾਂਦੀ। ਜਦੋਂ ਉਹਦੀ ਖਾਣ ਦੀ ਸਮਰੱਥਾ ਘੱਟ ਜਾਂਦੀ ਉਸ ਤੋਂ ਕੀ ਹੁੰਦਾ ਕਿ ਜਿਹੜੀ ਉਹਦੀਆਂ ਤੱਤਾਂ ਦੀਆਂ ਲੋੜਾਂ ਹਨ ਉਹ ਪੂਰੀਆਂ ਨਹੀਂ ਹੁੰਦੀਆਂ। ਤਾਂ ਜਦੋਂ ਤੱਤਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਵਾਂਗੀਆਂ, ਪਸ਼ੂਆਂ ਦੀ ਐਨਰਜੀ ਜਿਹਨੂੰ ਆਪਾਂ ਊਰਜਾ ਬੋਲਦੇ ਉਹ ਪੂਰੀ ਨਹੀਂ ਹੋਊਗੀ, ਤਾਂ ਪਸ਼ੂਆਂ ਦੇ ਵਿੱਚ ਤੁਸੀਂ ਇਹ ਦੇਖ ਲਓ ਬਹੁਤ ਜ਼ਿਆਦਾ ਰੋਗ ਜਿਵੇਂ ਕਿ ਸੁੱਕਾ ਬੁਖਾਰ ਜਿਹਨੂੰ ਆਪਾਂ ਮਿਲਕ ਫੀਵਰ ਬੋਲਦੇ, ਉਹਤੇ ਬਾਅਦ ਕਿਟੋਸਿਸ, ਡਿਸਪਲੇਸ ਐਬੋਮੇਜ਼ਮ, ਜੇ ਜੇਰ ਦਾ ਰਹਿਣਾ, ਇਹ ਸਾਰੀਆਂ ਬਿਮਾਰੀਆਂ ਜਿਹੜਾ ਇੱਕ ਕੰਪਲੈਕਸ ਹੁੰਦਾ ਉਹ ਸਾਰਾ ਦਾ ਸਾਰਾ ਜਿਹਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਸਾਨੂੰ ਜਿਹੜੇ ਇਹ ਸੂਣ ਤੋਂ ਸਮਾਂ ਵਾਲੇ ਪਸ਼ੂ ਹੈ ਇਹਨਾਂ ਦੀ ਫੀਡ ਬਣਾਉਣੀ ਹੁੰਦੀ ਹੈ ਜਾਂ ਇਹਨਾਂ ਦੀ ਫੀਡ 'ਚ ਕੁਛ ਬਦਲਾਵ ਕਰਨੇ ਚਾਹੀਦੇ ਜਿਨ੍ਹਾਂ ਨੂੰ ਆਪਾਂ ਟਰਾਂਜੀਸ਼ਨ ਫੀਡ ਬੋਲਦੇ। ਹੁਣ ਜਿਵੇਂ ਸਾਨੂੰ ਪਤਾ ਹੀ ਹੈ ਫੀਡ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਹੜੇ ਮਹੱਤਵਪੂਰਨ ਤੱਤ ਹਨ ਜਿਨ੍ਹਾਂ ਨੂੰ ਸਾਨੂੰ ਧਿਆਨ ਰੱਖਣਾ ਹੈ ਕਿ ਜਿਹੜੇ ਸਾਨੂੰ ਇਸ ਸਮਾਂ ਪਸ਼ੂ ਨੂੰ ਦੇਣੇ ਚਾਹੀਦੇ ਜਾਂ ਨਹੀਂ ਦੇਣੇ ਚਾਹੀਦੇ। ਜਦੋਂ ਆਪਾਂ ਹੁਣ ਇਹ ਗੱਲ ਕੀਤੀ ਸੀ ਕਿ ਪਸ਼ੂਆਂ ਦੇ ਖਾਣ ਦੀ ਸਮਰੱਥਾ ਘੱਟ ਜਾਂਦੀ, ਇਹਦਾ ਮਤਲਬ ਹੈਗਾ ਕਿ ਉਹਦੀਆਂ ਜਿਹੜੀਆਂ ਤੱਤਾਂ ਦੀਆਂ ਲੋੜਾਂ ਉਹ ਘੱਟ ਜਾਂਦੀਆਂ। ਤੱਤਾਂ ਵੀ ਸਭ ਤੋਂ ਪਹਿਲੇ ਹੈਗੇ ਐਨਰਜੀ, ਜਦੋਂ ਐਨਰਜੀ ਦੀ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਤਾਂ ਪਸ਼ੂਆਂ ਦੇ ਵਿੱਚ ਨੈਗੇਟਿਵ ਐਨਰਜੀ ਬੈਲੈਂਸ ਹੋਜੂਗਾ। ਜਦੋਂ ਨੈਗੇਟਿਵ ਐਨਰਜੀ ਬੈਲੈਂਸ ਹੋਜੂਗਾ ਉਹ 'ਤੇ ਕਿਟੋਸਿਸ ਹੋਜੂਗਾ। ਉਹ ਤੋਂ ਬਚਾਉਣ ਵਾਸਤੇ ਇਹਨਾਂ ਦੀ ਫੀਡ ਦੇ ਵਿੱਚ ਸਾਨੂੰ ਇਹਨੂੰ ਸੰਘਣਾ ਕਰਨਾ ਪੈਣਾ। ਸੰਘਣਾ ਮੀਨਸ ਇਹਦੀ ਫੀਡ ਦੇ ਵਿੱਚ ਸਾਨੂੰ ਜਿਹੜੀਆਂ ਇਹਦੇ ਤੱਤਾਂ ਦੀਆਂ ਲੋੜੀਆਂ ਉਹ ਬਹੁਤ ਕੰਸਨਟ੍ਰੇਟਿਡ ਫੋਰਮ 'ਚ ਦੇਣੇ ਪੈਣੇ। ਜਿੱਦਾਂ ਸਾਡੀ ਐਨਰਜੀ ਦਾ ਸੋਰਸ ਹੁੰਦਾ ਬਾਈਪਾਸ ਫੈਟ, ਇਹ ਸਾਨੂੰ ਉਹਨਾਂ ਦੀ ਫੀਡ ਵਿੱਚ ਦੇਣਾ ਪੈਣਾ। ਜਦੋਂ ਹੋਰ ਚੀਜ਼ਾਂ ਵੀ ਹੁੰਦੀਆਂ ਆਪਾਂ ਗੱਲ ਕਰਾਂਗੇ ਕਿ ਜਦੋਂ ਖਾਣ ਦੀ ਸਮਰੱਥਾ ਘੱਟ ਗਈ, ਇਹਦੇ ਵਿੱਚ ਪਸ਼ੂਆਂ ਦਾ ਜਿਹੜੇ ਢਿੱਡ ਦਾ ਸਾਈਜ਼ ਹੈ ਉਹ ਘੱਟ ਗਿਆ ਬੱਚਾ ਹੋਣ ਦੇ ਕਾਰਨ, ਤਾਂ ਹੋਰ ਜਿਹੜੀਆਂ ਚੀਜ਼ਾਂ ਹੁੰਦੀਆਂ ਜਿੱਦਾਂ ਕਿ ਆਪਾਂ ਗੱਲ ਕਰੀਏ ਕਿ ਇਹ ਆਪਣੇ ਸਰੀਰ ਦੀ ਜਿਹੜੀ ਫੈਟ ਹੈ ਉਹਨੂੰ ਮੋਬਲਾਈਜ਼ ਕਰਨਾ ਵੀ ਸ਼ੁਰੂ ਕਰ ਦਿੰਦੀ। ਜੇ ਉਹਨੂੰ ਆਪਾਂ ਚੰਗੀ ਤਰ੍ਹਾਂ ਵਰਤਣਾ ਹੈ ਤਾਂ ਸਾਨੂੰ ਹੋਰ ਚੀਜ਼ਾਂ ਜਿਵੇਂ ਕਿ ਬਿਟੇਨ, ਮਿਥਿਓਨਿਨ, ਕੋਲਿਨ, ਇਹ ਚੀਜ਼ਾਂ ਵੀ ਸਪਲੀਮੈਂਟ ਕਰਨੇ ਪਵਾਂਗੀਆਂ। ਹੁਣ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਸੂਣ ਦੇ ਸਮੇਂ ਪਸ਼ੂਆਂ ਨੂੰ ਤੁਸੀਂ ਇਹ ਸੋਚ ਲਓ ਬਿਮਾਰੀ ਹੁੰਦਾ ਸੁੱਕਾ ਬੁਖਾਰ ਜਾਂ ਸ਼ੁਸ਼ਕ ਫੀਵਰ ਜਿਹਨੂੰ ਆਪਾਂ ਮਿਲਕ ਫੀਵਰ ਕਹਿੰਦੇ, ਉਹ ਹੁੰਦਾ ਕਿਵੇਂ ਕਿ ਕੈਲਸ਼ੀਅਮ ਦੀ ਘਾਟ ਕਰਕੇ। ਇੱਕ ਕਿਸਾਨ ਭਰਾਵਾਂ ਵਿੱਚ ਇੱਕ ਬਹੁਤ ਬੜਾ ਮਿੱਥ ਹੈ ਕਿ ਇਸ ਟਾਈਮ ਆਪਾਂ ਪਸ਼ੂਆਂ ਨੂੰ ਕੈਲਸ਼ੀਅਮ ਦੇਣਾ ਬਿਲਕੁਲ ਬੰਦ ਕਰ ਦੇਣਾ, ਇਹ ਇੱਕ ਮਿੱਥ ਹੈ। ਪਸ਼ੂ ਦੀ ਕੈਲਸ਼ੀਅਮ ਦੀ ਇੱਕ ਲੋੜ ਹੁੰਦੀ, ਉਹ ਸਾਨੂੰ ਪੂਰੀ ਕਰਨੇ ਪੈਣੀ। ਦੂਜਾ, ਸਾਨੂੰ ਇਹਨਾਂ ਦੀ ਜਿਹੜੀ ਵੀ ਆਪਾਂ ਇਹਨਾਂ ਨੂੰ ਫੀਡ ਦਿੰਦੇ ਉਹਦੇ ਵਿੱਚ ਘੱਟ ਤੋਂ ਘੱਟ 0.45% ਕੈਲਸ਼ੀਅਮ ਹੋਣਾ ਚਾਹੀਦਾ, ਜਿਹਦੇ ਕਿ ਪੇਟ ਦੇ ਵਿੱਚ ਬੱਚੇ ਦੀ ਜਿਹੜੀਆਂ ਤੁਸੀਂ ਇਹ ਸੋਚ ਲਓ ਕੈਲਸ਼ੀਅਮ ਦੀਆਂ ਲੋੜਾਂ ਹੈ ਉਹ ਪੂਰੀਆਂ ਹੋ ਜਾਣੇ ਚਾਹੀਦੀਆਂ। ਹੁਣ ਸਾਨੂੰ ਦਿੱਕਤ ਇਹ ਆ ਗਈ ਕਿ ਜਦੋਂ ਮਿਲਕ ਫੀਵਰ ਹੁੰਦਾ ਉਹ ਹੁੰਦਾ ਕੈਲਸ਼ੀਅਮ ਦੀ ਘਾਟ ਕਰਕੇ, ਕਿਉਂਕਿ ਪਸ਼ੂ ਤੁਸੀਂ ਦੇਖ ਲਓ ਕਿ ਟਰਾਂਜੀਸ਼ਨ ਜਦੋਂ ਸੂਣ ਦੇ ਸਮਾਂ ਆਉਂਦਾ ਘੰਟਾ ਦੋ ਘੰਟੇ ਪਹਿਲੇ ਉਹ ਬਿਲਕੁਲ ਹੀ ਦੁੱਧ ਨਹੀਂ ਦਿੰਦਾ ਸੀ, ਬਿਲਕੁਲ ਗੱਭਣ ਸੀ, ਉਹਦੇ ਪੇਟ 'ਚ ਬੱਚਾ ਸੀ। ਜਦੋਂ ਘੰਟੇ ਦੋ ਘੰਟੇ ਬਾਅਦ ਸੂ ਗਿਆ ਤਾਂ ਉਹਦੇ ਪੇਟ 'ਚ ਹੁਣ ਬੱਚਾ ਨਹੀਂ ਹੈ, ਪਰ ਉਹਨੇ ਦੁੱਧ ਦੇਣਾ ਜਿਹਨੂੰ ਪਹਿਲਾਂ ਦੁੱਧ ਆਪਾਂ ਬੋਲੀ ਬਣਾ ਉਹ ਦੇਣਾ ਸ਼ੁਰੂ ਕਰਤਾ। ਜਿਹੜਾ ਇਹ ਬੋਲੀ ਹੈ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਗਲੂਕੋਸ, ਅਮਾਈਨੋ ਐਸਿਡ, ਕੈਲਸ਼ੀਅਮ ਦੀ ਮਾਤਰਾ ਦੁੱਧ ਦੇ ਨਾਲੋਂ 3-4 ਗੁਣਾ ਜ਼ਿਆਦਾ ਹੁੰਦੀ, ਤਾਂ ਇੱਕਦਮ ਪਸ਼ੂ ਦੇ ਸਰੀਰ ਰਾਹੀਂ ਇੰਨਾ ਸਾਰੇ ਗਲੂਕੋਜ਼, ਅਮਾਈਨੋ ਐਸਿਡ ਅਤੇ ਕੈਲਸ਼ੀਅਮ ਬਾਹਰੋਂ ਨਿਕਲ ਜਾਂਦਾ। ਅਤੇ ਜਦੋਂ ਸਭ ਤੋਂ ਜ਼ਿਆਦਾ ਕੈਲਸ਼ੀਅਮ ਜਿਹੜੀ ਸਾਡੇ ਸਰੀਰ 'ਚ ਚਾਹੀਦਾ ਉਹ ਚਾਹੀਦਾ ਸਾਨੂੰ ਸਰੀਰ ਦੀ ਜਿਹੜੀਆਂ ਸਾਰੀਆਂ ਤੁਸੀਂ ਇਹ ਸੋਚ ਲਓ ਫਿਜ਼ੀਓਲੋਜੀਕਲ ਪ੍ਰੋਸੈਸ ਹਨ, ਜੇ ਬਾਕੀ ਜੇਰ ਸੱਟਣਾ, ਉਹਨਾਂ ਵਾਸਤੇ ਸਾਨੂੰ ਕੈਲਸ਼ੀਅਮ ਚਾਹੀਦਾ। ਜੇ ਸਾਰਾ ਕੈਲਸ਼ੀਅਮ ਬੋਲੀ ਰਹੋ ਜਾਂ ਦੁੱਧ ਰਹੋ ਬਾਹਰ ਹੀ ਆ ਜਾਓ ਤਾਂ ਪਸ਼ੂ ਨੂੰ ਜਿਹੜੀ ਕੈਲਸ਼ੀਅਮ ਦੀ ਖੁਰਾਕ ਹੈ ਉਹ ਜਿਹੜੇ ਆਪਾਂ ਡਾਇਟ 'ਤੇ ਦਿੰਦੇ ਉਹ ਪੂਰੀ ਨਹੀਂ ਹੁੰਦੀ। ਉਹਤੇ ਵੱਖਰੋ ਉਹਨੂੰ ਜਿਹੜਾ ਵਾਧੂ ਕੈਲਸ਼ੀਅਮ ਚਾਹੀਦਾ ਉਹ ਉਹਨੇ ਹੱਡੀਆਂ 'ਤੇ ਲੈਣਾ, ਇਸ ਵਾਸਤੇ ਉਹਨੂੰ ਪੈਰਾਥਾਇਰਾਇਡ ਹਾਰਮੋਨ ਅਤੇ ਵਿਟਾਮਿਨ D3 ਜੇ ਹੈ ਉਹ ਵਾਰਮਅਪ ਹੋਣੇ ਚਾਹੀਦੇ। ਤਾਂ ਜੇ ਉਹ ਵਾਰਮਅਪ ਨਹੀਂ ਹੋਏ, ਉਹ ਵਾਰਮਅਪ ਹੋਣ ਨੂੰ 2-3 ਦਿਨ ਲਾ ਦਿੰਦੇ, ਜਿਹਦੇ ਕਰਕੇ ਸਰੀਰ ਦੇ ਪਸ਼ੂ ਦੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਘਾਟ ਹੋ ਜਾਂਦੀ, ਜਦੋਂ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਉਹਦੇ ਕਰਕੇ ਉਹਨੂੰ ਮਿਲਕ ਫੀਵਰ ਹੋ ਜਾਂਦਾ। ਇਸ ਤੋਂ ਬਚਣੇ ਲਈ ਸਾਨੂੰ ਪ੍ਰੀਵੈਂਸ਼ਨ ਕਰਨੇ ਪੈਣੇ, ਕਿਉਂਕਿ ਤੁਸੀਂ ਸੁਣਿਆ ਹੋਗਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਤਾਂ ਇਹਦੀ ਜਿਹੜਾ ਸਾਨੂੰ ਸੂਣ ਦੇ ਸਮੇਂ ਜਿਹੜੀ ਕੈਲਸ਼ੀਅਮ ਦੀ ਘਾਟ ਹੋਣੀ ਉਹਤੇ ਬਚਾਵ ਲਈ ਸਾਨੂੰ ਕੀ ਕਰਨਾ ਪੈਣਾ, ਇਹਦੀ ਜਿਹੜੀ ਡਾਇਟ ਵਿੱਚ ਹੈ ਸਾਨੂੰ ਨੈਗੇਟਿਵ DCAD ਡਾਇਟ, DCAD ਕਿਸਾਨ ਵੀਰ ਨੇ ਸੁਣਿਆ ਹੋਣਾ, ਨੈਗੇਟਿਵ DCAD ਡਾਇਟ ਦੇਣੇ ਪੈਣੀ। ਇਹ ਨੈਗੇਟਿਵ DCAD ਡਾਇਟ ਹੁੰਦੀ ਕੀ ਹੈ, ਇਹਦੇ ਬਾਰੇ 'ਚ ਆਪਾਂ ਗੱਲ ਕਰਾਂਗੇ ਕਿ ਨੈਗੇਟਿਵ DCAD ਡਾਇਟ ਹੁੰਦੀ ਕਿ ਜਦੋਂ ਉਹਦੀ ਡਾਇਟ ਦੇ ਵਿੱਚ ਸੋਡੀਅਮ ਪੋਟੈਸ਼ੀਅਮ 'ਤੇ ਜ਼ਿਆਦਾ, ਕਲੋਰਾਈਡ 'ਤੇ ਸਲਫੇਟ ਦਾ ਜ਼ਿਆਦਾ ਮਾਤਰਾ ਹੁੰਦੀਆਂ ਹੁੰਦਾ।

ਕੀ ਹੈ ਕਿ ਜਦੋਂ ਕਲੋਰਾਈਡ ਅਤੇ ਸਲਫੇਟ ਜ਼ਿਆਦਾ ਹੁੰਦੇ ਹਨ ਤਾਂ ਇਹ ਪਸ਼ੂ ਦੇ ਸਰੀਰ ਦੇ ਵਿੱਚ ਇੱਕ ਕਸ਼ਾਰ ਤੁਸੀਂ ਕਸ਼ਾਰਯੁਕਤ ਕਰਕੇ ਉਹਨਾਂ ਦੇ ਜਿਹੜੀਆਂ ਹੱਡੀਆਂ 'ਚ ਉਹ ਔਰ ਜਿਹੜਾ ਪੈਰਾਥਾਇਰਾਇਡ ਹਾਰਮੋਨ ਹੈ ਵਿਟਾਮਿਨ D3 ਹੈ ਉਹਨਾਂ ਨੂੰ ਵਾਰਮ ਅਪ ਕਰ ਦਿੰਦਾ। ਆਪਾਂ ਗੱਲ ਕੀਤੀ ਕਿ ਉਹਨਾਂ ਦੀ ਫੀਡ ਦੇ ਵਿੱਚ 0.45% ਤੱਕ ਕੈਲਸ਼ੀਅਮ ਹੋਣਾ ਚਾਹੀਦਾ, ਉਹਦੀਆਂ ਲੋੜਾਂ ਪੂਰੀਆਂ ਹੋ ਜਾਣੀਆਂ ਚਾਹੀਦੀਆਂ ਉਹਦੇ ਨਾਲੋਂ, ਪਰ ਉਹ ਕੈਲਸ਼ੀਅਮ ਉਹਦੀ ਆਪਾਂ ਉਹ ਦੱਸਣਾ ਕਿ ਉਹਦੇ 0.45 ਨਾਲ ਉਹਦੀ ਜਿਹੜੀ ਕੈਲਸ਼ੀਅਮ ਦੀ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਉਹਦੇ ਵਾਸਤੇ ਆਪਾਂ ਨੈਗੇਟਿਵ ਡੀਕੈਟ ਪਾਉਂਦੇ ਹਨ। ਉਸ ਵਾਸਤੇ ਕਿਸਾਨ ਵੀਰ ਆਪਣੀ ਜਿਹੜੀ ਡਾਇਟ ਨੂੰ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਚੇਂਜ ਕਰਨਾ ਬਹੁਤ ਜ਼ਰੂਰੀ ਹਨ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਨਿਸ਼ਾਦਰ। ਪਸ਼ੂਆਂ ਨੂੰ ਨਿਸ਼ਾਦਰ ਦੇਣਾ ਆਪਾਂ ਸ਼ੁਰੂ ਕਰਨਾ ਹਫ਼ਤਾ ਦੋ ਹਫ਼ਤਾ ਪਹਿਲੇ, ਔਰ ਜਦੋਂ ਇਹ ਨਿਸ਼ਾਦਰ ਦੇਣਾ ਉਹਦੀ ਡੋਜ਼ ਜਿੱਦਾਂ ਆਪਾਂ ਬੋਲ ਦਿੰਦੇ ਕਿ 100 ਗ੍ਰਾਮ ਤੱਕ ਰੱਖਣੀ, ਪਰ ਕਈਆਂ ਪਸ਼ੂਆਂ 'ਚੋਂ ਵੱਧ ਘੱਟ ਵੀ ਹੋ ਸਕਦੀ, ਉਹਨੂੰ ਚੈੱਕ ਕਰਨ ਵਾਸਤੇ ਉਹਨਾਂ ਦੀ ਯੂਰੀਨ ਦੀ PH ਸਾਨੂੰ ਚੈੱਕ ਕਰਨੇ ਪੈਣੀ। ਯੂਰੀਨ ਦੀ PH ਜਿਹੀ ਹੈ ਉਹ 6 ਦੇ ਆਸ ਪਾਸੇ ਹੋਣੇ ਚਾਹੀਏ ਜਾਂ ਉਹ 'ਤੇ ਘੱਟ ਹੋਣੀ ਚਾਹੀਏ, ਪਰ 5.5 ਤੋਂ ਥੱਲੇ ਨਾ ਹੋਵੇ। ਜੇ 5.5 ਤੋਂ ਥੱਲੇ ਹੋਵੇ ਇਹਦਾ ਮਤਲਬ ਕਿ ਬਹੁਤ ਜ਼ਿਆਦਾ ਤੁਸੀਂ ਇਹ ਕਰ ਲਓ ਕਿ ਏਸੀਡੋਸਿਸ ਹੋ ਚੁੱਕਾ, ਜਿਹੜਾ ਪਸ਼ੂ ਦੀ ਖਾਣ ਦੀ ਸਮਰੱਥਾ ਨੂੰ ਹੋਰ ਘਟਾ ਸਕਦਾ। ਸਾਨੂੰ ਇਹਨੂੰ 6 ਦੇ ਆਲੇ ਦੁਆਲੇ ਰੱਖਣਾ ਹੈ। ਜਦੋਂ ਆਪਾਂ ਨਿਸ਼ਾਦਰ ਪਸ਼ੂ ਨੂੰ ਦਿੰਦੇ ਆਪਾਂ ਸ਼ੁਰੂ ਕਰਨਾ 100 ਗ੍ਰਾਮ 'ਤੇ, ਜੇ ਆਪਾਂ 2-3 ਦਿਨ ਦੇ ਬਾਅਦ ਉਹਦੀ ਜਿਹੜੀ ਯੂਰੀਨ ਦੀ PH ਹੈ ਉਹ ਘੱਟ ਜਾਣੀ, ਉਹ ਜਿਹੜੀ 6 ਦੇ ਆਸ ਪਾਸ ਆ ਜਾਣੀ ਚਾਹੀਦੀ। ਜੇ ਉਹ 6 ਤੋਂ ਉੱਤੇ ਹੈ ਤਾਂ ਸਾਨੂੰ ਥੋੜ੍ਹੀ ਜਿਹੀ ਡੋਜ਼ ਵਧਾਉਣੀ ਪੈਣੀ, ਜੇ ਉਹ 5.5 ਦੇ ਆਸ ਪਾਸ ਹੈ ਉੱਤੇ ਵੀ ਥੱਲੇ ਜਾਂਦੀ ਪਈ ਤਾਂ ਸਾਨੂੰ ਥੋੜ੍ਹੀ ਜਿਹੀ ਡੋਜ਼ ਘਟਾਉਣੀ ਪੈਣੀ। ਇਹ ਕਿਸਾਨ ਵੀਰਾਂ ਨੂੰ ਦੇਖਣਾ ਪੈਣਾ ਆਪਣੇ ਉੱਤੇ। ਹੁਣ ਜਦੋਂ ਆਪਾਂ ਗੱਲ ਕੀਤੀ ਨੈਗੇਟਿਵ ਡੀਕੈਟ ਦੀ, ਇਹਦਾ ਇੱਕ ਤਾਂ ਅਮੋਨੀਅਮ ਕਲੋਰਾਈਡ ਹੋ ਗਿਆ ਆਪਾਂ ਗੱਲ ਕੀਤੀ ਸੀ, ਇਹ ਜੇ ਹੈ ਇਹ 2 ਚੀਜ਼ਾਂ ਦਾ ਜੋੜ ਹੈਗਾ ਸੋਡੀਅਮ ਪੋਟਾਸ਼ੀਅਮ ਦਾ, ਜਿਹਨੂੰ ਆਪਾਂ ਮਾਈਨਸ ਕਰਦੇ ਕਲੋਰਾਈਡ ਅਤੇ ਸਲਫਰ ਵਿੱਚੋਂ। ਹੁਣ ਆਪਾਂ ਜਦੋਂ ਅਮੋਨੀਅਮ ਕਲੋਰਾਈਡ ਦਿੰਦੇ ਉਹ ਕਲੋਰਾਈਡ ਨੂੰ ਵਧਾ ਦਿੰਦਾ, ਪਰ ਜਿਹੜੇ ਪਸ਼ੂਆਂ ਦੀਆਂ ਕੁਛ ਫੀਡਾਂ ਹੁੰਦੀਆਂ ਜਾਂ ਕੁਛ ਤੁਸੀਂ ਇਹ ਦੇਖ ਲਓ ਚੀਜ਼ਾਂ ਹੁੰਦੀਆਂ ਉਹਨਾਂ ਵਿੱਚ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ, ਉਹ ਚੀਜ਼ਾਂ ਇਸ ਸਮੇਂ ਸਾਨੂੰ ਬਹੁਤ ਸਾਵਧਾਨੀ ਨਾਲ ਵਰਤਣੀ, ਜਿਹਦੇ ਵਿੱਚ ਸਭ ਤੋਂ ਵੱਧ ਹੋਏ ਸੀਰਾ, ਸੀਰਾ ਜਿਹਨੂੰ ਮੋਲਾਇਸਿਸ ਵੀ ਬੋਲਦੇ, ਉਹਦੇ ਵਿੱਚ 5% ਤੱਕ ਪੋਟਾਸ਼ੀਅਮ ਹੁੰਦਾ। ਜੇ ਇਸ ਟ੍ਰਾਂਜੀਸ਼ਨ ਫੀਡ 'ਚ ਆਪਾਂ ਸੀਰਾ ਵਰਤਾਂਗੇ ਤਾਂ ਉਹ ਪੋਟਾਸ਼ੀਅਮ ਵਧਾਊਗਾ, ਪੋਟਾਸ਼ੀਅਮ ਵਧਾਊਗਾ ਤਾਂ ਜਿਹੜਾ ਆਪਾਂ ਨੈਗੇਟਿਵ ਡੀਕੈਡ ਕਰਨਾ ਉਹ ਨੈਗੇਟਿਵ ਨਾ ਹੋ ਕੇ ਪੋਜ਼ਿਟਿਵ ਹੋ ਜਾਊਗਾ। ਤਾਂ ਜਿਹੜੇ ਵੀ ਸਾਡੇ ਟ੍ਰਾਂਜੀਸ਼ਨ ਫੀਡ ਕਿਸਾਨ ਭਰਾਵਾਂ ਨੇ ਬਣਾਉਣਾ, ਉਹਨਾਂ ਦੇ ਵਿੱਚ ਸੀਰਾ ਨਾ ਵਰਤੋ, ਇੱਕ ਗੱਲ। ਦੂਜੀ ਗੱਲ ਸਾਡੀ ਇਹ ਹੋ ਗਈ ਕਿ ਜਦੋਂ ਸੀਰਾ ਨਹੀਂ ਵਰਤਣਾ, ਫਿਰ ਇੱਕ ਤੁਸੀਂ ਇਹ ਸੋਚ ਲਓ ਕਿ ਕਈ ਕਿਸਾਨ ਵੀਰ ਬੋਲਦੇ ਵੀ ਕਿਹਨਾਂ ਨੂੰ ਸੁਝਾਅ ਦਿੱਤਾ ਜਾਵੇ ਕਿ ਬਰਸੀਮ ਵੀ ਨਹੀਂ ਵਰਤਣੀ ਜਿਹੜੀ ਸਾਡੀ ਸਰਦੀ ਦੇ ਮੌਸਮ ਦੇ ਵਿੱਚ ਹੁੰਦੀ ਹੈ। ਹਾਂ, ਬਰਸੀਮ ਦੇ ਵਿੱਚ ਵੀ ਵਾਧੂ ਪੋਟਾਸ਼ੀਅਮ ਹੁੰਦਾ ਹੈ, ਉਹਨੂੰ ਵੀ ਆਪਾਂ ਬਹੁਤ ਧਿਆਨ ਨਾਲ ਵਰਤਣਾ ਹੈਗਾ। ਤਾਂ ਦੂਜੀ ਗੱਲ ਵੀ ਜਦੋਂ ਵੀ ਤੁਹਾਨੂੰ ਕੋਈ ਹੋਰ ਚੀਜ਼ ਪਤਾ ਲੱਗਦੀ ਜਿਹਦੇ ਵਿੱਚ ਪੋਟਾਸ਼ੀਅਮ ਜ਼ਿਆਦਾ ਹੁੰਦਾ, ਸਾਨੂੰ ਉਹ ਚੀਜ਼ਾਂ ਵੀ ਬਹੁਤ ਘੱਟ ਵਰਤਣੀਆਂ ਹੈਗੀਆਂ। ਇੱਕ ਜਿਹੜਾ ਆਪਾਂ ਪਸ਼ੂ ਦੀ ਫੀਡ ਦੀ ਗੱਲ ਕਰੀਏ ਵੀ ਉਹਨਾਂ ਨੂੰ ਖਾਣਾ ਕਿਤਨਾ, ਇਸ ਤੁਸੀਂ ਇਹ ਸੋਚ ਲਓ ਟ੍ਰਾਂਜੀਸ਼ਨ ਪੀਰੀਅਡ ਦੇ ਟਾਈਮ 'ਚ ਜਾਂ ਸੂਨ ਦੇ ਸਮੋਂ ਆਪਾਂ ਗੱਲ ਪਹਿਲੇ ਗੱਲ ਕੀਤੀ ਕਿ ਉਹਨਾਂ ਖਾਣ ਦੀ ਸਮਰੱਥਾ ਘੱਟ ਜਾਂਦੀ, ਘੱਟ ਤੋਂ ਘੱਟ 10-12 ਕਿਲੋ ਰਹਿ ਜਾਂਦੀ ਜਿਹੜਾ ਆਪਾਂ 18-20 ਕਿਲੋ ਖਾਂਦਾ ਪਸ਼ੂ। ਤੁਸੀਂ ਇਹ ਸੋਚ ਲਓ 30-50% ਉਹਦੀ ਖਾਣ ਦੀ ਸਮਰੱਥਾ ਘੱਟ ਜਾਂਦੀ। ਤਾਂ ਜੇ ਆਪਾਂ ਪਸ਼ੂ ਨੂੰ ਫੀਡ ਪਾਉਣੀ ਇਸ ਟਾਈਮ ਤੋਂ ਉਹ ਕਿਵੇਂ ਦੀ ਹੋਵੇ, ਤਾਂ ਆਪਾਂ ਉਹਨੂੰ ਚਾਰ ਜਿਹੜਾ ਹੁੰਦਾ ਮੱਕੀ ਦਾ ਉਹ ਆਪਾਂ ਪਾ ਸਕਦੇ ਹਨ 18-18 ਕਿਲੋ, ਜਿਹੜਾ ਸਾਡਾ ਤੁਹਾਡੀ ਤੂੜੀ ਹੈ ਉਹ 2 ਕਿਲੋ ਤੱਕ ਪਾ ਲਓ, ਜਿਹੜੀ ਆਪਾਂ ਫੀਡ ਬਣਾਉਣੀ ਉਹ 4 ਕਿਲੋ ਤੱਕ ਰੱਖਿਓ। ਹੁਣ ਜਿਹੜੀ 4 ਕਿਲੋ ਆਪਾਂ ਫੀਡ ਬਣਾਉਣੀ ਉਹਦੇ ਵਿੱਚ ਕੀ ਵਰਤੀ, ਪਹਿਲੇ ਤਾਂ ਆਪਾਂ ਗੱਲ ਕਰਤੀ ਕਿ ਇੱਕ ਤਾਂ ਅਮੋਨੀਅਮ ਕਲੋਰਾਈਡ ਟੋਪ ਡਰੈਸ ਕਰਨਾ, ਮਤਲਬ ਉੱਤੋਂ ਤੋਂ ਦੇਣਾ ਫੀਡ 'ਚ ਨਹੀਂ ਪਾਉਣਾ। ਦੂਜੀ ਗੱਲ ਹੋ ਗਈ ਜੇ ਤੁਸੀਂ ਫੀਡ 'ਚ ਵਰਤਦੇ ਪਏ ਹੋ ਤਾਂ ਇਹ ਫੀਡ ਸਾਨੂੰ ਜਿਸ ਦਿਨ ਪਸ਼ੂ ਸੂ ਜਾਂਦਾ ਉਸ ਦਿਨ ਬੰਦ ਕਰਨੇ ਪੈਣੀ, ਔਰ ਕਦੇ ਵੀ ਪਸ਼ੂ ਦੀ ਜਿਹੜੀ ਫੀਡ ਹੁੰਦੀ ਹੈ ਉਹਨੂੰ ਸਡਨ ਚੇਂਜ ਨਹੀਂ ਕਰਨਾ ਹੁੰਦਾ, ਉਹਦੇ ਵਿੱਚ ਆਪਾਂ ਥੋੜ੍ਹੀ ਦੇਰ 'ਚ ਗੱਲ ਕਰਦੇ ਹਨ। ਤਾਂ ਆਪਾਂ ਗੱਲ ਕੀਤੀ ਕਿ ਜੇ 4 ਕਿਲੋ ਵੰਡ ਪਾਣੀ, ਜਿਹੜੀ 4 ਕਿਲੋ ਵੰਡ ਪਾਣੀ ਉਹਦੇ ਵਿੱਚ ਤੁਸੀਂ ਨਾਚ ਜਿਹੜਾ ਹੈਗਾ ਉੱਚ ਐਨਰਜੀ ਵਾਲਾ ਜਿੱਦਾਂ ਮੱਕੀ ਹੋ ਗਈ ਉਹ 37 ਕਿਲੋ ਤੱਕ 37% ਤੱਕ ਪਾ ਸਕਦੇ ਹਨ, ਜਿਹੜੀ ਸੋਇਆ DOC ਹੈਗੀ ਮਸਟਰਡ DOC ਹੈਗੀ ਉਹ 40-45% ਤੱਕ ਪਾ ਸਕਦੇ ਹਨ, ਹੋਰ ਜਿਹੜੇ ਆਪਾਂ ਪਹਿਲੇ ਵੀ ਗੱਲ ਕੀਤੀ ਸੀ ਕਿ ਮਿਥਿਆਇਨਿਨ, ਕੋਲੀਨ, ਬਾਈਪਾਸ ਫੈਟ, ਇਹ ਸਾਰੀਆਂ ਚੀਜ਼ਾਂ ਅਤੇ ਤੁਸੀਂ ਇਹ ਕਿਸੋ ਟਰੇਸ ਮਿਨਰਲ ਅਤੇ ਮਿਨਰਲ ਉਹ ਸਾਡੇ ਪਸ਼ੂਆਂ ਨੂੰ ਦੇਣੇ ਪੈਣੇ। ਇਹਨਾਂ ਸਭ ਨੂੰ ਰਲਾ ਕੇ ਆਪਾਂ 100 ਕੁਇੰਟਲ ਦੀ ਫੀਡ ਬਣਾ ਲਈਏ ਅਤੇ ਪਸ਼ੂ ਨੂੰ ਚਾਰੀਏ। ਹੁਣ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਪਸ਼ੂ ਹੈ ਉਹਨਾਂ ਦੀ ਫੀਡ 'ਚ ਸਡਨ ਚੇਂਜ ਨਹੀਂ ਕਰਨਾ, ਮਤਲਬ ਕੀ ਹੈ ਕਿ ਜਿਹੜੇ ਪਸ਼ੂ ਦੇ ਪੇਟ ਦੇ ਵਿੱਚ ਜਿਹਨੂੰ ਆਪਾਂ ਰਿਊਮਨ ਬੋਲਦੇ ਉਹਦੇ ਵਿੱਚ ਜਿਹੜੇ ਤੁਸੀਂ ਇਹ ਸੋਚ ਲਓ ਮਾਈਕਰੋਬ ਕੀਟਾਣੂ ਜੀਵਾਣੂ ਹੁੰਦੇ ਹਨ, ਉਹ ਜੇ ਹੈ ਜੇ ਤੁਸੀਂ ਚੰਗੀ ਖੁਰਾਕ ਦਿਓਗੇ ਤਾਂ ਅੱਡ ਹੁੰਦੇ ਹਨ, ਜੇ ਤੁਸੀਂ ਥੋੜ੍ਹੀ ਮਾੜੀ ਖੁਰਾਕ ਦੇਣ ਤਾਂ ਅੱਡ ਹੁੰਦੇ ਹਨ। ਜਦੋਂ ਪਸ਼ੂ ਡਰਾਈ ਪੀਰੀਅਡ 'ਚ ਜਾਂਦਾ ਆਪਾਂ ਉਹਨਾਂ ਨੂੰ ਵੰਡ ਦੇਣਾ ਬਹੁਤ ਘਟਾ ਦਿੰਦੇ ਹਨ, ਉਹਦੇ ਕਰਕੇ ਜਾਂ ਉਹਦੀ ਫੀਡ 'ਚ ਆਪਾਂ ਜਿਹੜੀ ਤੁਸੀਂ ਇਹ ਸੋਚ ਲਓ ਰਫੇ ਜੈ ਤੂੜੀ ਹੈ ਉਹ ਜ਼ਿਆਦਾ ਵਧਾ ਦੇਣ, ਤਾਂ ਜਿਹੜੇ ਉਹਦੀ ਰਿਊਮਨ ਦੇ ਮਾਈਕਰੋਬ ਦੀ ਬਣਾਵਟ ਹੈ ਉਹ ਕੁਛ ਅੱਡ ਹੁੰਦੀ ਹਨ। ਜੇ ਤੁਸੀਂ ਇੱਕ

ਜਦੋਂ ਉਹਨੂੰ ਚੇਂਜ ਕਰਾਂਗੇ ਤਾਂ ਪਸ਼ੂ ਉਸ ਖੁਰਾਕ ਨੂੰ ਪਚਾ ਨਹੀਂ ਪਾਊਗਾ, ਤਾਂ ਜਿਹੜੀ ਆਪਾਂ ਫੀਡ ਬਣਾਉਂਦੇ ਪਏ ਉਹਦੇ ਨੁਕਸਾਨ ਹੋ ਜੂਗੇ। ਜੇ ਆਪਾਂ ਜਿੱਦਾਂ ਹੁਣ ਟ੍ਰਾਂਜੀਸ਼ਨ ਪੀਰੀਅਡ 'ਚ ਆਪਾਂ ਗੱਲ ਕੀਤੀ ਅਮੋਨੀਅਮ ਕਲੋਰਾਈਡ ਨਿਸ਼ਾਦਰ ਦੀ, ਉਹ ਨਿਸ਼ਾਦਰ ਜੇ ਹੈ ਜਿਸ ਦਿਨ ਪਸ਼ੂ ਸੂ ਜਾਂਦਾ ਉਸ ਦਿਨ ਸਾਨੂੰ ਖਤਮ ਬੰਦ ਕਰਨਾ ਪੈਣਾ, ਉਹ ਪਸ਼ੂਆਂ ਨੂੰ ਨਹੀਂ ਦੇਣਾ, ਕਿਉਂਕਿ ਇਹ ਜੇ ਆਪਾਂ ਦੇਵਾਂਗੇ ਤਾਂ ਇਹਦੇ ਜੇ ਤੁਹਾਨੂੰ ਹਾਰਮਫੁਲ ਇਫੈਕਟ ਮਿਲਦੇ ਹਨ ਤਾਂ ਆਪਾਂ ਇਸ ਫੀਡ ਨੂੰ ਇਸ ਦਿਨ ਬੰਦ ਕਰਕੇ ਨਹੀਂ ਫੀਡ ਦੇਣੀ। ਬਟ ਜਦੋਂ ਆਪਾਂ ਨਿਸ਼ਾਦਰ ਟੋਪ ਡਰੈਸ ਕਰਦੇ ਹਨ ਤਾਂ ਸਾਨੂੰ ਉਹੀ ਬੰਦ ਕਰਨਾ, ਜਿਹੜੀ ਟ੍ਰਾਂਜੀਸ਼ਨ ਫੀਡ ਹੈ ਉਹ ਆਪਾਂ 4-5 ਦਿਨ ਹੋਰ ਚਲਾ ਸਕਦੇ, ਹੌਲੀ ਹੌਲੀ ਜਿਹੜੀ ਆਪਣੀ ਫਰੈਸ਼ ਕਾਊ ਦੀ ਫੀਡ ਹੈ ਉਹ ਆਪਾਂ ਸ਼ੁਰੂ ਕਰਨੀ ਹਨ। ਅਤੇ ਦੂਜੀ ਗੱਲ ਆ ਗਈ ਜੀ, ਜਿਹੜੇ ਟ੍ਰਾਂਜੀਸ਼ਨ ਫੀਡ 'ਚ ਆਪਾਂ ਮਾਰਕੀਟ 'ਚ ਜਾਈਏ ਬਹੁਤ ਜ਼ਿਆਦਾ ਐਡਿਟਿਵ 1 ਬਹੁਤ ਜ਼ਿਆਦਾ ਫੀਡ ਐਡਿਟਿਵ 1 ਵੀ ਕਿਹੜੇ ਕਿਹੜੇ ਵਰਤੀ ਬਿਟੇਨ ਹੈ, ਕਾਰਨੇਟਿਨ ਹੈ, ਤੁਸੀਂ ਉਹ ਦੇਖੋ ਮਿਥਾਇਲ ਕੋਬਾਲਾ ਬਾਇਓਟਿਨ ਹੈ, ਨਿਆਸਿਨ ਹੈ, ਫਿਰ ਕੋਲੀਨ ਹੈ, ਤਾਂ ਇਹਨਾਂ ਸਭ ਨੂੰ ਆਪਾਂ ਵਰਤਣਾ ਹੈਗਾ ਜਿਹੜੇ ਉਹ ਵਧੇਰੇ ਦੁੱਧ ਵਾਲੇ ਹਨ। ਪਰ 4 ਜਿਹੜੇ ਸਾਡੇ ਐਡਿਟਿਵ ਹੈ ਉਹ ਜਿਹੜੇ ਬਹੁਤ ਜ਼ਰੂਰੀ ਹਨ, ਜੋ ਸਾਨੂੰ ਸੂਣ ਤੋਂ ਪਹਿਲੇ ਪਸ਼ੂਆਂ ਨੂੰ ਜ਼ਰੂਰ ਦੇਣੇ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਗਾ। ਉਹਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਕਿ ਨੈਗੇਟਿਵ DCAD ਡਾਇਟ ਜਦੋਂ ਆਪਾਂ ਬਣਾਉਣੀ ਤਾਂ ਮੈਗਨੀਸ਼ੀਅਮ ਕਲੋਰਾਈਡ, ਮੈਗਨੀਸ਼ੀਅਮ ਸਲਫੇਟ ਵੀ ਆਪਾਂ ਵਰਤ ਸਕਦੇ ਹਨ। ਦੂਜਾ ਆ ਗਿਆ ਵੀ ਆਪਾਂ ਐਨਰਜੀ ਦੀ ਗੱਲ ਕੀਤੀ ਸੀ ਕਿ ਜਿਹੜੀ ਐਨਰਜੀ ਦੀ ਘਾਟ ਹੋ ਜਾਂਦੀ ਤਾਂ ਐਨਰਜੀ ਵਾਸਤੇ ਮਾਰਕੀਟ 'ਚ ਗਲਿਸਰੋਲ, ਪ੍ਰੋਪਾਈਲਿਨ ਗਲਾਈਕੋਲ ਇਹ ਸਾਰੇ ਚੀਜ਼ਾਂ ਆਉਂਦੀਆਂ, ਉਹ ਵੀ ਆਪਾਂ ਪਸ਼ੂ ਦੀ ਖੁਰਾਕ 'ਚ ਵਰਤਣੇ ਹਨ। ਤੀਜਾ ਸਾਡਾ ਆ ਗਿਆ ਕੋਲੀਨ, ਜਿਹੜੀ ਪਸ਼ੂ ਦੇ ਲੀਵਰ ਨੂੰ ਸਟਰੋਂਗ ਬਣਾਉਣ ਵਾਸਤੇ ਚਾਹੀਦਾ ਹੁੰਦਾ, ਅਤੇ ਆ ਗਿਆ ਮਿਥਿਓਨਿਨ, ਇਹ ਚੀਜ਼ਾਂ ਜ਼ਰੂਰ ਆਪਾਂ ਵਰਤਣੀਆਂ। ਜੇ ਹੋਰ ਤੁਸੀਂ ਵਰਤ ਸਕਦੇ ਤਾਂ ਇੱਕ ਨਿਆਸਿਨ ਜ਼ਰੂਰ ਵਰਤੋ, ਬਾਇਓਟਿਨ ਜ਼ਰੂਰ ਵਰਤੋ, ਪਰ ਇਹ ਸਾਰੇ ਦੇ ਸਾਰੇ ਰਿਊਮਨ ਬਾਈਪਾਸ ਫੋਰਮ 'ਚ ਹੋਣੇ ਚਾਹੀਦੇ, ਕਿਉਂਕਿ ਅਗਰ ਇਹ ਰਿਊਮਨ 'ਚ ਡਿਗਰੇਡ ਹੋ ਗਏ ਤਾਂ ਸਾਨੂੰ ਇਹਨਾਂ ਦਾ ਜਿਹੜਾ ਫਾਇਦਾ ਮਿਲਣਾ ਉਹ ਉਨਾ ਫਾਇਦਾ ਨਹੀਂ ਮਿਲੂਗਾ ਜਿੰਨਾ ਸਾਨੂੰ ਬਾਈਪਾਸ ਨਿਊਟ੍ਰੀਨ ਵਰਤਣੇ 'ਤੇ ਹੋਣਾ ਚਾਹੀਦਾ। ਦੂਜੀ ਗੱਲ, ਇਸ ਟਾਈਮ 'ਚ ਬਹੁਤ ਕਿਸਾਨ ਵੀਰ ਜੇ 'ਚ ਆਪਣੇ ਪਸ਼ੂਆਂ ਨੂੰ ਤੇਲ ਦਿੰਦੇ ਹਨ। ਕਈ ਕਿਸਾਨ ਵੀਰਾਂ ਦਾ ਫੋਨ ਸਾਡੇ ਤੋਂ ਸਵਾਲ ਹੁੰਦਾ ਵੀ ਆਪਾਂ ਤਾਂ ਪਸ਼ੂਆਂ ਨੂੰ ਤੇਲ ਦਿੰਦਾ ਪਏ, ਉਹ ਦੇਣਾ ਸਹੀ ਹੈ ਕਿ ਨਹੀਂ ਸਹੀ ਹੈ? ਜਿਹੜਾ ਦੇਣਾ ਨਹੀਂ ਦੇਣਾ ਇਹ ਡਿਪੈਂਡ ਕਰਦਾ ਪਸ਼ੂ ਨੂੰ ਆਪਾਂ ਕਿੱਦਾਂ ਮਤਲਬ ਪਹਿਲੇ ਤਾਂ ਖਵਾਉਂਦੇ। ਜੇ ਉਹਨਾਂ ਨੂੰ ਤੂੜੀ, ਜੇ ਤੁਸੀਂ ਉਹ ਕਰ ਲਓ ਜਿੱਦਾਂ ਆਪਾਂ ਪਿੱਛੇ ਵੰਡ ਬਣਾਈ, ਜੇ ਉਹ ਵੰਡ ਨਹੀਂ ਦਿੰਦੇ ਤਾਂ ਇਹ ਤੇਲ ਦੇ ਸਕਦੇ ਹਨ, ਪਰ ਦੇਣਾ 100 ml ਤੋਂ ਘੱਟ, ਜ਼ਿਆਦਾ ਨਹੀਂ। ਜੇ 100 ml ਤੋਂ ਘੱਟ ਦਊ ਜ਼ਿਆਦਾ ਦਊਗੇ ਤਾਂ ਉਹ ਤਾਂ ਉਹਦੇ ਪੇਟ ਦੇ ਜਿਹੜੇ ਜੀਵਾਣੂ ਕੀਟਾਣੂ ਆਪਾਂ ਗੱਲ ਕੀਤੀ ਸੀ ਉਹਨਾਂ 'ਤੇ ਨੈਗੇਟਿਵ ਇਫੈਕਟ ਹੋਊਗਾ, ਉਹ ਨੈਗੇਟਿਵ ਇਫੈਕਟ ਕਰਕੇ ਪਸ਼ੂ ਜਿਹਾ ਖਾਣਾ ਛੱਡ ਸਕਦੇ, ਔਰ ਜਿੱਥੇ ਸਾਨੂੰ ਪੋਜ਼ਿਟਿਵ ਇਫੈਕਟ ਮਿਲਣੇ ਸੀ ਉੱਥੇ ਸਾਨੂੰ ਨੈਗੇਟਿਵ ਇਫੈਕਟ ਮਿਲ ਜਾਣਗੇ। ਦੂਜਾ ਆਇਆ ਕਿ ਕਈ ਪਸ਼ੂ ਇਸ ਟਾਈਮ 'ਚ ਦਲੀਆ ਕਾੜਾ ਉਹ ਦਿੰਦੇ ਹਨ, ਤਾਂ ਉਹ ਦੇਣੇ ਚਾਹੀਦੇ ਕਿ ਨਹੀਂ ਦੇਣੇ ਚਾਹੀਦੇ? ਉਹਦਾ ਨੁਕਸਾਨ ਹੈ ਕਿ ਫਾਇਦਾ ਹੈ? ਜਦੋਂ ਆਪਾਂ ਕਾੜੇ ਦੀ ਗੱਲ ਕਰਦੇ ਤਾਂ ਉਹ ਉਸ ਕਾੜੇ ਦੇ ਵਿੱਚ ਗੁੜ ਜ਼ਿਆਦਾ ਵਰਤਦੇ ਹਨ ਜਾਂ ਫਿਰ ਤੁਸੀਂ ਨਾਜ ਵਰਤਦੇ ਹਨ, ਤਾਂ ਉਹ ਦੇਣਾ ਜੇ ਆਪਾਂ ਉਹਨੂੰ ਇੱਕ ਕੁਆਂਟਿਟੀ ਦੇ ਵਿੱਚ, ਇੱਕ ਲਿਮਿਟਿਡ ਕੁਆਂਟਿਟੀ ਦੇ ਵਿੱਚ ਦੇਈਏ, ਜਿੱਦਾਂ ਆਪਾਂ ਗੁੜ ਦੀ ਗੱਲ ਕੀਤੀ, ਗੁੜ ਇੱਕ ਐਨਰਜੀ ਦਾ ਵਧੀਆ ਸੋਰਸ ਹੁੰਦਾ ਹਨ, ਤਾਂ ਜੇ ਉਹ ਆਪਾਂ ਗੁੜ ਦੇਵਾਂਗੇ ਤਾਂ ਉਹਨੂੰ ਐਨਰਜੀ ਮਿਲੂਗੀ, ਜਿਹੜੀ ਉਹਦੇ 'ਤੇ ਨੈਗੇਟਿਵ ਐਨਰਜੀ ਬੈਲੈਂਸ ਹੈ ਉਹਨੂੰ ਉਹ ਘੱਟ ਕਰ ਸਕਦਾ, ਪਰ ਉਹ ਦੇਣਾ 250 ਗ੍ਰਾਮ ਤੋਂ ਤੱਕ, ਉਹ 'ਤੇ ਜ਼ਿਆਦਾ ਨਹੀਂ ਦੇਣਾ। ਜੇ ਤੁਸੀਂ ਨਾਜ ਵਰਤ ਦੇਵੇ, ਗੁੜ ਬਦਲ ਦੇਵੇ, ਨਾਲੇ ਤੁਸੀਂ ਕੈਲਸ਼ੀਅਮ ਵੀ ਜ਼ਰੂਰ ਵਰਤੋ, ਕਿਉਂਕਿ ਕੈਲਸ਼ੀਅਮ ਦੀ ਵਰਤੋਂ ਕਰਕੇ ਆਪਾਂ ਪਹਿਲੇ ਵੀ ਗੱਲ ਕੀਤੀ ਸੀ ਕਿ ਪਸ਼ੂ ਦੀ ਜਿਹੜੀ ਜਦੋਂ ਉਹ ਦੁੱਧ ਦਿੰਦਾ ਜਾਂ ਬੌਲੀ ਦਿੰਦਾ ਉਹਦੇ ਵਿੱਚ ਕੈਲਸ਼ੀਅਮ ਜਿਹੜਾ ਨਿਕਲਦਾ ਸਰੀਰ ਦੇ ਰਾਹੀਂ ਉਹ 4-5 ਗੁਣਾ ਵਾਧੂ ਨਿਕਲਦਾ, ਜਿਹਨੂੰ ਉਹਨੂੰ ਪੂਰਾ ਕਰਨ ਵਾਸਤੇ ਉਹਦੀ ਖੁਰਾਕ ਦੇ ਵਿੱਚ ਸਾਨੂੰ ਕੈਲਸ਼ੀਅਮ ਵਧਾਉਣਾ ਪੈਣਾ। ਜੇ ਆਪਾਂ ਓਵਰਆਲ ਇਸ ਟ੍ਰਾਂਜੀਸ਼ਨ ਫੀਡ ਨੂੰ ਸਮਰਾਈਜ਼ ਕਰੀਏ ਤਾਂ ਇਹਦੇ ਵਿੱਚ ਸਾਨੂੰ ਪਸ਼ੂਆਂ ਦਾ ਬਹੁਤੇ ਹੀ ਚੰਗਾ ਖਿਆਲ ਰੱਖਣਾ ਪੈਣਾ ਤਾਂ ਕਿ ਜਿਹੜਾ ਸਾਡਾ ਆਉਣ ਵਾਲਾ ਸੂਆ ਹੈ ਉਹ ਵਾਧੂ ਹੋਵੇ। ਜੇ ਇਸ ਦੌਰਾਨ ਕੋਈ ਪਸ਼ੂ ਨੂੰ ਬਿਮਾਰੀ ਹੋ ਜਾਂਦੀ ਜਿੱਦਾਂ ਕਿ ਮਿਲਕ ਫੀਵਰ ਹੋ ਗਿਆ ਤਾਂ ਸਾਨੂੰ ਬਹੁਤ ਨੁਕਸਾਨ ਹੋਣਾ। ਉਹਨਾਂ ਸਭ ਤੋਂ ਬਚਾਉਣੇ ਵਾਸਤੇ ਸਾਨੂੰ ਸਭ ਤੋਂ ਪਹਿਲੇ ਨੈਗੇਟਿਵ DCAD ਡਾਇਟ ਦੇਣਾ, ਜਿਹਦੇ ਵਾਸਤੇ ਸਾਡੇ ਕੋਲ ਨਿਸ਼ਾਦਰ ਹੈ। ਇੱਕ ਵੱਡੀ ਗੱਲ ਆਪਾਂ ਭੁੱਲ ਗਏ ਥੋੜ੍ਹੀ ਜਿਹੀ ਕਿ ਜਦੋਂ ਆਪਾਂ ਫੀਡ ਵਰਤਦੇ ਹਨ, ਵੰਡ ਵਰਤਦੇ ਹਨ, ਉਹਦੇ ਵਿੱਚ ਆਪਾਂ ਬਫਰ ਜਿਹਨੂੰ ਮਿੱਠਾ ਸੋਡਾ ਬੋਲਦੇ ਉਹਨੂੰ ਵਰਤਦੇ ਹਨ। ਤਾਂ ਆਪਾਂ ਗੱਲ ਕੀਤੀ ਕਿ ਜਿਹੜਾ DCAD ਹੁੰਦਾ ਉਹ ਪੋਟਾਸ਼ੀਅਮ ਅਤੇ ਸੋਡੀਅਮ ਦਾ ਜਿਹੜਾ ਜੋੜ ਹੁੰਦਾ ਉਹਨੂੰ ਆਪਾਂ ਕਲੋਰਾਈਡ ਅਤੇ ਸਲਫੇਟ 'ਤੇ ਘਟਾਉਂਦੇ, ਜਿਹੜਾ ਸੋਡੀਅਮ ਬਾਈਕਾਰਬੋਨੇਟ ਹੈ ਉਹ ਸੋਡੀਅਮ ਦਾ ਸੋਰਸ ਹੋ ਜਾਂਦਾ। ਉਹਦੇ ਵਾਸਤੇ ਹੁਣ ਆਪਾਂ ਇੱਥੇ ਕਿਆ ਕਰਨਾ ਕਿ ਜਿਹੜਾ ਮਿੱਠਾ ਸੋਡਾ ਹੈ, ਸੋਡੀਅਮ ਬਾਈਕਾਰਬੋਨੇਟ ਹੈ, ਇਹਦੇ ਬਦਲੇ ਸਾਨੂੰ ਮੈਗਨੀਸ਼ੀਅਮ ਆਕਸਾਈਡ ਘੱਟ ਤੋਂ ਘੱਟ ਫੀਡ 'ਚ 0.5% ਜੇ 0.5% ਤੱਕ ਵਰਤੀਏ ਕੁਇੰਟਲ ਫੀਡ ਵਿੱਚ ਤਾਂ ਸਾਨੂੰ ਬਹੁਤ ਚੰਗਾ ਰਹਿਣਾ। ਹੋਰ ਜਿਹੜੇ ਸੋਰਸ ਹੁੰਦੇ ਨੈਗੇਟਿਵ DCAD ਡਾਇਟ ਬਣਾਉਣ ਵਾਸਤੇ ਉਹ ਸਾਡੇ ਮੈਗਨੀਸ਼ੀਅਮ ਸਲਫੇਟ ਵੀ ਹੁੰਦਾ ਹੈ, ਮੈਗਨੀਸ਼ੀਅਮ ਕਲੋਰਾਈਡ ਹੁੰਦਾ ਹੈ, ਇਹ ਵੀ ਚੀਜ਼ਾਂ ਆਪਾਂ ਵਰਤ ਸਕਦੇ। ਤਾਂ ਸਾਡਾ ਪਹਿਲਾ ਜਿਹੜਾ ਟ੍ਰਾਂਜੀਸ਼ਨ ਫੀਡ 'ਚ ਧਿਆਨ ਦੇਣ ਯੋਗ ਗੱਲ ਹੈ ਉਹ ਹੈ ਨੈਗੇਟਿਵ DCAD, ਜਿਹੜਾ ਸਾਡਾ ਨਿਸ਼ਾਦਰ 'ਤੇ ਆਉਣਾ ਉਹਦੇ ਵਾਸਤੇ ਸਾਨੂੰ ਯੂਰਿਨ PH ਚੈੱਕ ਕਰਨੇ ਪੈਣੇ। ਦੂਜਾ ਸਾਡਾ ਆ ਜਾਂਦਾ

0: ਨੈਗੇਟਿਵ ਐਨਰਜੀ ਬੈਲੈਂਸ, ਕਿਉਂਕਿ ਉਹਦੀ ਖਾਣ ਦੀ ਸਮਰੱਥਾ ਘੱਟ ਜਾਂਦੀ ਔਰ ਉਹ ਜਿਹਦੇ ਕਰਕੇ ਉਹਨੂੰ ਪੇਟ ਦੇ ਉਹਦੀ ਜਿਹੜੀ ਊਰਜਾ ਦੀ ਲੋੜਾਂ ਉਹ ਪੂਰੀਆਂ ਨਹੀਂ ਹੁੰਦੀਆਂ। ਤਾਂ ਸਾਨੂੰ ਇੱਕ ਤਾਂ ਬਾਈਪਾਸ ਫੈਟ, ਪਰ ਬਾਈਪਾਸ ਫੈਟ ਦੇ ਨਾਲ ਤੁਸੀਂ ਪ੍ਰੋਪਾਈਲਿਨ ਗਲਾਈਕੋਲ ਜਾਂ ਗਲਿਸਰੋਲ ਵੀ ਵਰਤ ਸਕਦੇ, ਜਿਹੜੇ ਐਨਰਜੀ ਦਾ ਸੋਰਸ ਹੁੰਦੇ ਹਨ। ਤੀਜੀ ਗੱਲ ਆ ਜਾਂਦੀ ਸਾਡੇ ਕੋਲ ਕਿ ਇੱਥੇ ਸਾਨੂੰ ਬਾਈਪਾਸ ਕੋਲਿਨ ਜ਼ਰੂਰ ਵਰਤਣਾ, ਜਿਹੜੀ ਉਹਦੀ ਲੀਵਰ ਦੀ ਹੈਲਥ ਨੂੰ ਸਟਰੋਂਗ ਕਰਦਾ। ਇੱਥੇ ਸਾਨੂੰ ਮੇਥੀਓਨਿਨ ਵਰਤਣਾ, ਜਿਹੜਾ ਅਗੇਨ ਤੁਸੀਂ ਇਸ ਸੋਚ ਲਓ ਕਿ ਤੁਹਾਡੀ ਲੀਵਰ ਪਸ਼ੂਆਂ ਦੇ ਲੀਵਰ ਵਾਸਤੇ ਬਹੁਤ ਚੰਗਾ ਰਹਿੰਦਾ ਹੈਗਾ। ਇਹ ਚਾਰ ਚੀਜ਼ਾਂ ਤਾਂ ਸਾਨੂੰ ਟ੍ਰਾਂਜੀਸ਼ਨ ਫੀਡ 'ਚ ਜ਼ਰੂਰ ਵਰਤਣੀਆਂ ਚਾਹੀਦੀਆਂ, ਤਾਂ ਕਿ ਜਿਹੜੇ ਪਸ਼ੂਆਂ ਦੀ ਸਿਹਤ ਹੈ ਉਹ ਬਹੁਤ ਚੰਗੀ ਰਹੇ, ਉਹਨਾਂ ਦਾ ਜਿਹੜਾ ਸੂਆ ਹੈ ਉਹ ਹੋਰ ਵਧੀਆ ਹੋਵੇ। ਹੁਣ ਗੱਲ ਆ ਜਾਂਦੀ ਕਿ ਸਡਨ ਆਪਾਂ ਗੱਲ ਕੀਤੀ ਸੀ ਵੀ ਫੀਡ ਇੱਕਦਮ ਨਹੀਂ ਚੇਂਜ ਕਰਨੀ, ਹੁਣ ਜਦੋਂ ਇੱਕਦਮ ਫੀਡ ਨਾ ਚੇਂਜ ਕਰਨੀ ਪਰ ਸਾਨੂੰ ਸੂਣ ਤੋਂ ਸਮਾਂ 'ਤੇ ਫਰੈਸ਼ ਫੀਡ 'ਚ ਜਾਣ ਨੂੰ ਥੋੜ੍ਹਾ ਜਿਹਾ ਟਾਈਮ ਲੈਂਦਾ, ਆਪਾਂ ਗੱਲ ਕੀਤੀ 4-5 ਦਿਨ ਯੂਜ਼ ਕਰ ਸਕਦੇ, ਬਸ ਨਿਸ਼ਾਦਰ ਸਾਨੂੰ ਬੰਦ ਕਰਨਾ ਹੈ, ਪਰ ਉਹਦੀ ਫੀਡ ਵਿੱਚ ਸਾਨੂੰ ਹੋਰ ਕਿਹੜੀਆਂ ਚੀਜ਼ਾਂ ਸਾਨੂੰ ਧਿਆਨ ਰੱਖਣੇ ਪੈਣੀਆਂ। ਧਿਆਨ ਹੈ ਕਿ ਉਸ ਸੂਣ ਤੋਂ ਬਾਅਦ ਜਿਹੜੇ ਪਸ਼ੂ ਦੀ ਖਾਣ ਦੀ ਸਮਰੱਥਾ ਅਤੇ ਦੁੱਧ ਦੀ ਜਿਹੜੀ ਤੁਸੀਂ ਕਰੋ ਪੀਕ ਜਿਹੜੀ ਆਉਂਦੀ ਉਹ ਜਿਹੜੀ ਪੀਕ ਹੈ ਪਹਿਲੇ ਆ ਜਾਂਦੀ, ਜਿਹੜੀ ਦੁੱਧ ਦੀ ਪੀਕ ਪਹਿਲੇ ਆ ਕੇ ਜਿਹੜੀ ਪਸ਼ੂ ਦੀ ਖਾਣ ਦੀ ਸਮਰੱਥਾ ਵੱਧਦੀ ਉਹ ਥੋੜ੍ਹੇ ਦਿਨਾਂ ਬਾਅਦ ਵਰਤਦੀ, ਮਤਲਬ ਦੁੱਧ ਦੀ ਪੀਕ 4-5 ਹਫ਼ਤਿਆਂ 'ਤੇ ਆ ਜਾਂਦੀ, ਜਿਹੜੀ ਸਾਡੀ ਖਾਣ ਦੀ ਸਮਰੱਥਾ ਉਹ 7-8 ਹਫ਼ਤਿਆਂ ਤੱਕ ਜਾਂਦੀ। ਤਾਂ ਇਸ ਗੈਪ ਨੂੰ ਪੂਰਾ ਕਰਨ ਵਾਸਤੇ ਸਾਨੂੰ ਆਪਣੀ ਇੱਥੇ ਜਿਹੜੀ ਫੀਡ ਹੈ ਹੋਰ ਸੰਘਣੀ ਬਣਾਉਣੀ ਪੈਂਦੀ ਹੈ, ਪਸ਼ੂ ਦੀ ਜਿਹੜੀ ਤੁਸੀਂ ਇਹ ਸੋਚ ਲਓ ਲੋੜਾਂ ਹਨ ਉਹਨਾਂ ਨੂੰ ਪੂਰੀ ਕਰਨ ਵਾਸਤੇ। ਜਿੱਦਾਂ ਆਪਾਂ ਪਹਿਲੇ ਗੱਲ ਕੀਤੀ ਸੀ ਕਿ ਟ੍ਰਾਂਜੀਸ਼ਨ ਫੀਡ 'ਚ ਸਾਨੂੰ ਬਾਈਪਾਸ ਫੈਟ ਵਰਤਣੀ ਉਹ 1.5 ਕਿਲੋ ਤੱਕ ਵਰਤਣੀ ਕੁਇੰਟਲ ਫੀਡ ਵਿੱਚ, ਇੱਥੇ ਸਾਨੂੰ 2.5 ਕਿਲੋ ਤੱਕ ਜਾਣਾ ਪੈਣਾ। ਦੂਜੀ ਗੱਲ ਇੱਥੇ ਸਾਨੂੰ ਜਿਹੜੀ ਆਪਣੀ ਫੀਡ ਹੈ ਜਿੱਥੇ ਆਪਾਂ 4 ਕਿਲੋ ਵੰਡ ਦਿੱਤੀ ਸੀ ਇੱਥੇ ਸਾਨੂੰ 7 ਕਿਲੋ ਵੰਡ ਦੇਣੇ ਪੈਣੇ, ਜਿਹੜਾ ਆਪਾਂ ਸਾਇਲੇ ਉੱਥੇ 18 ਕਿਲੋ ਦਿੱਤਾ ਸੀ ਉੱਥੇ ਸਾਨੂੰ 30 ਕਿਲੋ ਦੇਣੇ ਪੈਣਾ, ਜਿਹੜਾ ਆਪਾਂ ਤੂੜੀ ਉੱਥੇ 2 ਕਿਲੋ ਦਿੱਤੀ ਸੀ ਇੱਥੇ ਸਾਨੂੰ 1.5 ਕਿਲੋ ਤੱਕ ਉਹ ਦੇਣੇ ਪੈਣੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਵਰਤਾਂਗੇ, ਪਸ਼ੂ ਦੀ ਫੀਡ ਨੂੰ ਚੰਗਾ ਬਣਾਵਾਂਗੇ, ਉਹਨਾਂ ਦੀ ਟ੍ਰਾਂਜੀਸ਼ਨ ਫੀਡ ਚੰਗੀ ਜਿਹੜੀ ਬਣੂਗੀ ਅਤੇ ਜਿਹੜਾ ਇਹ ਬਦਲਾਵ ਹੈ 21 ਦਿਨ ਸੂਣ ਤੋਂ ਪਹਿਲੇ ਅਤੇ 21 ਦਿਨ ਸੂਣ ਤੋਂ ਬਾਅਦ ਇਹ ਚੰਗਾ ਰਹੂਗਾ, ਤਾਂ ਪਸ਼ੂਆਂ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਮਿਲਕ ਫੀਵਰ, ਕਿਟੋਸਿਸ, ਐਬੋਮੇਜ਼ਰ ਡਿਸਪਲੇਸਮੈਂਟ ਔਰ ਤੁਸੀਂ ਕਰੋ ਜੇਰ ਦਾ ਰੁਕਣਾ, ਇਹ ਸਾਰਾ ਘੱਟ ਜਾਂਦਾ। ਅਤੇ ਜੇ ਔਰ ਬਾਕੀ ਜਿਹੜਾ ਸਾਡਾ ਸੂਆ ਰਹਿੰਦਾ ਉਹ ਉਸ ਵਿੱਚ ਪਸ਼ੂ ਜਿਹੜਾ ਵਾਧੂ ਦੁੱਧ ਦਿੰਦੇ ਅਤੇ ਜਿਹੜੀ ਉਹਨਾਂ ਦੀ ਪ੍ਰਜਨਨ ਸਮਰੱਥਾ ਹੈ ਉਹ ਵੀ ਚੰਗੀ ਰਹਿੰਦੀ, ਅਤੇ ਪਸ਼ੂ ਸਾਡਾ ਜਿਹਾ ਹਰ ਇੱਕ ਸਾਲ 'ਚ ਇੱਕ ਬਛੜਾ ਤੁਸੀਂ ਇਹ ਬੋਲੋ ਜਾਂ ਬਛੜਾ ਬਛੜੀ ਦੇਣ ਦੇ ਲਈ ਕਾਬਿਲ ਰਹਿੰਦਾ ਹੈਗਾ। ਤਾਂ ਇਸ ਕਰਕੇ ਸਾਡਾ ਜਿਹੜਾ ਅੱਜ ਦਾ ਟੋਪਿਕ ਹੈ ਟ੍ਰਾਂਜੀਸ਼ਨ ਫੀਡ, ਉਹ 'ਤੇ ਆਪਾਂ ਵਿਰਾਮ ਲੈਂਦੇ ਹਨ, ਅਤੇ ਜਿਹੜਾ ਵੀ ਕਿਸਾਨ ਵੀਰਾਂ ਦਾ ਕੋਈ ਸਵਾਲ ਜਵਾਬ ਹੋਊਗਾ ਤਾਂ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹਨ।
1: ਤੇਜਾ ਸਿੰਘ ਜੀ ਦੋ ਕਬੂਲ ਗਾਉਂਦੇ ਲਾਉਂਦੇ ਹਾਂ।
2: ਹਾਂਜੀ

0: ਹਾਂ ਜੀ ਤੇਜਾ ਸਿੰਘ ਜੀ, ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਮਾਂ ਬਹੁਤ ਅਨੁਕੂਲ ਹੈ, ਕਿਸੇ ਨਾ ਕਿਸੇ ਤਰ੍ਹਾਂ ਆਪਾਂ ਰੁੱਖਾਂ ਦੀ ਕਾਸ਼ਤਕਾਰੀ ਵੱਲ ਨੂੰ ਤੁਰਨਾ ਹੈ।
1: ਬਿਲਕੁਲ,
0: ਡਾਕਟਰ ਰਿਸ਼ੀ ਇੰਦਰਾ ਸਿੰਘ ਗਿੱਲ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਜ਼ਰੂਰ ਜੀ,
2: ਪਹਿਲਾਂ ਤਾਂ ਮੈਂ ਇਸ 'ਤੇ ਗੱਲ ਕਰੂੰਗਾ ਕਿ ਰੁੱਖਾਂ ਦੀ ਸਾਨੂੰ ਲੋੜ ਕੀ ਹੈ, ਕਿਉਂਕਿ ਉਸ ਤੋਂ ਪਿੱਛੇ ਆਪਾਂ ਗੱਲ ਕਰਾਂਗੇ ਕਿ ਲਾਣੇ ਚਾਹੀਦੇ ਕਿ ਨਹੀਂ ਲਾਣੇ ਚਾਹੀਦੇ। ਜਿਵੇਂ ਆਪਾਂ ਆਪਣੇ ਬਜ਼ੁਰਗਾਂ ਤੋਂ ਕਈ ਵਾਰੀ ਸੁਣਿਆ ਕਿ ਇੱਕ ਰੁੱਖ 100 ਸੁੱਖ, ਆਪਣੇ ਜਿਹੜੇ ਰੁੱਖ ਨੇ ਉਹਨਾਂ ਤੋਂ ਸਾਨੂੰ ਬਹੁਤ ਸਾਰੇ ਫਾਇਦੇ ਹੁੰਦੇ ਆ। ਜਿਵੇਂ

ਕੁਝ ਸਿੱਧੇ ਫਾਇਦੇ ਹੈ, ਕੁਝ ਅਸਿੱਧੇ ਫਾਇਦੇ ਹੈ। ਸਿੱਧੇ ਮਤਲਬ ਜਿਵੇਂ ਆਪਾਂ ਰੁੱਖਾਂ ਤੋਂ ਲੱਕੜ ਮਿਲਦੀ ਹੈ, ਲੱਕੜ ਤੋਂ ਆਪਣੇ ਫਰਨੀਚਰ, ਹੋਰ ਘਰ ਦੀਆਂ ਕਈ ਚੀਜ਼ਾਂ ਬਣਦੀਆਂ। ਇਸੇ ਤਰ੍ਹਾਂ ਬਾਲਣ ਦੀ ਲੱਕੜ ਆਉਂਦੀ ਹੈ, ਕਈ ਤਰ੍ਹਾਂ ਦੇ ਚਾਰੇ ਜਿਹੜੇ ਹੈਗੇ ਪੱਤੇ ਕੰਮ ਆਉਂਦੇ ਨੇ, ਹੋਰ ਕਈ ਦਵਾਈਆਂ, ਮਾਈਨਰ ਫੋਰੈਸਟ ਪ੍ਰੋਡਕਟ, ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਰੁੱਖਾਂ ਤੋਂ ਮਿਲਦੀਆਂ। ਇਸੇ ਤਰ੍ਹਾਂ ਕੁਝ ਅਸਿੱਧੇ ਲਾਭ ਹੈ ਜਿਹੜੇ ਰੁੱਖਾਂ ਤੋਂ ਪਾਏ ਜਾਂਦੇ ਨੇ, ਜਿਵੇਂ ਕਿ ਆਪਾਂ ਆਮ ਕਰਕੇ ਅੱਜ ਕੱਲ੍ਹ ਬਹੁਤ ਸੁਣਿਆ ਹੋਣਾ ਕਿ ਰੁੱਖ ਹੈਗੇ ਆ ਸਾਨੂੰ ਆਕਸੀਜਨ ਦਿੰਦੇ ਆ, ਬਹੁਤ ਇੰਪੋਰਟੈਂਟ ਹੈ ਆਪਾਂ ਨੂੰ ਸਾਹ ਲੈਣ ਲਈ, ਜੀਣ ਲਈ ਆਕਸੀਜਨ ਬਹੁਤ ਇੰਪੋਰਟੈਂਟ ਇੱਕ ਕੰਪੋਨੈਂਟ ਹੈ। ਇਸੇ ਤਰ੍ਹਾਂ ਜਿਵੇਂ ਆਪਣੇ ਐਟਮੋਸਫੀਅਰ 'ਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਕਾਫੀ ਵੱਧਦੀ ਜਾ ਰਹੀ ਹੈ, ਰੁੱਖ ਉਹਨੂੰ ਅਬਜ਼ੋਰਬ ਕਰ ਰਹੇ ਨੇ। ਇਸੇ ਤਰ੍ਹਾਂ ਇਹ ਰੁੱਖ ਜਿਵੇਂ ਹਵਾ ਨੂੰ ਸਾਫ਼ ਰੱਖਦੇ ਨੇ, ਜਿੱਥੇ ਰੁੱਖ ਜ਼ਿਆਦਾ ਲੱਗੇ ਹੋਣ ਉੱਥੇ ਜੇ ਏਅਰ ਵਿੱਚ ਪੋਲਿਊਸ਼ਨਸ ਹੋਣੇ ਉਹਨੂੰ ਅਬਜ਼ੋਰਬ ਕਰ ਲੈਂਦੇ ਨੇ, ਜਿਵੇਂ ਹਵਾ ਸਾਫ਼ ਰੱਖਦੇ। ਇਸੇ ਤਰ੍ਹਾਂ ਜਿਹੜਾ ਪਾਣੀ ਹੈਗਾ, ਪਾਣੀ ਨੂੰ ਵੀ ਸਾਫ਼ ਰੱਖਣ ਵਿੱਚ ਰੁੱਖਾਂ ਦੀ ਕਾਫੀ ਯੋਗਦਾਨ ਹੈ। ਜਿਹੜਾ ਹੜ੍ਹਾਂ ਦਾ ਪਾਣੀ ਆਉਂਦਾ ਹੈ ਰੁੱਖਾਂ ਦੇ ਜੜ੍ਹਾਂ 'ਚੋਂ ਨਿਕਲ ਕੇ ਜਾਂਦਾ, ਜਾਂ ਫਿਰ ਅੱਗੇ ਕਿਸੇ ਪਾਣੀ ਸੋਰਸ ਜਿਵੇਂ ਦਰਿਆ, ਕਿਸੇ ਹੋਰ ਵੀ ਵਾਟਰ ਸੋਰਸ ਜਾਂਦਾ, ਉਹਦੇ ਨਾਲ ਪਾਣੀ ਜਿਹੜਾ ਹੈਗਾ ਸਾਫ਼ ਹੋ ਜਾਂਦਾ। ਇਸੇ ਤਰ੍ਹਾਂ ਜਿਵੇਂ ਆਪਾਂ ਗੱਲ ਕਰੀਏ ਕਿ ਬਾਇਓਡਾਇਵਰਸਿਟੀ, ਜੇ ਰੁੱਖ ਹੋਣਗੇ ਜਾਂ ਜੰਗਲ ਹੋਣਗੇ ਉੱਥੇ ਕਈ ਤਰ੍ਹਾਂ ਦੇ ਜੰਗਲੀ ਜੀਵ, ਪੰਛੀ, ਕੀੜੇ ਮਕੌੜੇ ਇਕੱਠੇ ਹੋ ਜਾਂਦੇ ਨੇ, ਉਹਦੇ ਨਾਲ ਅੱਗੇ ਤੁਹਾਡਾ ਸਾਰਾ ਜਿਹੜਾ ਸਿਸਟਮ ਠੀਕ ਰਹਿੰਦਾ। ਇਸੇ ਤਰ੍ਹਾਂ ਜਿਹੜੇ ਰੁੱਖ ਨੇ ਜਾਂ ਦਰਖਤ ਨੇ, ਇਹਨਾਂ ਦੇ ਸਾਡੇ ਲਾਈਵਲੀਹੁੱਡ ਦਾ ਸਾਧਨ ਬਣਦਾ। ਕਈ ਲੋਕਾਂ ਨੂੰ ਨੌਕਰੀ ਮਿਲਦੀ ਆ, ਕਿਤੇ ਰੁੱਖ ਨਵੇਂ ਲਾਉਣੇ ਆ, ਸਾਂਭ ਸੰਭਾਲ ਕਰਨੀ ਹੈ, ਉਹਨਾਂ ਦੀ ਕੇਅਰ ਕਰਨੀ ਹੈ। ਅਤੇ ਅਦਰਵਾਈਜ਼ ਵੀ ਜੇ ਕਿਤੇ ਰੁੱਖ ਬਾਗ ਵਿੱਚ ਲੱਗੇ ਹੋਣ, ਦਰਖਤ, ਆਪਾਂ ਪਾਰਕ ਵਿੱਚ ਜਾਂਦੇ ਹਾਂ ਅਤੇ ਉਹਦੇ ਵਿੱਚ ਆਪਾਂ ਜੇ ਸੈਰ ਵੀ ਕਰਦੇ ਹਾਂ ਅਤੇ ਸਾਡਾ ਸਟ੍ਰੈੱਸ, ਸਾਰੇ ਦਿਨ ਦੀ ਕੰਮ ਕਰੇ ਸਟ੍ਰੈੱਸ ਹੁੰਦਾ, ਉਹ ਵੀ ਘੱਟ ਜਾਂਦਾ। ਇਸੇ ਤਰ੍ਹਾਂ ਰੁੱਖਾਂ ਦੇ ਕਈ ਤਰ੍ਹਾਂ ਦੇ ਸਿੱਧੇ ਸਿੱਧੇ ਫਾਇਦਿਆਂ ਨੂੰ ਦੇਖਦੇ ਹੋਏ, ਜਿਸ ਤਰ੍ਹਾਂ ਇਹਨਾਂ ਰੁੱਖਾਂ ਹੇਠ ਰਕਬਾ ਘੱਟਦਾ ਜਾ ਰਿਹਾ ਹੈ, ਅਤੇ ਕਈ ਤਰ੍ਹਾਂ ਦੇ ਆਪਣੇ ਮੁਲਕ ਵਿੱਚ ਪ੍ਰੋਗਰਾਮ ਲਿਖੇ ਜਾਂਦੇ ਨੇ। ਜਿਵੇਂ ਇੱਕ ਅੱਜ ਦਾ ਦਿਨ ਹੈਗਾ 1 July ਹੈਗਾ, ਇਹ ਵਨ ਮਹੱਤਸਵ ਇਸ ਦਿਨ ਮਨਾਇਆ ਜਾਂਦਾ। ਪਹਿਲਾਂ ਇਹਨੂੰ ਆਪਾਂ ਐਨੂਅਲ ਫੈਸਟੀਵਲ ਆਫ ਟ੍ਰੀ ਪਲਾਂਟਿੰਗ ਕਹਿੰਦੇ ਹਾਂ, ਜਿਵੇਂ ਹਰੇਕ ਸਾਲ ਇਸੇ ਪਹਿਲੇ ਹਫ਼ਤੇ ਜੁਲਾਈ ਦੇ ਮਹੀਨੇ ਵਿੱਚ ਨਵੇਂ ਬੂਟੇ ਲਾਏ ਜਾਂਦੇ ਨੇ। ਅਤੇ ਇਹਦੀ ਮੈਂ ਥੋੜ੍ਹੀ ਜਿਹੀ ਹਿਸਟਰੀ ਦੱਸੂਗਾ। ਇਹ 1947 'ਚ ਪਹਿਲੀ ਵਾਰੀ ਜਿਹੜੀ ਟ੍ਰੀ ਪਲਾਂਟਿੰਗ ਪ੍ਰੋਗਰਾਮ ਸਕਸੈਸਫੁਲ ਹੋਇਆ, ਇਹ ਜਿਹੜੀ ਡਰਾਈਵ ਦਿੱਲੀ ਵਿੱਚ ਸ਼ੁਰੂ ਹੋਈ, ਜਿਹਦੇ ਵਿੱਚ ਅਬਦੁਲ ਕਲਾਮ ਆਜ਼ਾਦ, ਜਵਾਹਰ ਲਾਲ ਨਹਿਰੂ ਜੀ ਅਤੇ ਡਾਕਟਰ ਰਜਿੰਦਰ ਪ੍ਰਸਾਦ ਜਿਹੜੇ ਵੱਡੇ ਵੱਡੇ ਦੇਸ਼ ਦੇ ਨੇਤਾ ਸੀ, ਉਹਨਾਂ ਨੇ ਪਾਰਟੀਸਪੇਟ ਕੀਤਾ ਅਤੇ ਦਿੱਲੀ ਵਿੱਚ ਕਈ ਰੁੱਖ ਲਾਏ। ਅਤੇ ਇਸੇ ਪ੍ਰੋਗਰਾਮ ਨੂੰ ਜਿਹੜੀ ਹੈਗਾ ਫੋਰਮਲ ਲਾਂਚ ਆਫਿਸ਼ਲੀ, ਇਹ 1950 ਵਿੱਚ ਕੀਤਾ ਗਿਆ, ਡਾਕਟਰ ਕੇ ਐੱਮ ਮੁਨਸ਼ੀ ਜੀ ਨੇ, ਜਿਹੜੇ ਸੈਂਟਰ ਦੇ ਮੰਤਰੀ, ਐਗਰੀਕਲਚਰ ਐਂਡ ਫੂਡ ਮੰਤਰੀ ਸੀਗੇ ਜੀ। ਮੇਨ ਓਬਜੈਕਟਿਵ ਇਹ ਪ੍ਰੋਗਰਾਮ ਦਾ ਇਹੀ ਹੈ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਰੁੱਖਾਂ ਦੇ ਫਾਇਦੇ ਕੀ ਨੇ ਅਤੇ ਰੁੱਖਾਂ ਨੂੰ ਲਾਉਣਾ ਚਾਹੀਦਾ ਹੈ। ਬਾਕੀ ਇਹ ਜਿਹੜਾ ਟਾਈਮ ਰੱਖਿਆ ਗਿਆ ਪਹਿਲੇ ਹਫ਼ਤੇ ਜੁਲਾਈ ਦੇ ਮਹੀਨੇ, ਤਾਂ ਕਿ ਇਸ ਟਾਈਮ ਨੋਰਮਲੀ ਮੀਂਹ ਪੈਂਦੇ ਨੇ ਅਤੇ ਜਦੋਂ ਵੀ ਆਪਾਂ ਕੋਈ ਬੂਟੇ ਲਾਉਂਦੇ ਹਾਂ ਉਹਨਾਂ ਦੀ ਸਰਵਾਈਵਲ ਕਾਫੀ ਵੱਧ ਜਾਂਦੀ ਆ ਕਿਸੇ ਹੋਰ ਟਾਈਮ ਬੂਟੇ ਲਾਉਣ ਨਾਲੋਂ। ਅਤੇ ਇਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਕੋਸ਼ਿਸ਼ ਕਰੀਏ ਆਪਾਂ ਰਵਾਇਤੀ ਰੁੱਖ ਲਾਵੀਏ, ਕਿਉਂਕਿ ਰਵਾਇਤੀ ਰੁੱਖ ਜਿਹੜੇ ਹੁੰਦੇ ਨੇ ਆਪਣੇ ਉਸ ਏਰੀਏ ਨੂੰ ਅਡੋਪਟਡ ਹੁੰਦੇ ਨੇ ਅਤੇ ਉਹਦੇ ਵਿੱਚ ਉਹਨਾਂ ਦੇ ਚਾਂਸਿਸ ਆਫ ਸਰਵਾਈਵਲ ਵੀ ਜ਼ਿਆਦਾ ਹੋ ਜਾਂਦਾ। ਅਤੇ ਉਹਦੇ ਜਦੋਂ ਨੋਰਮਲ ਇੱਥੇ ਰਵਾਇਤੀ ਰੁੱਖ ਲਾਉਂਦੇ ਹਾਂ ਉਹਨਾਂ ਨਾਲ ਜਿਹੜੇ ਰਹਿੰਦੇ ਕੀੜੇ ਮਕੌੜੇ, ਹੋਰ ਐਨੀਮਲ ਬਰਡਸ ਹੈ, ਉਹਨਾਂ ਦਾ ਵੀ ਆਉਣਾ ਵੱਧ ਜਾਂਦਾ। ਇਸ ਦੇ ਨਾਲ ਨਾਲ ਜਿਵੇਂ ਆਪਣੇ ਫੋਰੈਸਟ ਵਿੱਚ ਨੈਸ਼ਨਲ ਫੋਰੈਸਟ ਪੋਲਿਸੀ ਬਣੀ ਹੈ, ਕਈ ਫੋਰੈਸਟ ਪੋਲਿਸੀਜ਼ ਹੈਗੀਆਂ। ਇੱਕ ਫੋਰੈਸਟ ਪੋਲਿਸੀ ਹੈ ਜੀ 1988 ਦੀ, ਜਿਹਦੇ ਮੁਤਾਬਕ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਜੇ ਆਪਾਂ 1/3 ਹਿੱਸਾ ਘੱਟੋ ਘੱਟ ਰੁੱਖਾਂ ਹੇਠ ਹੋਣਾ ਜ਼ਰੂਰੀ ਹੈ ਜੇ ਕਿਸੇ ਜਗ੍ਹਾ ਦਾ ਵਾਤਾਵਰਨ ਆਪਾਂ ਠੀਕ ਰੱਖਣਾ। ਅਤੇ ਉਸ ਹਿਸਾਬ ਨਾਲ ਫਿਰ ਜਿਹੜੇ ਮੈਦਾਨੀ ਇਲਾਕੇ ਹੈ ਉਹਦੇ 'ਚ 20% ਏਰੀਆ, ਜਿਹੜੇ ਪਹਾੜੀ ਇਲਾਕੇ ਹੈ 'ਚ ਉਹਦਾ 60% ਏਰੀਆ ਰੁੱਖਾਂ ਹੇਠ ਹੋਣਾ ਜ਼ਰੂਰੀ ਹੈ। ਇਸੇ ਮਿਨੀਮਮ ਫਿਗਰਸ ਨੂੰ ਦੇਖਦੇ ਹੋਏ ਜੇ ਆਪਾਂ ਪੰਜਾਬ ਵੱਲ ਝਾਤੀ ਮਾਰੀਏ, ਆਪਣੇ ਕੋਲ ਸਿਰਫ 5.9% ਏਰੀਆ ਜੰਗਲਾਂ 'ਚ ਹੈ, ਜੋ ਆਪਾਂ ਨੂੰ 20% ਹੋਣਾ ਚਾਹੀਦਾ ਹੈ। ਮਤਲਬ ਕਿ ਆਪਣਾ ਜੋ ਮਿਨੀਮਮ ਏਰੀਆ ਵੀ ਹੈ ਕਿਸੇ ਜਗ੍ਹਾ ਦਾ ਵਾਤਾਵਰਨ ਨੂੰ ਠੀਕ ਰੱਖਣ ਨੂੰ, ਉਹਦੇ ਤੋਂ ਵੀ ਆਪਣੇ ਕੋਲ 1/3 ਹਿੱਸਾ ਘੱਟ ਹੈਗਾ। ਅਤੇ ਇਸ ਲਈ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਲੋੜ ਹੈ। ਜੇ ਇਹਦੇ 'ਚ ਵੀ ਆਪਾਂ ਫਰਦਰ ਦੇਖੀਏ, ਜੇ ਜੰਗਲਾਂ ਹੇਠ ਰਕਬਾ ਹੈ ਉਹ 3.8% ਹੈ, ਜੇ ਇੱਕ ਨਵੀਂ ਟਰਮੀਨੋਲੋਜੀ ਹੈ ਦੈਟ ਇਜ਼ ਟ੍ਰੀ ਕਵਰ, ਉਹ ਆਪਣੇ ਕੋਲ 2.3% ਹੈਗਾ। ਇੱਕ ਹੋਰ ਇੱਕ ਟਰਮੀਨੋਲੋਜੀ ਨਵੀਂ ਆਈ ਹੈ ਜੀ, ਟ੍ਰੀ ਆਊਟਸਾਈਡ ਫੋਰੈਸਟ, ਮਤਲਬ ਜਿਹੜੇ ਸਰਕਾਰੀ ਜੰਗਲ ਹੈ ਉਹਦੇ ਬਾਹਰ ਜੋ ਰੁੱਖਾਂ ਹੇਠ ਰਕਬਾ ਹੈਗਾ, ਜਿਵੇਂ ਕਿਸਾਨਾਂ ਦੇ ਆਪਣੇ ਖੇਤਾਂ ਵਿੱਚ, ਆਪਣੇ ਸੜਕਾਂ ਦੇ ਬੰਨਿਆਂ 'ਤੇ, ਉਹ ਤਕਰੀਬਨ ਆਪਣੇ ਕੋਲ 4.3% ਏਰੀਆ ਹੈਗਾ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰੂੰਗਾ ਕਿ ਆਮ ਕਰਕੇ ਆਪਣੇ ਲੋਕਾਂ ਦੀ ਦਰਖਤਾਂ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ।
ਕਿਸੇ ਵੀ ਤੁਸੀਂ ਆਮ ਬੰਦੇ ਨਾਲ ਗੱਲ ਕਰੋ, ਕਹੂਗਾ ਕਿ ਦਰਖਤ 'ਚ ਇੱਕ ਵਾਰੀ ਲਾਤਾ, ਇਹਨੂੰ ਉਸ ਤੋਂ ਪਿੱਛੋਂ ਸਾਂਭ ਸੰਭਾਲ ਦੀ ਦੇਖ ਦੀ ਕੋਈ ਲੋੜ ਨਹੀਂ, ਆਪਣੇ ਆਪ ਹੀ ਚੱਲਦੇ ਨੇ। ਕੁਝ ਹੱਦ ਤੱਕ ਇਹ ਸੋਚਣੀ ਉਹਨਾਂ ਦੀ

ਠੀਕ ਵੀ ਹੈ, ਕਿਉਂਕਿ ਜਦੋਂ ਆਪਾਂ ਆਲੇ ਦੁਆਲੇ ਸੜਕਾਂ ਦੇ, ਨਹਿਰਾਂ ਅਤੇ ਬਾਗਾਂ ਵਿੱਚ ਦੇਖਦੇ ਹਾਂ, ਰੁੱਖ ਲੱਗੇ ਹੋਏ ਨੇ, ਕੋਈ ਉਹਨੂੰ ਸਾਂਭ ਸੰਭਾਲ ਨਹੀਂ ਕਰ ਰਿਹਾ, ਉਹ ਆਪਣੇ ਆਪ ਚੱਲ ਵੀ ਰਹੇ ਨੇ। ਬਟ ਇਹ ਗੱਲ ਨਹੀਂ ਹੈ, ਜੇ ਜਦੋਂ ਆਪਾਂ ਰੁੱਖ ਲਾਉਣਾ ਹੈਗਾ ਉਹਦੀ ਸਾਂਭ ਸੰਭਾਲ ਵੀ ਕਰਨ ਦੀ ਲੋੜ ਹੈ। ਇਹ ਇੱਕ ਟੈਕਨੀਕਲ ਫੀਲਡ ਹੈਗਾ, ਐ ਨਹੀਂ ਹੈ ਕਿ ਇਹਦੇ ਲਈ ਆਪਾਂ ਨੂੰ ਜੇ ਰੁੱਖ ਲਾਉਣੇ ਆ ਆਪਾਂ ਨੂੰ ਪਲੈਨਿੰਗ ਕਰਨ ਦੀ ਲੋੜ ਹੈ। ਐ ਨਹੀਂ ਕਿ ਆਪਾਂ ਬਹੁਤ ਸਾਰੇ ਦਰਖਤ ਲੈ ਲਏ ਫਿਰ ਸੋਚੀਏ ਕਿ ਕਿੱਥੇ ਲਾਉਣੇ ਨੇ, ਕਿਵੇਂ ਲਾਉਣੇ ਨੇ। ਜੇ ਪਲੈਨਿੰਗ ਨਾਲ ਚੱਲਾਂਗੇ ਉਹਦੇ ਨਾਲ ਰੁੱਖਾਂ ਦੀ ਜਿਹੜੀ ਹੈਗੀ ਆ ਸਰਵਾਈਵਲ ਦੇ ਚਾਂਸਿਸ ਕਾਫੀ ਵਧੀਆ ਹੋ ਜਾਣਗੇ। ਮੋਟੀ ਜਿਹੀ ਗੱਲ ਇਹ ਹੈ ਕਿ ਜੇ ਕੋਈ ਵੀ ਆਪਾਂ ਬੂਟਾ ਲਾਉਂਦੇ ਹਾਂ ਕਿਸੇ ਥਾਂ 'ਤੇ ਲਾਉਂਦੇ ਹਾਂ, ਆਪਾਂ ਜੇ ਘੱਟੋ ਘੱਟ 2 ਸਾਲ ਤੱਕ ਉਹਦੀ ਸਾਂਭ ਸੰਭਾਲ ਕਰ ਸਕੀਏ ਤਾਂ ਹੀ ਉਹਦੇ ਸਰਵਾਈਵਲ ਪਰਸਨ ਵੱਧਦਾ, ਨਹੀਂ ਤਾਂ ਕਾਫੀ ਹੱਦ ਤੱਕ ਬੂਟੇ ਜਿਹੜੇ ਆਪਾਂ ਲਾਉਂਦੇ ਹਾਂ ਉਹ ਮਰ ਜਾਂਦੇ ਨੇ। ਦੇਖੋ ਇਹ ਤਾਂ ਗੱਲ ਹੋ ਗਈ, ਆਪਣੇ ਇਹਦੀ ਬਾਰੇ ਟੈਕਨੀਕਲ ਨੌਲੇਜ ਦੀ ਲੋੜ ਹੈ। ਫਿਰ ਟੈਕਨੀਕਲ ਨੌਲੇਜ ਕੀ ਗੱਲਾਂ ਹੈਗੀਆਂ? ਪਹਿਲੇ ਦੀ ਗੱਲ ਤਾਂ ਆ ਜਾਂਦੀ ਹੈ ਕਿ ਰੁੱਖਾਂ ਦੀ ਚੋਣ, ਆਪਾਂ ਨੂੰ ਕਿਹੜੇ ਰੁੱਖ ਲਾਉਣੇ ਚਾਹੀਦੇ ਨੇ, ਇਹ ਨਿਰਭਰ ਕਰਦਾ ਹੈ ਕਿ ਤੁਸੀਂ ਰੁੱਖ ਲਾਉਣੇ ਕਿੱਥੇ ਨੇ। ਜੇ ਘਰਾਂ ਵਿੱਚ ਰੁੱਖ ਲਾਉਣੇ ਨੇ ਜਾਂ ਖੇਤਾਂ 'ਚ ਲਾਉਣੇ ਨੇ ਜਾਂ ਸੋਸ਼ਲ ਆਮ ਕੋਮਨ ਪਬਲਿਕ ਲੈਂਡ 'ਤੇ ਲਾਉਣੇ ਆ, ਹਰੇਕ ਦੇ ਅਲੱਗ ਅਲੱਗ ਤਰ੍ਹਾਂ ਦੇ ਰੁੱਖ ਦੀ ਚੋਣ ਕੀਤੀ ਜਾਂਦੀ ਹੈ। ਪਹਿਲਾਂ ਮੈਂ ਗੱਲ ਕਰੂੰਗਾ ਜੇ ਘਰਾਂ 'ਚ ਰੁੱਖ ਲਾਉਣੇ ਨੇ। ਘਰਾਂ 'ਚ ਆਪਣਾ ਹੁੰਦਾ ਹੈ ਕਿ ਆਪਣੇ ਕੋਲ ਏਰੀਆ ਕਿੰਨਾ ਕੁ ਹੈ, ਜੇ ਥੋੜ੍ਹਾ ਜ਼ਿਆਦਾ ਏਰੀਆ ਹੈ ਤਾਂ ਫਿਰ ਆਪਾਂ ਕੁਝ ਫਲਾਂ ਵਾਲੇ ਬੂਟੇ ਵੀ ਲਾ ਜਾਂਦੇ ਹਾਂ, ਵੱਡੇ ਫਲਾਂ ਵਾਲੇ ਬੂਟੇ ਨੇ ਜਿਵੇਂ ਅੰਬ ਜਾਮਣ ਵਗੈਰਾ। ਜੇ ਥੋੜ੍ਹੀ ਜਗ੍ਹਾ ਹੈ ਫਿਰ ਆਪਾਂ ਸਿਟਰਸ ਜਾਤੀ ਦੇ ਬੂਟੇ ਲਾ ਲੈਂਦੇ ਹਾਂ, ਨਿੰਬੂ ਕੀਨੋ ਵਗੈਰਾ। ਇਸੇ ਤਰ੍ਹਾਂ ਕੁਝ ਆਪਾਂ ਨੂੰ ਘਰਾਂ ਵਿੱਚ ਜੇ ਛਾਂ ਦੀ ਲੋੜ ਹੈ ਫਿਰ ਨਿੰਮ ਡੇਕ ਲਾ ਲੈਂਦੇ ਹਾਂ। ਇਸੇ ਤਰ੍ਹਾਂ ਹੀ ਜਿਵੇਂ ਜੇ ਸੜਕਾਂ 'ਤੇ ਜਾਂ ਪਬਲਿਕ ਲੈਂਡਸ 'ਚ ਰੁੱਖ ਲਾਉਣੇ ਆ, ਉੱਥੇ ਸਾਨੂੰ ਇਹ ਓਬਜੈਕਟਿਵ ਨਹੀਂ ਹੁੰਦਾ ਕਿ ਰੁੱਖ ਤੋਂ ਸਾਨੂੰ ਕੋਈ ਮੁਨਾਫਾ ਆਵੇ। ਉੱਥੇ ਆਪਾਂ ਦੇਖਦੇ ਹਾਂ ਜੇ ਸ਼ਹਿਰਾਂ ਦੇ ਨੇੜੇ ਸੜਕਾਂ ਹਨ ਉੱਥੇ ਉਹ ਬੂਟਿਆਂ ਦੀ ਚੋਣ ਕੀਤੀ ਜਾਂਦੀ ਹੈ ਜਿਹੜੇ ਦੇਖਣ ਨੂੰ ਸੋਹਣੇ ਲੱਗਣ, ਜਿਵੇਂ ਸਜਾਵਟੀ ਬੂਟੇ ਹੋਣ, ਉਹਨਾਂ ਨੂੰ ਅਲੱਗ ਅਲੱਗ ਮੌਸਮ ਵਿੱਚ ਫੁੱਲ ਆਉਂਦੇ ਹੋਣ ਅਤੇ ਉਹਦੀ ਚੋਣ ਕੀਤੀ ਜਾਂਦੀ ਹੈ। ਜ਼ਿਆਦਾ ਕਰਕੇ ਆਪਾਂ ਰਵਾਇਤੀ ਰੁੱਖ ਜਿਵੇਂ ਕਿ ਆਪਣੇ ਟਾਹਲੀ, ਬੋੜ, ਪਿੱਪਲ, ਨਿੰਮ, ਡੇਕ, ਬੇਰ, ਤੁੰਨ, ਜਾਮਣ, ਰੀਠਾ, ਇਹ ਜੇ ਬੂਟੇ ਆਪਾਂ ਆਮ ਕਰਕੇ ਸੜਕਾਂ ਦੇ ਜਾਂ ਪਬਲਿਕ ਲੈਂਡਸ ਲਾ ਦਿੰਦੇ ਹਾਂ, ਇਹਦੇ ਨਾਲ ਨਾਲ ਕੁਛ ਬੂਟੇ ਜੇ ਵੀ ਹੈ ਜਿਨ੍ਹਾਂ ਦੀ ਮੈਡੀਸਨਲ ਇੰਪੋਰਟੈਂਸ ਹੈਗੀ ਹੈ, ਜਿਵੇਂ ਹੜੜ, ਬਿਹੜਾ, ਸੁਹਾਂਜਨਾ ਲਾ ਲਓ, ਨਿੰਮ ਲਾ ਲਓ, ਉਹ ਜੇ ਬੂਟੇ ਵੀ ਇਹ ਪਬਲਿਕ ਲੈਂਡ ਵਿੱਚ ਲਾਏ ਜਾਂਦੇ ਨੇ। ਤੀਜੀ ਥਾਂ ਦੀ ਜਗ੍ਹਾ ਹੈਗੀ ਹੈ ਕਿ ਖੇਤਾਂ ਵਿੱਚ, ਕਿਸਾਨ ਆਪਣੇ ਖੇਤਾਂ ਵਿੱਚ ਵੀ ਰੁੱਖ ਲਾਉਂਦੇ ਨੇ, ਪਰ ਉੱਥੇ ਆਪਣਾ ਜਿਹੜਾ ਉਹਨਾਂ ਦਾ ਮੰਤਵ ਹੈਗਾ, ਓਬਜੈਕਟਿਵ ਹੈਗਾ, ਉਹ ਟੋਟਲੀ ਡਿਫਰੈਂਟ ਹੈਗਾ। ਉੱਥੇ ਉਹੀ ਰੁੱਖ ਲਾਏ ਜਾਂਦੇ ਨੇ ਜਿਹੜੇ ਤੋਂ ਕੋਈ ਨਾ ਕੁਝ ਕੁਝ ਸਮੇਂ ਪਿੱਛੋਂ ਮੁਨਾਫਾ ਮਿਲਦਾ ਹੋਵੇ। ਜਿਵੇਂ ਮੈਂ ਗੱਲ ਕਰੂੰਗਾ ਥੋੜ੍ਹੇ ਟਾਈਮ ਵਾਲੇ ਬੂਟੇ, ਪੋਪੂਲਰ ਲਾਇਆ ਜਾ ਸਕਦਾ, ਸਫੈਦਾ ਲਾਇਆ ਜਾ ਸਕਦਾ, ਡੇਕ ਲਗਾਇਆ ਜਾ ਸਕਦਾ, ਇਹਨਾਂ ਦੇ 5-6 ਸਾਲ ਪਿੱਛੋਂ ਆਪਾਂ ਰੁੱਖ ਕੱਟ ਕੇ ਉਹਦਾ ਕੁਝ ਮੁਨਾਫਾ, ਲੱਕੜ ਵੇਚ ਕੇ ਮੁਨਾਫਾ ਲੈ ਸਕਦੇ ਹਾਂ। ਡੇਕ 8-10 ਸਾਲ ਪਿੱਛੋਂ, ਜਿਵੇਂ ਟੀਕ ਹੋ ਗਿਆ, ਟਾਹਲੀ ਹੋ ਗਿਆ, ਇਹ 20-25 ਸਾਲ ਪਿੱਛੋਂ ਵੇਚ ਕੇ ਆਪਾਂ ਇਹਨਾਂ ਦਾ ਮੁਨਾਫਾ ਲੈ ਸਕਦੇ ਹਾਂ। ਅਤੇ ਇੱਥੇ ਚੋਣ ਆਮ ਕਰਕੇ ਉਹੀ ਬੂਟੇ ਲਾਏ ਜਾਂਦੇ ਨੇ ਜਿਨ੍ਹਾਂ ਤੋਂ ਕਦੇ ਨਾ ਕਦੇ ਸਾਨੂੰ ਫਾਇਦਾ ਹੋਵੇ। ਨਾਲ ਨਾਲ ਹੋਰ ਵੀ ਬਹੁਤ ਇੰਪੋਰਟੈਂਟ ਗੱਲ ਹੈ ਜਿਹੜੀ ਖਿਆਲ ਰੱਖਣ ਦੀ ਲੋੜ ਹੈ ਕਿ ਜਦੋਂ ਬੂਟੇ ਆਪਾਂ ਖੇਤਾਂ 'ਚ ਲਾਉਂਦੇ ਹਾਂ ਉਹ ਬੂਟੇ ਚੋਣ ਕੀਤੀ ਜਾਂਦੀ ਹੈ ਜਿਹੜੇ ਨਾਲ ਜਿਹੜੀਆਂ ਫਸਲਾਂ ਲੱਗੀਆਂ ਹੋਣ ਉਹਨੂੰ ਘੱਟੋ ਘੱਟ ਨੁਕਸਾਨ ਕਰਨ, ਮਤਲਬ ਸਿੱਧੇ ਤਣਿਆ ਹੋਵੇ, ਛੱਤਰੀ ਛੋਟੀ ਹੋਵੇ, ਕੋਈ ਉਹਨਾਂ ਨੂੰ ਕੀੜੇ ਮਕੌੜੇ ਘੱਟ ਆਉਣ, ਤਾਂ ਕਿ ਐਂ ਨਾ ਹੋਵੇ ਕਿ ਰੁੱਖ ਲਾ ਕੇ ਜਿਹੜੀਆਂ ਨਾਲ ਜਿਹੜੀਆਂ ਫਸਲਾਂ ਉਹਨਾਂ ਦਾ ਨੁਕਸਾਨ ਜ਼ਿਆਦਾ ਹੋਵੇ, ਰਾਧਰ ਨਾਲ ਰੁੱਖ ਲਾਉਣ ਨਾਲ ਆਪਾਂ ਨੂੰ ਫਾਇਦਾ ਹੋਵੇ। ਅੱਗੇ ਪੁਆਇੰਟ ਆਉਂਦਾ ਹੈ ਕਿ ਜੇ ਆਪਾਂ ਚਲੋ ਕੋਈ ਬੂਟਾ ਲਾਉਣਾ, ਰੁੱਖ ਲਾਉਣਾ, ਅਤੇ ਕਿਤੇ ਕਿੱਥੋਂ ਲਾਵਾਂਗੇ? ਕੋਈ ਸਰਕਾਰੀ ਨਰਸਰੀ ਹੈਗੀ ਹੈ, PAU ਦੀ ਨਰਸਰੀ ਆ, ਉੱਥੋਂ ਲੈ ਸਕਦੇ ਹਾਂ। ਜੰਗਲਾਤ ਦੀਆਂ ਚੰਗੀਆਂ ਨਰਸਰੀਆਂ ਹੈ, ਕੁਝ ਪ੍ਰਾਈਵੇਟ ਨਰਸਰੀਆਂ ਵੀ ਚੰਗੀਆਂ ਹੈਗੀਆਂ। ਅਤੇ ਕਿਹੜੇ ਬੂਟੇ ਦੀ ਚੋਣ ਕਰਨ ਲੱਗੇ ਕਿਸ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ? ਪਹਿਲੀ ਗੱਲ ਤਾਂ ਦੇਖਾਂਗੇ ਜਿਹੜਾ ਬੂਟਾ ਦੇਖਣ ਨੂੰ ਤੁਹਾਨੂੰ ਤੰਦਰੁਸਤ ਲੱਗੇ, ਸਿੱਧਾ ਬੂਟਾ ਹੋਵੇ, ਐਂ ਨਾ ਹੋਵੇ ਤਣਾ ਟੇਢਾ ਮੇਢਾ ਜਿਹਾ ਹੋਵੇ, ਆਮ ਉਹ ਅਵੋਇਡ ਕਰਨਾ ਚਾਹੀਦਾ। ਕਈ ਵਾਰੀ ਹੁੰਦਾ ਕਿ ਜਦੋਂ ਬੂਟਾ ਲੈਣ ਜਾਂਦੇ ਹਾਂ ਉਹਦਾ ਸਿਰਾ ਟੁੱਟਿਆ ਹੁੰਦਾ, ਜਦੋਂ ਬੂਟਾ ਸਿਰਾ ਟੁੱਟਿਆ ਹੁੰਦਾ ਸੰਭਾਵਨਾ ਹੈ ਕਿ ਉਹ ਬੂਟਾ ਨਹੀਂ ਠੀਕ ਚੱਲੂਗਾ, ਉਹ ਜੇ ਬੂਟੇ ਅਵੋਇਡ ਕਰਨੇ ਚਾਹੀਦੇ ਆ। ਕਈ ਜਿਹੜੀਆਂ ਨਰਸਰੀਆਂ ਹੁੰਦੀਆਂ ਉਹਨਾਂ ਕੋਲ ਪੁਰਾਣੇ ਬੂਟੇ ਪਏ ਹੁੰਦੇ ਨੇ ਅਤੇ ਉਹਨਾਂ ਦੀਆਂ ਥੱਲੇ ਜਿਹੜੇ ਲਿਫਾਫੇ ਹੁੰਦੇ ਉਹਨਾਂ ਜੜ੍ਹਾਂ ਲਿਫਾਫੇ 'ਚ ਨਿਕਲੀਆਂ ਹੁੰਦੀਆਂ, ਜ਼ਮੀਨ 'ਚ ਵੜ ਜਾਂਦੀਆਂ, ਅਤੇ ਜਦੋਂ ਆਪਾਂ ਬੂਟਾ ਥੈਲੀ ਚੱਕਦੇ ਹਾਂ ਅਤੇ ਜੜ੍ਹਾਂ ਜੜ੍ਹ ਟੁੱਟ ਜਾਂਦੀ ਆ, ਥੋੜ੍ਹੀ ਦੇਰ ਤਾਂ ਬੂਟਾ ਠੀਕ ਲੱਗਦਾ ਪਰ ਜਦੋਂ ਉਹ ਬੂਟਾ ਖੇਤ 'ਚ ਲਾਵਾਂਗੇ ਉਹ ਬੂਟੇ ਦੇ ਚੱਲਣ ਦੇ ਚਾਂਸਿਸ ਕਾਫੀ ਘੱਟ ਜਾਂਦੇ ਆ। ਕੋਸ਼ਿਸ਼ ਕਰੋ ਕਿ ਇਹ ਜੇ ਬੂਟਿਆਂ ਦਾ ਖਿਆਲ ਰੱਖੋਗੇ ਇਹ ਬੂਟੇ ਨਾ ਲਾਏ ਜਾਣ। ਅਤੇ ਹੋਰ ਹੁੰਦਾ ਹੈ ਕਈ ਵਾਰੀ ਜਦੋਂ ਆਪਾਂ ਬੂਟਾ ਲੈਣ ਜਾਂਦੇ ਹਾਂ ਉਹਦੀ ਗਾਚੀ ਹਿੱਲੀ ਹੁੰਦੀ ਹੈ ਅਤੇ ਉਹ ਵੀ ਚਾਂਸਿਸ ਹੈ ਕਿ ਜਦੋਂ ਜੜ੍ਹਾਂ ਹਿੱਲ ਗਈਆਂ ਉਹਦੇ ਵੀ ਜਿਹੜੇ ਬੂਟੇ ਦੇ ਚੱਲਣ ਦੇ ਚਾਂਸ ਕਾਫੀ ਘੱਟ ਜਾਂਦੇ ਆ। ਫਿਰ ਅੱਗੇ ਆਪਾਂ ਗੱਲ ਕਰਾਂਗੇ ਕਿ ਰੁੱਖ ਲਾਉਣ ਦੀ ਵਿਧੀ। ਇਹ ਆਪਾਂ ਦੇਖ ਲਿਆ ਕਿ ਰੁੱਖ ਕਿੱਥੇ ਲਾਉਣਾ, ਉਹਦਾ ਕਿਵੇਂ ਲਾਉਣਾ, ਚੋਣ ਕੀ ਕਰਨੀ ਹੈ ਅਤੇ ਬੂਟੇ ਲਾਉਣੇ ਕਿਵੇਂ ਨੇ। ਕਿਤੇ ਵੀ ਬੂਟਾ ਤੁਸੀਂ

ਲਾਣਾ ਹੈਗਾ, ਸਭ ਤੋਂ ਪਹਿਲਾਂ ਇਹ ਗੱਲ ਖਿਆਲ ਰੱਖਣੀ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕੋਲ ਪਾਣੀ ਦਾ ਸਾਧਨ ਹੈ ਕਿ ਨਹੀਂ ਹੈ। ਪਾਣੀ ਤੋਂ ਬਿਨਾਂ ਬੂਟਾ ਨਹੀਂ ਚੱਲਣਾ ਕੋਈ ਵੀ। ਬਰਸਾਤਾਂ ਵਿੱਚ ਬੂਟੇ ਲਾ ਦਿੰਦੇ ਹਾਂ ਠੀਕ ਹੈ, ਪਰ ਜੇ ਆਪਾਂ ਆਫਟਰ ਕੇਅਰ ਨਹੀਂ ਕਰਦੇ ਤਾਂ ਬੂਟੇ ਦੇ ਚੱਲਣ ਦੇ ਚਾਂਸਿਸ ਕਾਫੀ ਘੱਟ ਜਾਂਦੇ ਆ। ਕੋਸ਼ਿਸ਼ ਕਰੋ ਜਿੱਥੇ ਕੋਈ ਨਾ ਕੋਈ ਪਾਣੀ ਦਾ ਸਾਧਨ ਹੋਵੇ ਉਹੀ ਜਗ੍ਹਾ ਚੁਣੀ ਜਾਵੇ ਬੂਟੇ ਲਾਉਣ ਲਈ। ਫਿਰ ਹੈਗੀ ਹੈ ਕਿ ਲੋਕੇਸ਼ਨ, ਜਿਵੇਂ ਆਪਾਂ ਦੇਖ ਰਹੇ ਸੀ ਕਿਤੇ ਮਿੱਟੀ ਸਾਫ਼ ਸੁਥਰੀ ਸੋਹਣੀ ਚੰਗੀ ਮਿੱਟੀ ਹੋਵੇ, ਐਂ ਨਾ ਹੋਵੇ ਕਿਸੇ ਥਾਂ 'ਤੇ ਮਲਬਾ ਸਿੱਟਿਆ ਹੋਵੇ ਕਿਸੇ ਬਿਲਡਿੰਗ ਦਾ, ਉਹਦੇ 'ਤੇ ਤੁਸੀਂ ਕਹੋ ਜੀ ਬੂਟਾ ਲਾਉਣਾ, ਉਹ ਬੂਟਾ ਨਹੀਂ ਚੱਲ ਸਕਦਾ ਕਿਉਂਕਿ ਉਹਨੂੰ ਜੜ੍ਹਾਂ ਨੂੰ ਚੱਲਣ ਲਈ ਕੋਈ ਨਾ ਕੋਈ ਜਗ੍ਹਾ ਚਾਹੀਦੀ ਆ। ਫਿਰ ਬੂਟੇ ਲਾਉਣ ਤੋਂ ਪਹਿਲਾਂ ਆਪਾਂ ਦੇਖਣਾ ਕਿ ਟੋਇਆ ਪੱਟਣਾ ਜ਼ਰੂਰੀ ਹੈ। ਐਂ ਨਹੀਂ ਕਿ ਦੇਖਿਆ ਅੱਜ ਵਨ ਮਹੋਤਸਵ ਹੈ, ਅੱਜ ਹੀ ਮੈਂ 100 ਬੂਟਾ ਇਕੱਠਾ ਕਰ ਲਿਆ ਅਤੇ ਅੱਧੇ ਘੰਟੇ 'ਚ ਲਾਤਾ ਸਾਰਾ। ਕੋਸ਼ਿਸ਼ ਕਰੋ, ਉਹਦੀ ਪਲੈਨਿੰਗ ਕਰਨੀ ਜ਼ਰੂਰੀ ਹੈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, 15-20 ਦਿਨ ਪਹਿਲਾਂ ਟੂਆ ਪੱਟੋ, ਜਿਸ ਟਾਈਪ ਦਾ ਬੂਟਾ ਲਾਉਣਾ ਦੇਖੋ ਉਹਦੀ ਥੈਲੀ ਕਿਸ ਸਾਈਜ਼ ਦੀ ਹੈ, ਉਹਦੇ ਤੋਂ ਕੋਸ਼ਿਸ਼ ਕਰੋ 2 ਤੋਂ 3 ਗੁਣਾ ਵੱਡਾ ਟੂਆ ਪੱਟੋ, ਤਾਂ ਕਿ ਆਲੇ ਦੁਆਲੇ ਆਪਾਂ ਚੰਗੀ ਮਿੱਟੀ ਖਾਦ ਜਾਂ ਕਿਤੇ ਥਾਂ 'ਤੇ ਸਿਉਂਕ ਦੀ ਪ੍ਰੋਬਲਮ ਹੈ ਸਿਉਂਕ ਵਾਲੀ ਦਵਾਈ ਵੀ ਪਾ ਦਈਏ। ਇਹ ਥੋੜ੍ਹੀ ਜਿਹੜੀ ਕੋਸ਼ਿਸ਼ ਜਾਂ ਪਲੈਨਿੰਗ ਪਹਿਲਾਂ ਕਰਾਂਗੇ ਉਹਦੇ ਨਾਲ ਤੁਹਾਡੇ ਬੂਟੇ ਚੱਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਤੇ ਬਾਕੀ ਕਈ ਥਾਂ 'ਤੇ ਜ਼ਮੀਨ ਕੇਜੀ ਹੈਗੀ, ਭਾਰੀ ਜ਼ਮੀਨ ਤਾਂ ਨਹੀਂ ਵਾਲੀ, ਜਿੱਥੇ ਪਾਣੀ ਨੀਵੀਂ ਜਗ੍ਹਾ ਤਾਂ ਨਹੀਂ ਹੈ ਜਿੱਥੇ ਪਾਣੀ ਖੜਦਾ ਹੋਵੇ। ਜੇ ਕਿਤੇ ਬੂਟਾ ਨਵਾਂ ਲਾਇਆ ਉਹਦੇ ਉੱਤੇ 15-20 ਦਿਨ ਪਾਣੀ ਖੜ੍ਹਾ ਰਿਹਾ, ਬੂਟੇ 'ਚ ਚੱਲਣ ਦੇ ਚਾਂਸਿਸ ਕਾਫੀ ਘੱਟ ਜਾਂਦੇ ਆ। ਟੂਆ ਅੱਗੇ ਵੀ ਗੱਲ ਮੈਂ ਕੀਤੀ ਸੀ, ਜਿਵੇਂ 1.5 ਫੁੱਟ ਤੋਂ ਘੱਟੋ ਘੱਟ ਟੂਆ ਜ਼ਰੂਰ ਪੱਟੋ, ਤਾਂ ਕਿ 15-20 ਦਿਨ ਪਹਿਲਾਂ ਪੱਟੋ, ਤਾਂ ਕਿ ਬੂਟਾ ਤੁਹਾਡੇ ਉਹਦੇ 'ਚ ਕੋਈ ਨਾ ਕੋਈ ਚੰਗੀ ਮਿੱਟੀ ਅਤੇ ਖਾਦ ਪਾ ਸਕੇ ਅਤੇ ਬੂਟਾ ਆਪਾਂ ਚੰਗਾ ਚੱਲ ਸਕੇ। ਬਾਕੀ ਅੱਗੇ ਹੈਗਾ ਫਾਸਲਾ, ਬੂਟੇ ਤੋਂ ਬੂਟਾ ਫਾਸਲਾ। ਇਹ ਅਲੱਗ ਅਲੱਗ ਰੁੱਖ ਨੇ ਜਿਹੜੇ, ਉਹਨਾਂ ਦੀ ਅਲੱਗ ਅਲੱਗ ਗਰੋਥ ਹੁੰਦੀ ਹੈ। ਕਈ ਬੂਟੇ ਛੋਟੇ ਸਾਈਜ਼ ਦੇ ਹੁੰਦੇ ਆ, ਕੋਈ ਮੀਡੀਅਮ ਸਾਈਜ਼ ਹੁੰਦੇ ਆ, ਕੋਈ ਵੱਡੇ ਰੁੱਖ ਹੁੰਦੇ ਨੇ। ਆਮ ਆਪਾਂ ਨੂੰ ਪਤਾ ਹੈ ਕਿ ਜਿਹੜੇ ਅੰਬ ਦਾ ਬੂਟਾ, ਜਾਮਣ ਦਾ ਬੂਟਾ ਬਹੁਤ ਵੱਡੇ ਨੇ, ਕੁਝ ਮੀਡੀਅਮ ਸਾਈਜ਼ ਦੇ ਰੁੱਖ ਨੇ, ਕੋਈ ਬਹੁਤ ਛੋਟੇ ਰੁੱਖ ਨੇ। ਉਹ ਹਿਸਾਬ ਨਾਲ ਜਿੰਨੇ ਕੁ ਮਿਨੀਮਮ ਇੱਕ ਰੁੱਖ ਦੀ ਫਲਾਅ ਹੁੰਦਾ, ਉਨਾ ਕੁ ਫਾਸਲਾ ਬੂਟੇ ਤੋਂ ਬੂਟੇ ਰੱਖਣਾ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਕਰੋ 5-7 ਫੁੱਟ ਤੋਂ ਘੱਟ ਨੇੜੇ ਤਾਂ ਕੋਈ ਵੀ ਬੂਟਾ ਨਾ ਲਾਇਆ ਜਾਵੇ, ਅਤੇ ਜਿਹੜੇ ਜੂੰ ਜੂੰ ਵੱਡੇ ਬੂਟੇ ਹੁੰਦੇ ਥੋੜ੍ਹਾ ਥੋੜ੍ਹਾ ਫਾਸਲਾ ਜ਼ਿਆਦਾ ਰੱਖਣਾ ਚਾਹੀਦਾ, ਤਾਂ ਕਿ ਬੂਟੇ ਨੂੰ ਪੂਰੇ ਵਧਣ ਦਾ ਮੌਕਾ ਮਿਲ ਸਕੇ। ਬਾਕੀ ਜਦੋਂ ਵੀ ਆਪਾਂ ਬੂਟਾ ਲਾ ਲਿਆ, ਉਹਦੇ ਵਿੱਚ ਲਾਉਣ ਹੈ, ਕਈ ਵਾਰੀ ਹੁੰਦਾ ਹੈ ਕਿ ਆਪਾਂ ਵੱਡਾ ਫੰਕਸ਼ਨ ਕਰ ਲੈਂਦੇ ਹਾਂ, ਬੂਟੇ ਟੋਏ ਵਿੱਚ ਰੱਖ ਦਿੰਦੇ ਹਾਂ ਅਤੇ ਉੱਤੋਂ ਪਾਣੀ ਪਾ ਦਿੰਦੇ ਹਾਂ। ਬੂਟਾ ਕੋਈ ਵੀ ਜਿਹੜਾ ਹੁੰਦਾ ਉਹ ਪੋਲੀਥੀਨ ਬੈਗ ਵਿੱਚ ਹੁੰਦਾ, ਜੇ ਆਪਾਂ ਚੰਗੀ ਤਰ੍ਹਾਂ ਦਾ ਪੋਲੀਥੀਨ ਬੈਗ ਜਾਂ ਲਿਫਾਫਾ ਹੁੰਦਾ ਉਹਨੂੰ ਨਹੀਂ ਕੱਢਦੇ ਤਾਂ ਬੂਟੇ ਦੀਆਂ ਜੜ੍ਹਾਂ ਉਹਦੇ ਵਿੱਚ ਹੀ ਘੁੰਮੀ ਜਾਂਦੀਆਂ, ਜਾਂ ਰੂਟ ਕੋਇਲਿੰਗ ਕਹਿੰਦੇ ਆ। ਰੂਟ ਕੋਇਲਿੰਗ ਤੋਂ ਬਚਾਉਣ ਲਈ ਬਹੁਤ ਧਿਆਨ ਨਾਲ ਤਿੱਖੇ ਬਲੇਡ ਲੈ ਕੇ ਸਾਈਡ ਤੋਂ ਉਹਦੀਆਂ ਜਿਹੜੀਆਂ ਹੈਗੇ ਪੋਲੀ ਬੈਗਸ ਹੈ ਉਹਨੂੰ ਕੱਟ ਦਿਓ ਸਾਈਡ ਤੋਂ, ਧਿਆਨ ਨਾਲ ਸੈਪਰੇਟ ਕਰਕੇ ਤਾਂ ਟੋਏ ਵਿੱਚ ਬੂਟਾ ਰੱਖਿਆ ਜਾਵੇ। ਅਤੇ ਇੱਕ ਵਾਰੀ ਜਦੋਂ ਬੂਟਾ ਰੱਖਦੇ ਹਾਂ ਫਿਰ ਆਲੇ ਦੁਆਲੇ, ਕਿਉਂਕਿ ਮਿੱਟੀ ਆਪਾਂ ਪੱਟੀ ਹੁੰਦੀ ਹੈ ਅਤੇ ਉਹ ਨਰਮ ਮਿੱਟੀ ਹੁੰਦੀ ਹੈ, ਤੁਸੀਂ ਆਲੇ ਦੁਆਲੇ ਮਿੱਟੀ ਚੰਗੀ ਤਰ੍ਹਾਂ ਨਾਲ ਦੱਬਣੀ ਹੈ ਤਾਂ ਕਿ ਏਅਰ ਪੋਕਿਟਸ ਨਾ ਰਹਿ ਜਾਣ। ਏਅਰ ਪੋਕਿਟ ਰਹਿ ਜਾਂਦੇ ਉਹਦੇ ਨਾਲ ਬੂਟੇ ਦੇ ਮਰਨ ਦੇ ਚਾਂਸਿਸ ਕਾਫੀ ਵੱਧ ਜਾਂਦੇ ਆ। ਬਾਕੀ ਜਦੋਂ ਟੋਏ ਵਿੱਚ ਮਿੱਟੀ ਪਾ ਦਿੰਦੇ ਹਾਂ, ਕੋਸ਼ਿਸ਼ ਕਰੋ ਕਿ ਮਿੱਟੀ 5-7 ਜਿਹੜੀ ਸੈਂਟੀਮੀਟਰ ਥੱਲਿਓਂ ਥੋੜ੍ਹੀ ਜਿਹੀ ਨੀਵੀਂ ਰੱਖੀ ਜਾਵੇ ਜਿੱਥੇ ਬੂਟਾ ਲਾਇਆ, ਤਾਂ ਕਿ ਜਦੋਂ ਆਪਾਂ ਪਾਣੀ ਪਾਉਂਦੇ ਹਾਂ ਪਾਣੀ ਉੱਥੇ ਖੜ੍ਹੇ ਥੋੜ੍ਹਾ ਜਿਹਾ, ਐਂ ਨਾ ਹੋਵੇ ਕਿ ਪਾਣੀ 'ਚ ਪਾਉਣ ਉੱਤੋਂ ਦੀ ਨਿਕਲ ਜਾਵੇ, ਅਤੇ ਉਹਦੇ ਨਾਲ ਵੀ ਬੂਟੇ ਦੀਆਂ ਜੜ੍ਹਾਂ ਤੱਕ ਪਾਣੀ ਪਹੁੰਚਣਾ ਨਹੀਂ ਅਤੇ ਉਹਦੇ ਮਰਨ ਦੇ ਚਾਂਸਿਸ ਕਾਫੀ ਵੱਧ ਜਾਂਦੇ ਨੇ। ਬਾਕੀ ਇਸੇ ਲੜੀ ਵਿੱਚ ਗੱਲ ਕਰਾਂਗੇ ਕਿ ਬੂਟੇ ਲਾਉਣ ਦਾ ਢੁੱਕਵਾਂ ਸਮਾਂ ਕੀ ਹੈ। ਜਦੋਂ ਆਪਾਂ ਜਗ੍ਹਾ ਚੋਣ ਕਰ ਲਈ, ਬੂਟੇ ਚੋਣ ਕਰ ਲਏ, ਟੋਏ ਪੱਟ ਲਏ, ਫਿਰ ਲਾਉਣ ਦਾ ਸਮਾਂ, ਇਹ ਬਹੁਤ ਹੀ ਮਹੱਤਵਪੂਰਨ ਹੈ। ਕਈ ਵਾਰੀ ਆਪਾਂ ਇਹਦੇ 'ਤੇ ਜ਼ਿਆਦਾ ਖਿਆਲ ਨਹੀਂ ਕਰਦੇ ਕਿ ਸਾਰਾ ਸਾਲ ਹੀ ਬੂਟੇ ਲਾਈ ਜਾਂਦੇ ਹਾਂ। ਬੂਟਾ ਲੱਗ ਜ਼ਰੂਰ ਜਾਊਗਾ ਬਟ ਉਹਦੇ ਸਰਵਾਈਵਲ ਦੇ ਚਾਂਸਿਸ ਉਨੇ ਘੱਟ ਜਾਂਦੇ ਆ ਜੇ ਆਪਾਂ ਢੁੱਕਵੇਂ ਸਮੇਂ 'ਤੇ ਬੂਟਾ ਨਹੀਂ ਲਾਉਂਦੇ। ਮੋਟੇ ਤੌਰ 'ਤੇ ਜਿਹੜੇ ਆਪਣੇ ਐਵਰਗ੍ਰੀਨ ਪਲਾਂਟਸ ਨੇ, ਜਿਹੜੇ ਪੱਤਿਆਂ ਵਾਲੇ ਬੂਟੇ ਨੇ, ਉਹ 2 ਸਮੇਂ 'ਤੇ ਲੱਗਦੇ ਨੇ, ਜਿਵੇਂ ਬਰਸਾਤਾਂ 'ਚ ਅੱਜ ਕੱਲ੍ਹ ਜੁਲਾਈ ਅਗਸਤ ਸਤੰਬਰ ਤੱਕ, ਜਾਂ ਫਰਵਰੀ ਮਾਰਚ ਵਿੱਚ। ਜਿਹੜੇ ਹੁੰਦੇ ਆ ਨੰਗੀਆਂ ਜੜ੍ਹਾਂ ਵਾਲੇ ਬੂਟੇ, ਉਹ ਜਿਵੇਂ ਆਪਣੇ ਪਲੰਮ ਵਗੈਰਾ ਹੋ ਗਿਆ, ਜਿਵੇਂ ਈਵਨ ਪੋਪੂਲਰ ਦਾ ਬੂਟਾ ਵੀ ਹੋ ਗਿਆ, ਇਹ ਡੇਕ ਦਾ ਬੂਟਾ ਵੀ ਕਈ ਵਾਰੀ ਨੰਗੀ ਜੜ੍ਹਾਂ ਦੇ ਵੀ ਲੱਗ ਸਕਦਾ, ਇਹ ਤੁਸੀਂ ਜਨਵਰੀ ਦੇ ਮਹੀਨੇ ਲਾਇਆ ਜਾ ਸਕਦਾ। ਅੱਜ ਕੱਲ੍ਹ ਜਿਵੇਂ ਹਰੇਕ ਸਾਲ ਕਈ ਸੰਸਥਾਵਾਂ ਹੈਗੀਆਂ, ਅਸੀਂ ਵੀ ਬਹੁਤ ਬੂਟੇ ਲਾਉਂਦੇ ਹਾਂ, ਜੰਗਲਾਤ ਮਹਿਕਮੇ ਵਾਲੇ ਬਹੁਤ ਲਾਉਂਦੇ ਆ, ਕਈ NGO ਸੰਸਥਾਵਾਂ ਵੀ ਹੈਗੀਆਂ, ਲੱਖਾਂ ਬੂਟੇ ਹਰੇਕ ਸਾਲ ਲੱਗ ਜਾਂਦੇ ਨੇ। ਬਟ ਕਈ ਵਾਰੀ ਇਹ ਦੇਖਿਆ ਗਿਆ ਕਿ ਆਪਾਂ ਜਿੱਦਣ ਬੂਟੇ ਲਾਉਣੇ ਹੋਣ ਉੱਦਣ ਤਾਂ ਬਹੁਤ ਜੋਸ਼ ਸ਼ੋਸ਼ ਨਾਲ ਬੂਟਾ ਲਾਉਂਦੇ ਹਾਂ, ਬਟ ਉਸ ਤੋਂ ਪਿੱਛੋਂ ਉਹਦੀ ਆਫਟਰ ਕੇਅਰ ਥੋੜ੍ਹੀ ਜਿਹੀ ਘੱਟ ਜਾਂਦੀ ਆ। ਅਤੇ ਮੇਰੇ ਹਿਸਾਬ ਨਾਲ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਕਿ ਦੇਖੋ, ਆਪਣਾ ਟਾਰਗੇਟ ਬਹੁਤ ਵੱਡਾ ਨਾ ਰੱਖੋ, ਉਨਾ ਕੀ ਟਾਰਗੇਟ

0: ਹੋ ਕੇ ਜਿੰਨੇ ਅਸੀਂ ਸਾਂਭ ਸੰਭਾਲ ਕਰ ਸਕੀਏ। ਜਿੱਦਣ ਬੂਟਾ ਲਾਇਆ ਉਦੋਂ ਤਾਂ ਬਹੁਤ ਜ਼ਰੂਰੀ ਲੋੜ ਹੈ, ਪਰ ਉਸ ਤੋਂ ਪਿੱਛੋਂ ਵੀ ਆਪਾਂ ਨੂੰ ਟੇਕ ਕਰਨ ਦੀ ਲੋੜ ਹੈ, ਤਾਂ ਹੀ ਬੂਟੇ ਚੱਲਣਗੇ। ਕਈ ਗੱਲਾਂ ਧਿਆਨ ਰੱਖਣੀਆਂ ਜ਼ਰੂਰੀ ਹੈ ਕਿ ਜਦੋਂ ਬੂਟੇ ਆਪਾਂ ਚੋਣ ਕਰਦੇ ਹਾਂ, ਬਹੁਤ ਵੱਡਾ ਜਾਂ ਬਹੁਤ ਛੋਟਾ ਬੂਟਾ ਨਾ ਲਾਇਆ ਜਾਵੇ ਤਾਂ ਕਿ ਉਹਦੇ ਨੋਰਮਲ ਗਰੋਥ ਹੋ ਜਾਵੇ। ਜਿਹੜੀ ਰੂਟ ਕੋਇਲਿੰਗ ਦੀ ਆਪਾਂ ਗੱਲ ਕਰ ਰਹੇ ਸੀ, ਜੜ੍ਹਾਂ ਘੁੰਮੀਆਂ ਹੋਣੀਆਂ, ਉਹ ਜਿਹੇ ਬੂਟੇ ਅਵੋਇਡ ਕਰੋ। ਬਾਕੀ ਜਿਸ ਥਾਂ 'ਤੇ ਅਵਾਰਾ ਪਸ਼ੂ ਤੁਰੇ ਫਿਰਦੇ ਨੇ, ਕਿਉਂਕਿ ਜਦੋਂ ਨਵਾਂ ਬੂਟਾ ਲਵਾਂਗੇ ਸੌਫਟ ਹੁੰਦਾ, ਕੋਈ ਵੀ ਅਵਾਰਾ ਪਸ਼ੂ ਉਹਦੇ ਪੱਤਿਆਂ ਨੂੰ ਖਾ ਕੇ ਉਹਨੂੰ ਖਰਾਬ ਕਰ ਦੂਗਾ। ਪਾਣੀ ਦਾ ਪ੍ਰਬੰਧ ਤਾਂ ਆਪਾਂ ਪਹਿਲਾਂ ਗੱਲ ਕਰ ਹੀ ਰਹੀ ਸੀ, ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ, ਗਾਚੀ ਨਾ ਹਿੱਲੇ ਨਾ ਟੁੱਟੇ। ਬਾਕੀ ਸਾਂਭ ਸੰਭਾਲ, ਇੱਕ ਵਾਰੀ ਬੂਟਾ ਲਾ ਲਿਆ, ਘੱਟੋ ਘੱਟ 2 ਸਾਲ ਤੱਕ ਬੂਟੇ ਦੀ ਜੇ ਤੁਸੀਂ ਥੋੜ੍ਹੀ ਬਹੁਤੀ ਸਾਂਭ ਸੰਭਾਲ ਕਰਦੇ ਹੋ, ਲੋੜ ਮੁਤਾਬਕ ਪਾਣੀ ਖਾਦ ਪਾਉਂਦੇ ਰਹੋਗੇ, ਜੇ ਕੋਈ ਕੀੜਾ ਬਿਮਾਰੀ ਆਈ ਉਹਦਾ ਖਿਆਲ ਰੱਖਦੇ ਰਹੋਗੇ, ਤਾਂ ਬੂਟੇ ਚੱਲਣ ਦਾ ਸੰਭਾਵਨਾ ਕਾਫੀ ਜ਼ਿਆਦਾ ਹੈ। ਬਾਕੀ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਕਿ ਅੱਜ ਕੱਲ੍ਹ ਜਿਵੇਂ ਪਰਾਲੀ ਨੂੰ ਅੱਗ ਲਾ ਦੇਈ ਦੀ ਹੈ, ਖੇਤ ਨੂੰ ਅੱਗ ਲੱਗ ਗਈ ਜਾਂ ਖੇਤ ਦੇ ਬੰਨਿਆਂ 'ਤੇ ਕੋਈ ਬੂਟਾ ਲੱਗਿਆ ਜਾਂ ਸੜਕ 'ਤੇ ਜਾਂ ਖੇਤ ਦੇ ਬੰਨਿਆਂ 'ਤੇ, ਉਹ ਭਾਵੇਂ ਅੱਗ ਦੀ ਲਪੇਟ ਵਿੱਚ ਨਹੀਂ ਆਇਆ, ਪਰ ਉਹਦੇ ਅੱਗ ਦੀ ਸੇਕ ਹੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਬੂਟਾ ਦੇ ਚੱਲਣ ਦੇ ਚਾਂਸਿਸ ਕਾਫੀ ਘੱਟ ਜਾਂਦੇ ਆ।
1: ਕੱਲ੍ਹ ਦਾ ਪ੍ਰੋਗਰਾਮ ਤੇਜਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਬਾਸਮਤੀ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
1: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਬਾਸਮਤੀ ਤੋਂ ਵਧੇਰੇ ਪੈਦਾਵਾਰ ਦੇ ਬਾਬਤ ਡਾਕਟਰ ਚਰਨਜੀਤ ਕੌਰ ਜਾਣਕਾਰੀਆਂ ਸਾਂਝੀਆਂ ਕਰਨਗੇ
2: ਜੀ।
1: ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ
2: ਜ਼ਰੂਰ ਜੀ।
1: ਮੌਸਮ ਜਿਹੜਾ ਹੈ, ਰਾਮਾ ਮਿਲਮਾ ਪ੍ਰਭਾਵ, ਬੱਦਲਬਾਈ, ਛਿੱਟਾਂ
2: ਜੀ,
1: ਇਦਾਂ ਦਾ ਬਣੇ ਰਹਿਣ ਦਾ ਇਮਕਾਨ ਹੈ। ਆਪਾਂ ਚੱਲੀਏ ਜੀ, ਜੈ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਹੈ ਜਲੰਧਰ ਕੇਂਦਰੀ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸ਼ਾਮ ਦੇ 7:30 ਹੋ ਰਹੇ ਨੇ, ਸੁਣਦੇ ਹਾਂ ਪੰਜਾਬੀ 'ਚ ਖਬਰਾਂ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਅਤੇ ਜਾਪਾਨ ਨੇ ਆਰਥਿਕ ਅਤੇ ਊਰਜਾ ਸੁਰੱਖਿਆ, ਫਾਰਮਾਸੂਟੀਕਲ ਅਤੇ AI ਸਮੇਤ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਅੰਤਰਰਾਸ਼ਟਰੀ ਦਹਿਸ਼ਤਗਰਦੀ 'ਤੇ ਇੱਕ ਵਿਆਪਕ ਸੰਮੇਲਨ ਲਈ ਭਾਰਤ ਦੀ ਤਜਵੀਜ਼ ਨੂੰ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਹਮਾਇਤ ਮਿਲੀ ਏ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਆਪਣੀ ਤੇਲ ਸੋਧ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਅਤੇ ਸੂਬੇ ਨੂੰ ਵੱਡੇ ਰੇਲਵੇ ਅਤੇ ਹੋਰ ਪ੍ਰੋਜੈਕਟ ਸਮਰਪਿਤ ਕਰਨਗੇ। ਅਤੇ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈਟਵਰਕ 'ਤੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਜਾਪਾਨ ਨੇ ਅੱਜ ਆਰਥਿਕ ਅਤੇ ਊਰਜਾ ਸੁਰੱਖਿਆ, ਫਾਰਮਾਸੂਟੀਕਲ, ਰੱਖਿਆ ਅਤੇ AI ਸਮੇਤ ਵੱਖ ਵੱਖ ਖੇਤਰਾਂ ਵਿੱਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਵਿੱਚ ਆਪਣੇ ਜਾਪਾਨੀ ਹਮਰੁਤਬਾ ਸਨਾਏ ਤਾਕਾਈਚੀ ਨਾਲ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕੀਤੀ। ਸੰਮੇਲਨ ਨੇ ਦੋਵਾਂ ਧਿਰਾਂ ਨੂੰ ਸਮੁੱਚੇ ਦੁਆਲੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਇਸ ਨੂੰ ਮਜ਼ਬੂਤ ਬਣਾਉਣ ਦੇ ਨਾਲ ਨਾਲ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਪ੍ਰਦਾਨ ਕੀਤਾ। ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਸੀ ਵਿਸ਼ਵਾਸ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡਾ ਅਸਾਸ ਹੈ ਅਤੇ ਭਾਰਤ ਅਤੇ ਜਾਪਾਨ ਦਵੱਲੀ ਪਾਈ ਵਾਲੀ ਸਮੇਂ ਦੀ ਕਸੌਟੀ 'ਤੇ ਖਰੀ ਉਤਰੀ ਏ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਅਤੇ ਜਾਪਾਨ ਅੱਜ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਰਥਿਕਤਾਵਾਂ ਵਿੱਚੋਂ ਇੱਕ ਨੇ ਅਤੇ ਇੱਕ ਆਜ਼ਾਦ ਅਤੇ ਖੁੱਲ੍ਹਾ ਭਾਰਤ ਪ੍ਰਸ਼ਾਂਤ ਖੇਤਰ ਦੋਵਾਂ ਦੇਸ਼ਾਂ ਲਈ ਇੱਕ ਸਾਂਝੀ ਤਰਜੀਹ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਦੇਸ਼ ਆਰਥਿਕ ਅਤੇ ਊਰਜਾ ਸੁਰੱਖਿਆ ਦੇ ਮਹੱਤਵ ਨੂੰ ਸਮਝਦੇ ਨੇ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਤਕਨਾਲੋਜੀ ਪਾਈ ਵਾਲੀ ਭਾਰਤ ਜਾਪਾਨ ਸਹਿਯੋਗ ਦਾ ਸਭ ਤੋਂ ਅਹਿਮ ਥੰਮ ਹੋਏਗੀ। ਉਨ੍ਹਾਂ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਭਾਰਤ ਅਤੇ ਜਾਪਾਨ ਨੇ AI ਦੇ ਖੇਤਰ ਵਿੱਚ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਪਾਨ ਦੀ ਤਕਨਾਲੋਜੀ ਅਤੇ ਭਾਰਤ ਦੀ ਸਾਫਟਵੇਅਰ ਸਮਰੱਥਾ ਦਾ ਮੇਲ ਆਲਮੀ AI ਵਿਕਾਸ ਨੂੰ ਇੱਕ ਨਵੀਂ ਗਤੀ ਅਤੇ ਤਾਕਤ ਦੇਵੇਗਾ। ਉਨ੍ਹਾਂ ਦੱਸਿਆ ਕਿ ਅੱਜ ਰੱਖਿਆ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਨੇ ਭਾਰਤ ਅਤੇ ਜਾਪਾਨ ਵਿਚਕਾਰ ਪਹਿਲੇ ਸਾਂਝੇ ਵਿਕਾਸ ਪ੍ਰੋਜੈਕਟ 'ਤੇ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਨੇ।
1: ਟੈਕਨੋਲੋਜੀ ਪਾਰਟਨਰਸ਼ਿਪ ਹਮਾਰੇ ਸਹਿਯੋਗ ਕਾ ਸਬਸੇ ਮਜ਼ਬੂਤ ਸਤੰਭ ਬਨੇਗੀ। ਇਸੀ ਵਿਜਨ ਕੋ ਸਾਕਾਰ ਕਰਨੇ ਕੇ ਲੀਏ ਆਜ AI ਕੇ ਖੇਤਰ ਮੇਂ ਹਮਨੇ ਜੁਆਇੰਟ ਸਟੇਟਮੈਂਟ ਵੀ ਜਾਰੀ ਕੀਆ ਹੈ। ਭਾਰਤੀ AI ਇਕੋਸਿਸਟਮ ਕੇ ਕਈ ਪ੍ਰਮੁੱਖ ਸੰਸਥਾਨੋਂ ਮੇਂ ਵੀ ਆਜ ਆਪਣੇ ਜਾਪਾਨੀਜ਼ ਪਾਰਟਨਰ ਕੇ ਸਾਥ ਐਗਰੀਮੈਂਟਸ ਕੀਏ ਹੈ। ਜਾਪਾਨ ਕੀ ਪ੍ਰੀਸੀਜ਼ਨ ਟੈਕਨੋਲੋਜੀ ਔਰ ਭਾਰਤ ਕੀ ਸਾਫਟਵੇਅਰ ਕਸ਼ਮਤਾ ਇਸਕਾ ਸੰਗਮ ਵੈਸ਼ਵਿਕ AI ਵਿਕਾਸ ਕੋ ਨਈ ਗਤੀ ਔਰ ਸ਼ਕਤੀ ਦੇਗਾ।
0: ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਊਰਜਾ ਸੁਰੱਖਿਆ ਦੇ ਖੇਤਰ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਉਨ੍ਹਾਂ ਕਿਹਾ ਕਿ ਭਾਰਤ ਜਾਪਾਨ ਬਾਇਓਗੈਸ ਪਹਿਲਕਦਮੀ ਰਾਹੀਂ ਭਾਰਤ ਵਿੱਚ 1000 ਬਾਇਓਗੈਸ ਅਤੇ ਜੈਵਿਕ ਖਾਦ ਪਲਾਂਟ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੇ ਪਿੰਡਾਂ ਵਿੱਚ ਸਥਿਰਤਾ, ਖੁਸ਼ਹਾਲੀ ਅਤੇ ਦਿਹਾਤੀ ਜੀਵਨ ਨੂੰ ਨਵੀਂ ਤਾਕਤ ਮਿਲੇਗੀ।
1: ਭਾਰਤ ਔਰ ਜਾਪਾਨ ਦੋਨੋਂ ਇਕੋਨੋਮਿਕ ਸਿਕਿਉਰਿਟੀ ਔਰ ਐਨਰਜੀ ਸਿਕਿਉਰਿਟੀ ਕਾ ਮਹੱਤਵ ਅੱਛੀ ਤਰ੍ਹਾਂ ਸਮਝਦੇ ਹੈ। ਇਸੀ ਦਿਸ਼ਾ ਮੇਂ ਆਜ ਹਮਨੇ ਇਕੋਨੋਮਿਕ ਸਿਕਿਉਰਿਟੀ ਕੇ ਲੀਏ ਇੱਕ ਜੁਆਇੰਟ ਰੋਡਮੈਪ ਤਿਆਰ ਕੀਆ ਹੈ। ਇਸਕੇ ਮਾਧਿਅਮ ਸੇ ਹਮ ਸੈਮੀਕੰਡਕਟਰ, ਕੁਆਂਟਮ ਔਰ ਐਡਵਾਂਸ ਮਟੀਰੀਅਲ ਜੈਸੇ ਸਟ੍ਰੈਟੇਜਿਕ ਖੇਤਰੋਂ ਮੇਂ ਸਪਲਾਈ ਚੇਨ ਰਿਜੀਲੀਅੰਸ ਕੋ ਮਜ਼ਬੂਤ ਕਰੇਂਗੇ। ਐਨਰਜੀ ਸਿਕਿਉਰਿਟੀ ਕੇ ਖੇਤਰ ਮੇਂ ਵੀ ਇੰਡੀਆ ਜਾਪਾਨ ਬਾਇਓਗੈਸ ਇਨੀਸ਼ੀਏਟਿਵ ਕੇ ਮਾਧਿਅਮ ਸੇ ਹਮੇ ਭਾਰਤ ਮੇਂ 1000 ਬਾਇਓਗੈਸ ਔਰ ਆਰਗੈਨਿਕ ਫਰਟੀਲਾਈਜ਼ਰ ਪਲਾਂਟਸ ਲਗਾਨੇ ਮੇਂ ਸਹਾਇਤਾ ਮਿਲੇਗੀ।
0: ਆਪਣੇ ਸੰਬੋਧਨ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਨੇ ਕਿਹਾ ਕਿ ਸਹਿਯੋਗ ਦੇ ਕਈ ਖੇਤਰਾਂ ਵਿੱਚ ਊਰਜਾ ਸੁਰੱਖਿਆ ਸਭ ਤੋਂ ਅਹਿਮ ਖੇਤਰਾਂ ਵਿੱਚੋਂ ਇੱਕ ਏ। ਇਸ ਮੌਕੇ ਤੇ ਦੋਵਾਂ ਪ੍ਰਧਾਨ ਮੰਤਰੀਆਂ ਨੇ ਸਾਂਝੇ ਤੌਰ ਤੇ ਹਰਿਆਣਾ ਦੇ ਖਾਰਖੋੜਾ ਵਿਖੇ ਮਾਰੂਤੀ ਸੁਜ਼ੂਕੀ ਦੀ ਚੌਥੀ ਵਾਹਨ ਨਿਰਮਾਣ ਸਹੂਲਤ ਦਾ ਉਦਘਾਟਨ ਕੀਤਾ। ਕੇਂਦਰੀ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਨਿਵੇਸ਼ ਭਾਰਤ ਅਤੇ ਜਾਪਾਨ ਵਿਚਕਾਰ ਰਣਨੀਤਕ ਭਾਈਵਾਲੀ ਦਾ ਇੱਕ ਮੁੱਖ ਚਾਲਕ ਬਣ ਕੇ ਉਭਰਿਆ ਹੈ ਅਤੇ ਇਸ ਨਾਲ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਉਹ ਅੱਜ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਵੱਲੋਂ ਏਸ਼ੀਆਈ ਸਦੀ ਨੂੰ ਨੁਹਾਰ ਦੇਣਾ ਵਿਸ਼ੇ ਤੇ ਭਾਰਤ ਜਾਪਾਨ ਰਣਨੀਤਿਕ ਸੰਵਾਦ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਦੇ ਹੁਨਰਮੰਦ ਕਾਰਜਬਲੀ ਕਿ ਪੈਦਾ ਹੋ ਰਹੇ ਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦਾ ਧਿਆਨ ਸਾਰਿਆਂ ਲਈ ਸਮਾਵੇਸ਼ੀ ਵਿਕਾਸ ਯਕੀਨੀ ਬਣਾਉਣ 'ਤੇ ਕੇਂਦਰਿਤ ਏ। ਅੰਤਰਰਾਸ਼ਟਰੀ ਦਹਿਸ਼ਤਗਰਦੀ 'ਤੇ ਇੱਕ ਵਿਆਪਕ ਸੰਮੇਲਨ ਲਈ ਭਾਰਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਤਜਵੀਜ਼ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਨਵੀਂ ਹਮਾਇਤ ਮਿਲੀ ਏ। 140 ਮੈਂਬਰਾਂ ਵੱਲੋਂ ਅਪਣਾਈ ਗਈ ਸੰਯੁਕਤ ਰਾਸ਼ਟਰ ਦੀ ਦਹਿਸ਼ਤਗਰਦੀ ਦੇ ਮੁਕਾਬਲੇ ਲਈ ਆਲਮੀ ਰਣਨੀਤੀ ਦੀ 9ਵੀਂ ਸਮੀਖਿਆ ਨੇ ਮੈਂਬਰ ਦੇਸ਼ਾਂ ਨੂੰ 3 ਦਹਾਕੇ ਪਹਿਲਾਂ ਭਾਰਤ ਵੱਲੋਂ ਤਜਵੀਜ਼ ਕੀਤੇ ਗਏ ਸੰਮੇਲਨ ਨੂੰ ਅੰਤਮ ਰੂਪ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ ਸਾਂਝੇ ਤੌਰ 'ਤੇ ਸਵੀਕਾਰ ਕੀਤੇ ਗਏ

0: ਕਾਨੂੰਨੀ ਢਾਂਚੇ ਦੀ ਘਾਟ ਦਹਿਸ਼ਤਗਰਦੀ ਵਿਰੋਧੀ ਆਲਮੀ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦੀ ਏ। ਉਨ੍ਹਾਂ ਨੇ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਵਿਚ ਦੋਹਰੇ ਮਾਪਦੰਡਾਂ ਤੋਂ ਬਚਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤੇ ਦੋਸ਼ੀਆਂ, ਰਕਮਾਂ ਜੁਟਾਉਣ ਵਾਲਿਆਂ ਅਤੇ ਸਪਾਂਸਰਾਂ ਨੂੰ ਜਵਾਬ ਦੇ ਪੁਆਉਣ ਦੀ ਮੰਗ ਕੀਤੀ।
1: India has been a victim of cross-border terrorism for decades.
2: भारत दशकों से सीमा पार आतंकवाद को झेल रहा है। हमने इसकी भारी कीमत चुकाई है। इसी अनुभव के चलते भारत ने आतंकवाद को कतई बर्दाश्त न करने की नीति अपनाई है। आतंकवाद के सभी रूपों और तरीकों की निंदा की जानी चाहिए। भारत ने आतंकवाद के लिए फंडिंग को रोकने पर वैश्विक ध्यान केंद्रित करने की दिशा में काम किया है। भारत का मानना है कि आतंकवाद विरोधी प्रयासों को राजनीति से प्रेरित बयानों से कमजोर नहीं किया जाना चाहिए।
1: We must address the conditions conducive to the spread of terrorism.
0: ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਭਾਰਤ ਆਪਣੀ ਤੇਲ ਸੋਧ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਸਿਆ ਕਿ ਅਗਲੇ 6 ਤੋਂ 12 ਮਹੀਨਿਆਂ ਵਿਚ ਦੇਸ਼ ਦੀ ਰਿਫਾਇਨਰੀ ਸਮਰੱਥਾ ਨੂੰ 30 ਕਰੋੜ ਮੀਟ੍ਰਿਕ ਟਨ ਪ੍ਰਤੀ ਸਾਲ ਤੱਕ ਲਿਆਂਦਾ ਜਾਏਗਾ। ਉਨ੍ਹਾਂ ਕਿਹਾ ਕਿ ਪਹਿਲੀ ਗ੍ਰੀਨਫੀਲਡ

0: ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਭਾਰਤ ਆਪਣੀ ਤੇਲ ਸੋਧ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਅਗਲੇ 6 ਤੋਂ 12 ਮਹੀਨਿਆਂ ਵਿਚ ਦੇਸ਼ ਦੀ ਰਿਫਾਇਨਰੀ ਸਮਰੱਥਾ ਨੂੰ 30 ਕਰੋੜ ਮੀਟ੍ਰਿਕ ਟਨ ਪ੍ਰਤੀ ਸਾਲ ਤੱਕ ਲਿਆਂਦਾ ਜਾਏਗਾ। ਉਨ੍ਹਾਂ ਕਿਹਾ ਕਿ ਪਹਿਲੀ ਗ੍ਰੀਨਫੀਲਡ ਰਿਫਾਇਨਰੀ 10 ਸਾਲਾਂ ਦੇ ਅੰਤਰਾਲ ਤੋਂ ਬਾਅਦ ਕਾਇਮ ਕੀਤੀ ਜਾ ਰਹੀ ਏ। ਪੱਛਮੀ ਏਸ਼ੀਆ ਸੰਕਟ ਦੌਰਾਨ ਭਾਰਤ ਵੱਲੋਂ ਸਥਿਤੀ ਨਾਲ ਨਜਿੱਠਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਤੇ ਉਨ੍ਹਾਂ ਤੇ ਲਾਈਆਂ ਗਈਆਂ ਡਿਊਟੀਆਂ ਨੂੰ ਘਟਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਮੇਸ਼ਾ ਨਾਗਰਿਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਤੇ ਉਨ੍ਹਾਂ ਤੇ ਧਿਆਨ ਕੇਂਦਰਿਤ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRA ਨਿਊਜ਼ ਜਲੰਧਰ। ਚੋਣ ਕਮਿਸ਼ਨ ਨੇ ਅੱਜ 3 ਵਿਧਾਨ ਸਭਾ ਸੀਟਾਂ ਬਿਹਾਰ ਵਿਚ ਬਾਂਕੀਪੁਰ, ਮੱਧ ਪ੍ਰਦੇਸ਼ ਵਿਚ ਦਤੀਆ ਤੇ ਗੁਜਰਾਤ ਵਿਚ ਮੰਜਲਪੁਰ ਲਈ ਜ਼ਿਮਨੀ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਵੋਟਾਂ ਇਸ ਮਹੀਨੇ ਦੀ 30 ਤਰੀਕ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਅਗਲੇ ਮਹੀਨੇ ਦੀ 3 ਤਰੀਕ ਨੂੰ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਤੇ ਸੂਬੇ ਨੂੰ ਵੱਡੇ ਰੇਲਵੇ ਤੇ ਹੋਰ ਪ੍ਰੋਜੈਕਟ ਸਮਰਪਿਤ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਬੇ ਦੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ,
1: ਅਸੀਂ 2 ਸਾਲ ਤੋਂ ਪ੍ਰੋਜੈਕਟਾਂ ਦੀ ਤਿਆਰੀ ਕਰ ਰਹੇ ਸੀ, ਹੁਣ ਉਹ ਵੱਡੇ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਆਪਣੇ ਬਿਲਕੁਲ ਜਿਹੜੇ ਤਿਆਰੀ 'ਚ ਆ ਗਏ ਤੇ ਰੇਲਵੇ ਵੱਲੋਂ ਇੱਕ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਜੀ ਕੁਛ ਹੀ ਦਿਨਾਂ 'ਚ ਉਹ ਪੰਜਾਬ ਆਉਣਗੇ ਤੇ ਪੰਜਾਬ ਨੂੰ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਸਮਰਪਿਤ ਕਰਨਗੇ ਤੇ ਪੰਜਾਬੀਆਂ ਨਾਲ ਗੱਲ ਕਰਨਗੇ, ਸਿੱਧੀ ਵਾਰਤਾ ਕਰਨਗੇ, ਹੋਰ ਅੱਗੇ ਪੰਜਾਬ ਲਈ ਕੀ ਚੀਜ਼ਾਂ ਹੈ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਹੈ, ਕੋਈ ਨਾ ਕੋਈ ਜਿਹੜੇ ਆ ਉਹ ਦਰਵਾਜ਼ੇ ਖੁੱਲ੍ਹਣਗੇ।
0: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ ਪੰਜਾਬ ਤੋਂ ਫੜੇ ਮੁਲਜ਼ਮਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮ ISI ਹੈਂਡਲਰ ਸ਼ਹਿਜ਼ਾਦ ਪੱਟੀ ਅਤੇ ਉਸਦੇ ਸਾਥੀਆਂ ਦੇ ਇਸ਼ਾਰੇ ਤੇ ਰਾਸ਼ਟਰੀ ਰਾਜਧਾਨੀ ਵਿਚ ਦਹਿਸ਼ਤਗਰਦ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਕਾਰਵਾਈ ਦੌਰਾਨ 2 ਵਿਦੇਸ਼ੀ ਪਿਸਤੌਲ, 9 ਜ਼ਿੰਦਾ ਕਾਰਤੂਸ ਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਡਿਪਟੀ ਕਮਿਸ਼ਨਰ ਪੁਲਿਸ ਪ੍ਰਵੀਨ ਕੁਮਾਰ ਤ੍ਰਿਪਾਠੀ ਨੇ ਦੱਸਿਆ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਸ਼੍ਰੀ ਤ੍ਰਿਪਾਠੀ ਨੇ ਦੱਸਿਆ ਕਿ ਪੰਜਾਬ ਤੇ ਇੱਕ ਮੁਲਜ਼ਮ ਨੂੰ ਦਿੱਲੀ ਵਿਚ ਧਾਰਮਿਕ ਸਥਾਨਾਂ ਤੇ ਪੁਲਿਸ ਅਦਾਰਿਆਂ ਦੀ ਗੁਪਤ ਨਜ਼ਰਸਾਨੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸਨਾਂ ਨੂੰ ਸ਼ਹਿਰ ਵਿਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਵੀ ਕੰਮ ਦਿੱਤਾ ਗਿਆ ਸੀ।
2: दिल्ली पुलिस स्पेशल सेल न्यू दिल्ली रेंज की एक टीम ने 4 अभियुक्तों को गिरफ्तार किया है जो पाकिस्तान बेस्ड शहजाद भट्टी नेटवर्क के संपर्क में थे। इनमें से 3 अभियुक्तों को पंजाब के बॉर्डरिंग एरिया से गिरफ्तार किया गया जो कि नार्को और आर्म्स कंसाइनमेंट ड्रोन के जरिए रिसीव किया करते थे। एक अभियुक्त को दिल्ली से गिरफ्तार किया गया है जिसे दिल्ली में रिलीजियस प्लेसेज, सिक्योरिटी एस्टेब्लिशमेंट, पुलिस स्टेशन, पुलिस नाकाज की रेकी करने का जिम्मा दिया गया था। हैंडलर्स ने उसे यह भी प्रॉमिस किया था कि उसे हथियार मुहैया कराया जाएगा गतिविधि को अंजाम देने के लिए। अभियुक्तों से 2 स्मॉल आर्म्स और कुछ लाइव कार्ट्रिजेस भी बरामद किए हैं।
0: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੰਦਿਤਾ ਮਿੱਤਰਾ ਨੇ ਦੱਸਿਆ ਕਿ ਸੂਬੇ ਵਿਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗੈਨ ਸੋਧ ਤਹਿਤ 1 ਜੁਲਾਈ ਤੱਕ ਸੂਬੇ ਦੇ ਕੁੱਲ 2,14,00,000 ਤੋਂ ਵੱਧ ਵੋਟਰਾਂ ਵਿਚੋਂ 2,09,00,000 ਤੋਂ ਵੱਧ ਯੋਗ ਵੋਟਰਾਂ ਨੂੰ ਗਣਨਾ ਫਾਰਮ ਵੰਡੇ ਜਾ ਚੁੱਕੇ ਨੇ। ਉਨ੍ਹਾਂ ਕਿਹਾ ਕਿ ਮੁਹਿੰਮ ਸੂਬੇ ਭਰ ਵਿਚ ਸੁਚਾਰੂ ਢੰਗ ਨਾਲ ਅੱਗੇ ਵਧ ਰਹੀ ਏ। ਆਖਿਰ 'ਚ ਖਾਸ ਖ਼ਬਰਾਂ, ਭਾਰਤ ਤੇ ਜਾਪਾਨ ਨੇ ਆਰਥਿਕ ਅਤੇ ਊਰਜਾ ਸੁਰੱਖਿਆ, ਫਾਰਮਾਸੂਟੀਕਲ ਤੇ AI ਸਮੇਤ ਕਈ ਸਮਝੌਤਿਆਂ ਤੇ ਦਸਤਖਤ ਕੀਤੇ। ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਇੱਕ ਵਿਆਪਕ ਸੰਮੇਲਨ ਲਈ ਭਾਰਤ ਦੀ ਤਜਵੀਜ਼ ਨੂੰ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਹਮਾਇਤ ਮਿਲੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਤੇ ਸੂਬੇ ਨੂੰ ਵੱਡੇ ਰੇਲਵੇ ਤੇ ਹੋਰ ਪ੍ਰੋਜੈਕਟ ਸਮਰਪਿਤ ਕਰਨਗੇ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ ਪੰਜਾਬ ਤੋਂ ਫੜੇ ਮੁਲਜ਼ਮਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।

0: ਅੱਜ ਦੀ ਕੜੀ ਵਿੱਚ ਤੁਸੀਂ ਸੁਣੋਗੇ ਵੱਖ ਵੱਖ ਵਿਸ਼ਿਆਂ ਤੇ ਗੱਲਬਾਤ। ਡਿਜੀਟਲ ਇੰਡੀਆ ਪਹਿਲਕਦਮੀ ਨੂੰ 11 ਸਾਲ ਪੂਰੇ ਹੋ ਗਏ ਨੇ। ਇਨ੍ਹਾਂ 11 ਸਾਲਾਂ ਵਿੱਚ ਦੇਸ਼ ਨੇ ਇੰਟਰਨੈਟ ਸੰਪਰਕ, ਡਿਜੀਟਲ ਬੁਨਿਆਦੀ ਢਾਂਚੇ ਅਤੇ ਟੈਕਨੋਲੋਜੀ ਆਧਾਰਿਤ ਸ਼ਾਸਨ ਵਿੱਚ ਅਹਿਮ ਪ੍ਰਗਤੀ ਦੇਖੀ ਹੈ। ਕਰੋੜਾਂ ਲੋਕ ਹੁਣ ਇੰਟਰਨੈਟ ਨਾਲ ਜੁੜ ਗਏ ਨੇ ਅਤੇ ਹਜ਼ਾਰਾਂ ਦੀ ਗਿਣਤੀ 'ਚ ਪਿੰਡ ਭਾਰਤ ਨੈੱਟ ਰਾਹੀਂ ਜੁੜੇ ਹੋਏ ਨੇ। ਡਿਜੀਟਲ ਇੰਡੀਆ ਪਹਿਲਕਦਮੀ ਨੇ ਸਰਬਪੱਖੀ ਵਿਕਾਸ ਨੂੰ ਤੇਜ਼ ਕੀਤਾ ਤੇ ਜੀਵਨ ਦੇ ਹਰ ਪਹਿਲੂ ਨੂੰ ਛੋਇਆ। ਸਹਿਜ ਡਿਜੀਟਲ ਭੁਗਤਾਨ ਅਤੇ ਸਿੱਧੇ ਲਾਭ ਤਬਾਦਲੇ ਪੂਰੀ ਪਾਰਦਰਸ਼ਿਤਾ ਨਾਲ ਲਾਭਪਾਤਰੀਆਂ ਤੱਕ ਪਹੁੰਚ ਰਹੇ ਨੇ। ਵੱਡੀ ਗਿਣਤੀ 'ਚ ਪਿੰਡਾਂ ਦੀਆਂ ਪੰਚਾਇਤਾਂ ਇੰਟਰਨੈੱਟ ਨਾਲ ਜੁੜ ਰਹੀਆਂ ਨੇ ਅਤੇ ਪਿੰਡ ਵਾਲਿਆਂ ਨੂੰ ਵੱਖ ਵੱਖ ਕੰਮਾਂ 'ਚ ਲਾਭ ਹੋ ਰਿਹਾ ਹੈ। ਹਰ ਤਰ੍ਹਾਂ ਦੇ ਬਿੱਲ ਆਨਲਾਈਨ ਭਰ ਸਕਣ ਅਤੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਤੇ ਉਹਨਾਂ ਦਾ ਲਾਭ ਆਨਲਾਈਨ ਹਾਸਲ ਕਰਨ ਦੀ ਸਹੂਲਤ ਨੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਇਆ ਹੈ। ਡਿਜੀਟਲ ਇੰਡੀਆ ਪਹਿਲਕਦਮੀ ਕਰਕੇ ਕੋਰੋਨਾ ਜਾਂ ਹੋਰ ਕਿਸੇ ਤਰ੍ਹਾਂ ਦੇ ਮਾੜੇ ਹਾਲਾਤ 'ਚ ਸਿੱਖਿਆ ਘਰ ਬੈਠੇ ਹੀ ਬੱਚਿਆਂ ਤੱਕ ਪਹੁੰਚੀ। ਸਪਸ਼ਟ ਹੈ ਕਿ ਡਿਜੀਟਲ ਇੰਡੀਆ ਪਹਿਲਕਦਮੀ ਰਾਹੀਂ ਟੈਕਨੋਲੋਜੀ ਜੀਵਨ ਦੀ ਸੌਖ ਨੂੰ ਅੱਗੇ ਵਧਾਉਣ ਲਈ ਇੱਕ ਸ਼ਕਤੀਸ਼ਾਲੀ ਸਾਧਨ ਬਣ ਗਈ ਹੈ ਤੇ ਭਾਰਤ ਦੇ ਸਾਰੇ ਹਿੱਸਿਆਂ, ਖਾਸ ਕਰਕੇ ਪਿੰਡਾਂ ਵਿੱਚ ਨਵੀਨਤਾ ਦੀ ਲਹਿਰ ਆਈ ਹੈ। ਆਓ ਸੁਣਦੇ ਹਾਂ ਡਿਜੀਟਲ ਇੰਡੀਆ ਪਹਿਲਕਦਮੀ ਨੇ ਲੋਕਾਂ ਦੇ ਜੀਵਨ ਨੂੰ ਕਿਵੇਂ ਬਦਲਿਆ ਹੈ।
1: ਮੈਂ ਸਾਹਿਲ, ਪਿੰਡ ਕੰਮ ਕਾਲਮਾ, ਜ਼ਿਲ੍ਹਾ ਪਠਾਨਕੋਟ। ਸਾਡੇ ਪਿੰਡ ਵਿੱਚ ਸਾਡੀ ਪੰਚਾਇਤ ਵੱਲੋਂ ਫ੍ਰੀ ਵਾਈਫਾਈ ਦੀ ਸੇਵਾ ਦਿੱਤੀ ਗਈ ਹੈ। ਇਹਦੇ ਨਾਲ ਸਾਡੇ ਪਿੰਡ ਦਾ ਜਿੰਨਾ ਵੀ ਯੂਥ ਹੈ ਜੋ ਆਨਲਾਈਨ ਪੜ੍ਹਾਈ ਕਰਦੇ ਹੈ, ਉਹਨਾਂ ਨੂੰ ਬੜਾ ਬੈਨੀਫਿਟ ਹੋਇਆ। ਇਹਦਾ ਜਿੰਨਾ ਵੀ ਖਰਚਾ ਉਹ ਪੰਚਾਇਤ ਵੱਲੋਂ, ਪੰਚਾਇਤ ਦੀ ਇਨਕਮ ਹੈ ਜੋ ਟੈਲੀ ਤੋਂ, ਉੱਥੋਂ ਹੋ ਰਹੀ ਹੈ। ਇਹਦੇ ਨਾਲ ਪਿੰਡ ਦੇ ਬੱਚੇ ਜਿੰਨੇ ਵੀ ਹੈ ਹੁਣ ਵੀ ਆਨਲਾਈਨ ਆਪਣੀ ਪੜ੍ਹਾਈ ਕਰ ਰਹੇ ਹੈ, ਉਹਨਾਂ ਨੂੰ ਕਿਸੇ ਵੀ ਨੈੱਟ ਦੀ ਲੋੜ ਨਹੀਂ ਪੈਂਦੀ, ਉਹ ਫ੍ਰੀ ਵਾਈਫਾਈ ਜਿਹੜਾ ਉਹ ਯੂਜ਼ ਕਰ ਰਹੇ ਹੈ।
2: ਮੈਂ ਡਾਕਟਰ ਚੰਦਰ ਸ਼ੇਖਰ, ਅਧਿਆਕਸ਼ ਅਰੋਗਿਆ ਭਾਰਤੀ ਪੰਜਾਬ। ਇਹ ਡਿਜੀਟਲ ਇੰਡੀਆ ਆਮ ਜਨਤਾ ਦੇ ਜੀਵਨ ਦੇ ਵਿੱਚ ਬਦਲਾਅ ਲਿਆਉਣ 'ਚ ਬਹੁਤ ਵੱਡਾ ਯੋਗਦਾਨ ਹੈ। ਅੱਜ ਦੇ ਯੁੱਗ ਦੇ ਵਿੱਚ ਜਦੋਂ ਅਸੀਂ ਪਹਿਲਾਂ ਲਾਈਨਾਂ 'ਚ ਖੜਦੇ ਸੀਗੇ ਬਿਜਲੀ ਦੇ ਬਿੱਲ ਭਰਨ ਲਈ, ਰੇਲਵੇ ਟਿਕਟ ਦੀ ਬੁਕਿੰਗ ਲਈ, ਕਿਤੇ ਜਿਹੜੇ ਚਾਰਜਸ ਪੇ ਕਰਨ ਲਈ, ਤਾਂ ਇਹ ਸਾਰਾ ਆਨਲਾਈਨ ਸਿਸਟਮ ਤੁਹਾਡੇ ਫੋਨ ਦੇ ਵਿੱਚ ਤੁਸੀਂ ਇੱਕ ਕਲਿੱਕ 'ਤੇ ਉਹਨੂੰ ਅਚੀਵ ਕਰ ਸਕਦੇ ਹੋ। ਔਰ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਹੈ, ਡਿਜੀਟਲ ਇੰਡੀਆ 'ਚ ਜਿਹੜੀ DBT ਡਾਇਰੈਕਟ ਬੈਨੀਫਿਟ ਆਫ ਟ੍ਰਾਂਸਫਰ ਹੋ ਰਿਹਾ ਹੈ, ਖਾਸ ਕਰਕੇ ਸਮਾਜ ਦਾ ਉਹ ਤਬਕਾ ਜਿਨ੍ਹਾਂ ਨੂੰ ਕਿਸੇ ਨੂੰ ਪੈਨਸ਼ਨ ਮਿਲਦੀ ਹੈ, ਕੋਈ ਬੁਢਾਪਾ ਪੈਨਸ਼ਨ ਮਿਲ ਰਹੀ ਹੈ, ਜਾਂ ਕਿਸੇ ਦੀ ਸਬਸਿਡੀ ਹੈ, ਜਾਂ ਕੋਈ ਗੈਸ, ਸਿੱਧੇ ਤੁਹਾਡੇ ਅਕਾਊਂਟ 'ਚ ਆ ਜਾਂਦੀ ਹੈ। ਬਹੁਤ ਵੱਡਾ ਇੱਕ ਬਦਲਾਅ ਹੈ।
3: ਮੇਰਾ ਨਾਮ ਲਲਿਤ ਕੁਮਾਰ ਹੈ ਜੀ, ਮੈਂ ਡਿਸਟ੍ਰਿਕਟ ਮੋਹਾਲੀ ਤੋਂ ਬੋਲ ਰਿਹਾ ਜੀ। ਮੈਂ ਕਰਿਆਨੇ ਦੀ ਸ਼ੋਪ ਕਰਦਾ ਜੀ। ਇਹਦੇ ਆਉਣ ਨਾਲ ਇੱਕ ਤਾਂ ਫਾਇਦਾ ਇਹ ਹੋਇਆ, ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾਈਏ, ਸਾਡੀ ਬਸ ਜੇਬ ਵਿੱਚ ਮੋਬਾਈਲ ਤੇ ਨੈੱਟ ਕਨੈਕਸ਼ਨ ਹੋਣਾ ਚਾਹੀਦਾ ਹੈ। ਸਾਨੂੰ ਪੈਸਾ ਚੱਕਣ ਦੀ ਲੋੜ ਨਹੀਂ, ਕੋਈ ਬੈਂਕ ਜਾਣ ਦੀ ਲੋੜ ਨਹੀਂ। ਹੁਣ ਅੱਜ ਇੰਨੀ ਜ਼ਿਆਦਾ ਡਿਜੀਟਲ ਕ੍ਰਾਂਤੀ ਆ ਗਈ, ਤੁਸੀਂ ਮੋਬਾਈਲ ਚੱਕੋ, ਤੁਹਾਡੇ ਮਨ ਵਿੱਚ ਕੋਈ ਵੀ ਪ੍ਰਸ਼ਨ ਉੱਠ ਰਿਹਾ, ਤੁਸੀਂ ਪੁੱਛੋ, ਫੱਟ ਜਵਾਬ ਮਿਲਦਾ, ਤੁਹਾਨੂੰ ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ ਪੈਂਦਾ।
4: ਸੁਰਜੀਤ ਸਿੰਘ ਬੂਟਾ ਜੀ, ਪਿੰਡ ਚੋਲਟਾ ਕਲਾਂ, ਤੁਸੀਂ ਖਰੜ ਜ਼ਿਲ੍ਹਾ ਮੋਹਾਲੀ ਪੰਜਾਬ ਦੇ ਰਹਿਣ ਵਾਲੇ ਆ ਜੀ। ਡਿਜੀਟਲ ਇੰਡੀਆ ਨੂੰ ਅੱਜ 11 ਸਾਲ ਹੋ ਗਏ ਜੀ। ਜਦੋਂ ਕਰੋਨਾ ਦੇ ਵਿੱਚ ਇਹ ਸਕੀਮ ਚਲਾਈ ਹੈ ਤਾਂ ਆਪਣਾ ਬੱਚੇ ਆਨਲਾਈਨ ਘਰਾਂ ਪੜ੍ਹਨ ਤੇ ਉਹਨਾਂ ਦੀ ਪੜ੍ਹਾਈ ਦਾ ਵਧੀਆ ਪ੍ਰੋਗਰਾਮ ਚੱਲਿਆ। ਜਿਹੜਾ ਆਪਣਾ ਆਵਾਜਾਈ ਦਾ ਹੋਰ ਖਰਚਾ ਤਾਂ ਉਹ ਬਚਾ ਹੋਇਆ, ਹੁਣ ਵੀ ਆਨਲਾਈਨ ਸਾਰਾ ਸਿਸਟਮ ਚੱਲ ਰਿਹਾ ਹੈ। ਇਹਦੇ ਨਾਲ ਬਹੁਤ ਤਰੱਕੀ ਹੋ ਰਹੀ ਹੈ, ਘਰਾਂ ਬੈਠੇ ਨਿਆਣੇ ਪੜ੍ਹ ਰਹੇ, ਸਾਰਾ ਸਿਸਟਮ ਵਧੀਆ ਚੱਲ ਰਿਹਾ। ਉਸ ਤੋਂ ਬਾਅਦ ਜਿਹੜਾ ਆਪਣਾ ਕਿਸਾਨਾਂ ਦਾ ਪ੍ਰੋਗਰਾਮ ਚੱਲ ਰਿਹਾ, 2000 ਰੁਪਇਆ ਕਿਸ਼ਤ ਲਗਾਤਾਰ ਇਹ ਆਪਣੇ ਖਾਤੇ ਵਿੱਚ ਆ ਜਾਂਦੀ ਹੈ, ਕੋਈ ਵਿਚੋਲਾ ਨਹੀਂ ਹੈ, ਵਿੱਚ ਫੋਨ ਵਿੱਚ ਪਤਾ ਲੱਗ ਜਾਂਦਾ ਜਿਹੜੇ ਆਨਲਾਈਨ ਸਾਰਾ ਸਿਸਟਮ ਚੱਲ ਰਿਹਾ ਜੀ।
5: ਗੁਰਜੀਤ ਸਿੰਘ, ਪਟਿਆਲਾ ਦਾ ਰਹਿਣ ਵਾਲਾ ਜੀ। ਡਿਜੀਟਲ ਇੰਡੀਆ ਦੇ ਰੂਪ ਦੇ ਵਿੱਚ ਜਿਹੜੀ ਸਾਨੂੰ ਕ੍ਰਾਂਤੀ ਮਿਲੀ ਹੈ, ਉਹਦਾ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਬਹੁਤ ਵੱਡਾ ਫਾਇਦਾ ਮਿਲਿਆ। ਮੈਂ ਯਾਦ ਕਰਦਾ ਕਿ ਜਦੋਂ ਅੱਜ ਤੋਂ ਕਈ ਸਾਲ ਪਹਿਲਾਂ ਬਿਜਲੀ ਦੇ ਬਿੱਲ ਭਰਾਉਣ ਸਾਨੂੰ ਜਾਣਾ ਪੈਂਦਾ ਸੀ, ਉੱਥੇ ਲੰਬੀਆਂ ਲੰਬੀਆਂ ਲਾਈਨਾਂ 'ਚ ਅਸੀਂ ਖੜਦੇ, ਫਿਰ ਕਿਤੇ ਜਾ ਕੇ ਸਾਡਾ ਬਿੱਲ ਜੀ ਇੰਨੀ ਜਦੋ ਜਹਿਦ ਤੋਂ ਵੱਧ ਭਰਿਆ ਜਾਂਦਾ ਸੀ। ਪਰ ਡਿਜੀਟਲ ਕ੍ਰਾਂਤੀ ਜਦੋਂ ਤੋਂ ਦੇਸ਼ ਦੇ ਵਿੱਚ ਆਈ, ਇੱਕ ਮੋਬਾਈਲ ਫੋਨ 'ਤੇ ਹੀ ਬੜੀ ਆਸਾਨੀ ਦੇ ਨਾਲ ਜਿਹੜਾ ਬਿੱਲ ਹੈ ਜੀ ਉਹ ਭਰਿਆ ਜਾਣ ਲੱਗਿਆ। ਇਹਦੇ ਹਰ ਇੱਕ ਆਮ ਨਾਗਰਿਕ ਦੀ ਜ਼ਿੰਦਗੀ ਬਹੁਤ ਸੌਖੀ ਕੀਤੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਉਮੀਦ ਕਰਦੇ ਹਾਂ ਇਸੇ ਤਰੀਕੇ ਨਾਲ ਜਿਹੜੀ ਡਿਜੀਟਲ ਕ੍ਰਾਂਤੀ ਚੱਲਦੀ ਹੈ ਦੇਸ਼ ਦੇ ਵਿੱਚ, ਉਹ ਅੱਗੇ ਵੀ ਚੱਲਦੀ ਰਹੂਗੀ।
6: ਮੈਂ ਡਾਕਟਰ ਰਾਜੀਵ ਮਨਹਾਸ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਤੋਂ। ਡਿਜੀਟਲ ਇੰਡੀਆ ਪਹਿਲਕਦਮੀ ਨੂੰ 11 ਸਾਲ ਪੂਰੇ ਹੋ ਗਏ ਹਨ। ਇਹਨਾਂ ਸਾਲਾਂ ਦੌਰਾਨ ਭਾਰਤ ਨੇ ਇੰਟਰਨੈਟ, ਡਿਜੀਟਲ ਸੇਵਾਵਾਂ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਵੱਡੀ ਤਰੱਕੀ ਕੀਤੀ ਹੈ। ਅੱਜ ਦੇਸ਼ ਦੇ ਤਕਰੀਬਨ 103 ਕਰੋੜ ਤੋਂ ਵੱਧ ਲੋਕ ਇੰਟਰਨੈਟ ਦੀ ਵਰਤੋਂ ਕਰ ਰਹੇ ਹਨ ਅਤੇ 2,20,000 ਤੋਂ ਵੱਧ ਪਿੰਡ ਭਾਰਤ ਨੈੱਟ ਨਾਲ ਜੁੜ ਚੁੱਕੇ ਹਨ। ਇਸ ਨਾਲ ਲੋਕਾਂ ਨੂੰ ਘਰ ਬੈਠੇ ਕਈ ਸਰਕਾਰੀ ਸੇਵਾਵਾਂ ਮਿਲ ਰਹੀਆਂ ਹਨ। ਸਿਹਤ ਦੇ ਖੇਤਰ ਵਿੱਚ ਵੀ ਡਿਜੀਟਲ ਇੰਡੀਆ ਦਾ ਵੱਡਾ ਯੋਗਦਾਨ ਹੈ। ਹੁਣ ਕਈ ਲੋਕ ਮੋਬਾਈਲ ਜਾਂ ਕੰਪਿਊਟਰ ਰਾਹੀਂ ਡਾਕਟਰਾਂ ਨਾਲ ਸਲਾਹ ਲੈ ਸਕਦੇ ਹਨ, ਆਪਣੇ ਸਿਹਤ ਰਿਕਾਰਡ ਡਿਜੀਟਲ ਰੂਪ ਵਿੱਚ ਸੰਭਾਲ ਸਕਦੇ ਹਨ ਅਤੇ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਆਸਾਨੀ ਨਾਲ ਲੈ ਰਹੇ ਹਨ।
7: ਮੈਂ ਮਨਜੀਤ ਪੁਰੀ, ਜ਼ਿਲ੍ਹਾ ਭਾਸ਼ਾ ਅਫਸਰ ਫਰੀਦਕੋਟ। ਔਰ ਜਿਹੜਾ ਆਨਲਾਈਨ ਸਿਸਟਮ ਆ, ਇਹਨੇ ਬਿਨਾਂ ਸ਼ੱਕ ਸਾਡੇ ਜੀਵਨ ਨੂੰ ਬੜਾ ਸੁਖਾਲਾ ਕੀਤਾ। ਜਿਹੜੇ ਕੰਮਾਂ ਲਈ ਸਾਨੂੰ ਘਰੋਂ ਚੱਲ ਕੇ ਕਿਸੇ ਜਗ੍ਹਾ 'ਤੇ, ਕਿਸੇ ਸਥਾਨ 'ਤੇ ਜਾ ਕੇ ਉਹ ਕੰਮ ਕਰਨਾ ਪੈਂਦਾ ਸੀ,

0: आकाशवाणी जलंधर तो सुनो, आईसीसी टी20 महिला विश्व कप दे मुकाबलियां दी पल पल दी खबर, सेमीफाइनल ते फाइनल मुकाबलियां दा अखी वेख्या हाल तुसी सुन सकोगे आकाशवाणी जलंधर दे एफएम रेनबो चैनल तो 102.7 मेगाहर्ट्ज ते।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸਮਾਚਾਰ ਦਰਸ਼ਨ।
2: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਸਰਬਜੀਤ ਕੌਰ।

0: ਉਹ ਕੰਮ ਅੱਜ ਕੱਲ ਆਨਲਾਈਨ ਸਿਸਟਮ ਤੁਹਾਡੇ ਮੋਬਾਈਲ ਫੋਨ ਰਾਹੀਂ ਕੰਪਿਊਟਰ ਰਾਹੀਂ ਕਰ ਸਕਦੇ ਹੋ, ਸਮਾਂ ਵੀ ਬਚਦਾ। ਪਰ ਦੂਸਰੇ ਪਾਸੇ ਇਸ ਚੀਜ਼ ਦੇ ਕੁਝ ਆਪਣੀਆਂ ਲਿਮਿਟੇਸ਼ਨਸ ਵੀ ਨੇ ਕਿ ਉਹ ਲੋਕ ਜਿਹੜੇ ਇਹਦੇ ਬਾਰੇ ਜਾਣਕਾਰੀ ਘੱਟ ਰੱਖਦੇ ਨੇ ਉਹਨਾਂ ਲਈ ਇਹ ਚੀਜ਼ਾਂ ਔਖੀਆਂ ਨੇ, ਆਸਾਨ ਨਹੀਂ। ਸੋ ਇਹਦਾ ਇੱਕ ਦੂਸਰਾ ਪੱਖ ਵੀ ਆ, ਪਰ ਫਿਰ ਵੀ ਜੇ ਬਿਲਕੁਲ ਮੁਕਤ ਕੰਠ ਹੋ ਕੇ ਸੋਚਿਆ ਜਾਵੇ, ਦੇਖਿਆ ਜਾਵੇ ਤਾਂ ਇਸ ਆਨਲਾਈਨ ਸਿਸਟਮ ਨੇ ਬਿਨਾਂ ਸ਼ੱਕ ਸਾਡੇ ਜੀਵਨ ਨੂੰ ਥੋੜ੍ਹਾ ਸੁਖਾਲਾ ਕੀਤਾ ਹੈ।
1: ਮੈਂ ਕਮਲਜੀਤ ਕੌਰ, ਸੁਪਰਵਾਈਜ਼ਰ ਫਰੀਦਕੋਟ। ਡਿਜੀਟਲ ਇੰਡੀਆ ਪਹਿਲਕਦਮੀ ਕਰਕੇ ਵੱਖ ਵੱਖ ਯੋਜਨਾਵਾਂ ਤਹਿਤ ਮਾਲੀ ਲਾਭ ਸਿੱਧਾ ਲਾਭਪਾਤਰੀ ਦੇ ਖਾਤੇ ਵਿੱਚ ਟ੍ਰਾਂਸਫਰ ਹੁੰਦਾ ਹੈ। ਇਹ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਬੁਢਾਪਾ ਪੈਨਸ਼ਨ ਸਕੀਮ, ਸਪੋਂਸਰਸ਼ਿਪ ਸਕੀਮ, LPG ਸਬਸਿਡੀ, PM ਕਿਸਾਨ ਸਕੀਮ, ਵੱਖ ਵੱਖ ਜੋ ਸਕੀਮਾਂ ਹੈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ, ਉਹਨਾਂ ਦਾ ਜੋ ਮਾਲੀ ਲਾਭ ਹੈ ਸਿੱਧਾ ਲਾਭਪਾਤਰੀ ਦੇ ਖਾਤੇ ਵਿੱਚ ਟ੍ਰਾਂਸਫਰ ਹੁੰਦਾ ਹੈ।
2: ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ PMKSY ਦੇ 10 ਸਾਲ ਪੂਰੇ ਹੋ ਗਏ ਨੇ। 1 ਜੁਲਾਈ 2015 ਨੂੰ ਸ਼ੁਰੂ ਕੀਤੀ ਗਈ PMKSY ਯੋਜਨਾ ਨੇ ਸਿੰਚਾਈ ਨੂੰ ਯਕੀਨੀ ਬਣਾਇਆ ਤੇ ਖੇਤਾਂ ਵਿੱਚ ਪਾਣੀ ਦੀ ਕੁਸ਼ਲਤਾ ਵਿੱਚ ਸੁਧਾਰ ਕੀਤਾ ਹੈ। ਨਾਲ ਹੀ ਇਸ ਯੋਜਨਾ ਨੇ ਦੇਸ਼ ਭਰ ਵਿੱਚ ਨਿਰੰਤਰ ਰਹਿਣ ਯੋਗ ਪਾਣੀ ਸੰਭਾਲ ਨੂੰ ਵੀ ਉਤਸ਼ਾਹਿਤ ਕੀਤਾ ਹੈ। ਪਿਛਲੇ ਦਹਾਕੇ ਦੌਰਾਨ ਇਸਨੇ ਮੀਂਹ ਦੇ ਪਾਣੀ ਦੀ ਸੰਭਾਲ ਤੇ ਪਾਣੀ ਦੀ ਕੁਸ਼ਲ ਵਰਤੋਂ ਰਾਹੀਂ ਸਿੰਜਾਈ ਨੂੰ ਮਜ਼ਬੂਤ ਕੀਤਾ। 2016-17 ਤੋਂ ਇਸ ਯੋਜਨਾ ਨੇ 2,70,00,000 ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਾਇਆ ਤੇ 2,40,00,000 ਤੋਂ ਵੱਧ ਹੈਕਟੇਅਰ ਵਿੱਚ ਸਿੰਜਾਈ ਸਮਰੱਥਾ ਪੈਦਾ ਕੀਤੀ ਏ ਜਾਂ ਬਹਾਲ ਕੀਤੀ ਏ। ਇਨ੍ਹਾਂ ਯਤਨਾਂ ਰਾਹੀਂ PMKSY ਵਿਆਪਕ ਸਿੰਜਾਈ ਕਵਰੇਜ, ਵਧੀ ਹੋਈ ਫਸਲ ਉਤਪਾਦਕਤਾ ਅਤੇ ਚੁਗਿਰਦਾ ਸਥਿਰਤਾ ਵਿੱਚ ਲਗਾਤਾਰ ਯੋਗਦਾਨ ਪਾ ਰਹੀ ਏ। ਸਕੀਮ ਤਹਿਤ ਸਰਕਾਰ ਕਿਸਾਨਾਂ ਨੂੰ ਸੂਖਮ ਸਿੰਜਾਈ ਪ੍ਰਣਾਲੀਆਂ ਜਿਵੇਂ ਕਿ ਤੁਪਕਾ ਅਤੇ ਛਿੜਕਾਅ ਉਪਕਰਨ ਲਾਉਣ ਲਈ ਸਿੱਧੀ ਮਾਲੀ ਸਬਸਿਡੀ ਪ੍ਰਦਾਨ ਕਰਦੀ ਏ। ਇਹ ਨਿਰੰਤਰ ਪਾਣੀ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਲਈ ਖੇਤਾਂ ਦੇ ਚੈਨਲਾਂ, ਪੁੱਟੇ ਹੋਏ ਖੂਹਾਂ, ਖੇਤ ਤਲਾਬਾਂ ਅਤੇ ਰਵਾਇਤੀ ਪਾਣੀ ਤੇ ਫਸਲ ਦੀ ਕਟਾਈ ਪ੍ਰਣਾਲੀਆਂ ਦੇ ਨਿਰਮਾਣ ਲਈ ਫੰਡ ਪ੍ਰਦਾਨ ਕਰਦੀ ਏ। ਮਾਲੀ ਸਹਾਇਤਾ ਛੋਟੇ ਅਤੇ ਹਾਸ਼ੀਏਗਤ ਕਿਸਾਨਾਂ ਲਈ ਸਿਸਟਮ ਲਾਗਤ ਦਾ 55% ਅਤੇ ਹੋਰ ਕਿਸਾਨਾਂ ਲਈ 45% ਕਵਰ ਕਰਦੀ ਏ। ਆਓ ਸੁਣਦੇ ਹਾਂ ਮੁੱਖ ਖੇਤੀਬਾੜੀ ਅਫਸਰ ਮੋਹਾਲੀ ਡਾਕਟਰ ਰਾਕੇਸ਼ ਕੁਮਾਰ ਸ਼ਰਮਾ ਤੋਂ ਇਸ ਯੋਜਨਾ ਦੇ ਲਾਭਾਂ ਬਾਰੇ।
3: ਜੋ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਚਲਾਈ ਜਾ ਰਹੀ ਹੈ, ਇਹਦੇ ਵਿੱਚ ਆਪਾਂ ਜਿਹੜੇ ਸਿੰਚਾਈ ਦੇ ਨਵੇਂ ਤਰੀਕੇ ਆ ਜਿਨ੍ਹਾਂ ਦੇ ਵਿੱਚ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ, ਜਿਵੇਂ ਕਿ ਸਪਲਿੰਕਲ ਇਰੀਗੇਸ਼ਨ, ਤੁਪਕਾ ਡ੍ਰਿਪ ਇਰੀਗੇਸ਼ਨ, ਜਿੱਦਾਂ ਬਾਗਾਂ ਦੇ ਵਿੱਚ ਡ੍ਰਿਪ ਇਰੀਗੇਸ਼ਨ ਨੂੰ ਆਪਾਂ ਪ੍ਰਮੋਟ ਕਰ ਰਹੇ ਹਾਂ। ਇਹਦੇ ਨਾਲ ਨਾਲ ਜਿਹੜੇ ਸਾਡੇ ਚੈਨਲਾਈਜੇਸ਼ਨ, ਜਿਹੜਾ ਆਪਾਂ ਜਿਹੜਾ ਪਾਣੀ ਨੂੰ ਜਿਹੜਾ ਆਪਾਂ ਪਾਈਪਾਂ ਦੇ ਥਰੂ ਅੱਗੇ ਉੱਪਰ ਹੁੰਦਾ, ਉਹਦੇ ਵਿੱਚ ਪਾਣੀ ਦੀ ਵੇਸਟੇਜ ਬਹੁਤ ਹੁੰਦੀ ਸੀਗੀ, ਇੱਕ ਅੰਡਰਗਰਾਉਂਡ ਪਾਈਪਿੰਗ ਪਾ ਕੇ ਆਪਾਂ ਪਾਣੀ ਖੇਤਾਂ ਦੇ ਲਾਸਟ ਜਿੱਥੇ ਪਾਣੀ ਦੀ ਲੋੜ ਹੈਗੀ ਹੈ, ਜਿਹੜੀ ਵੇਸਟੇਜ ਆ ਉਹਨੂੰ ਰੋਕ ਰਹੇ ਹਾਂ। ਇਹਦੇ ਨਾਲ ਨਾਲ ਹੀ ਜਿਹੜੇ ਪੁਰਾਣੇ ਤਲਾਅ ਹੈਗੇ ਆ ਜਿਨ੍ਹਾਂ ਦੇ ਵਿੱਚ ਪਾਣੀ ਜਿਹੜਾ ਸਟੋਰ ਹੋ ਗਏ, ਕਿਉਂ ਮੀਂਹ ਦਾ ਪਾਣੀ ਸਿਰਫ 3 ਜਾਂ 4 ਮਹੀਨੇ ਸਾਡੇ ਬਰਸਾਤ ਦਾ ਸੀਜ਼ਨ ਹੁੰਦਾ, ਉਹੀ ਪਾਣੀ ਆਪਾਂ ਜ਼ਮੀਨ ਦੇ ਵਿੱਚ ਲੈ ਕੇ ਜਾਂਦੇ ਹਾਂ ਤੇ ਉਹ ਵੱਖ ਵੱਖ ਵਾਟਰ ਬੋਡੀਜ਼ ਨੂੰ ਜਿਹੜਾ ਆਪਾਂ ਰਿਚਾਰਜ ਕਰਦੇ ਹਾਂ, ਤੇ ਜਿੱਥੇ ਪਾਣੀ ਦਾ ਜਿੱਦਾਂ ਰਿਸੋਰਸ ਦੀ ਕਮੀ ਸੀਗੀ, ਵਾਟਰ ਲੈਵਲ ਡੁੱਬੇ ਹੈਗੇ ਆ, ਤੇ ਜਿਹੜੇ ਘੱਟ ਪਾਣੀ ਦੇ ਨਾਲ ਆਪਾਂ ਵੱਧ ਫਸਲਾਂ ਜਿਹੜੀਆਂ ਪੈਦਾ ਕਰ ਸਕਦੇ ਹਾਂ।
2: ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਗਿਰਦਰ, ਪਟਿਆਲਾ ਤੋਂ ਰਾਓ ਵਰਿੰਦਰ ਤੇ ਪਠਾਨਕੋਟ ਤੋਂ ਰਜਨੀਸ਼। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਹੋਰ ਵਿਸ਼ਿਆਂ ਤੇ ਹੋਏਗੀ ਗੱਲਬਾਤ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਨਮਸਕਾਰ। ਪੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ, ਪੇਸ਼ਕਸ਼ ਰਾਜੇਸ਼ ਬਾਲੀ।
4: ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਦਰਸ਼ਨ।
5: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਅਹਿਮਦ ਹੁਸੈਨ ਤੇ ਮੁਹੰਮਦ ਹੁਸੈਨ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗਜ਼ਲ, ਐ ਖੁਦਾ ਤੇਰੀ ਹਮਦੋ ਸੋਨਾ ਮੇਰੇ ਬਸ ਮੇਂ ਨਹੀਂ।

ਭੁਪਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਇਹ ਗਜ਼ਲ ਦਿਲ ਢੂੰਡਦਾ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਜੀ ਦੋਸਤੋ, ਹਾਜ਼ਰ ਹੈ ਜੀ ਤੁਹਾਡੀ ਆਪਣੀ ਦੋਸਤ ਕਵਿਤਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਲੈ ਕੇ। ਅੱਜ ਅਸੀਂ ਗੱਲ ਕਰਾਂਗੇ ਜ਼ਿੰਦਗੀ ਦੇ ਉਹਨਾਂ ਰੰਗਾਂ ਦੀ ਜਿਹੜੇ ਕਈ ਵਾਰ ਹਸਾਉਂਦੇ ਨੇ, ਕਈ ਵਾਰ ਰੁਲਾਉਂਦੇ ਨੇ, ਪਰ ਹਰ ਵਾਰ ਸਾਨੂੰ ਕੁਝ ਨਾ ਕੁਝ ਸਿਖਾ ਕੇ ਹੀ ਜਾਂਦੇ ਨੇ। ਮੁਸ਼ਕਲਾਂ ਤੋਂ ਨਾ ਡਰਿਆ ਕਰ, ਇਹ ਵੀ ਲੰਘ ਜਾਣੀਆਂ ਨੇ। ਰੱਬ ਜਦੋਂ ਹਿੰਮਤ ਦੇਵੇ ਮੰਜ਼ਲਾਂ ਵੀ ਮਿਲ ਜਾਣੀਆਂ ਨੇ। ਦੋਸਤੋ, ਹਰ ਇਨਸਾਨ ਦੀ ਜ਼ਿੰਦਗੀ ਵਿੱਚ ਔਖੇ ਵੇਲੇ ਆਉਂਦੇ ਨੇ, ਫਰਕ ਸਿਰਫ ਇਹ ਹੁੰਦਾ ਹੈ ਕਿ

ਕੋਈ ਹਾਰ ਮੰਨ ਲੈਂਦਾ ਹੈ ਤੇ ਕੋਈ ਉਸੇ ਮੁਸ਼ਕਿਲ ਨੂੰ ਆਪਣੀ ਤਾਕਤ ਬਣਾ ਲੈਂਦਾ ਹੈ। ਅੱਜ ਇਦਾਂ ਹੀ ਕੁਛ ਮਿਕਸ ਜੀਆਂ ਗੱਲਾਂ ਕਰਾਂਗੇ ਮੋਟੀਵੇਸ਼ਨਲ। ਆਓ ਪ੍ਰੋਗਰਾਮ ਦੇ ਸ਼ੁਰੂਆਤ 'ਚ ਸੁਣਦਿਆਂ ਮੋਹਿਤ ਚੌਹਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਹ ਗਜ਼ਲ।

ਦੋਸਤੋ ਕਹਿੰਦੇ ਨੇ ਕਿ ਡਿੱਗ ਕੇ ਉੱਠਣਾ ਹੀ ਅਸਲ ਜਿੱਤ ਹੁੰਦੀ ਹੈ, ਜੋ ਹੌਸਲਾ ਨਾ ਹਾਰੇ ਉਹੀ ਕਿਸਮਤ ਲਿਖਦਾ ਹੈ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਆਪਣੀ ਜ਼ਿੰਦਗੀ ਦੀ ਅਸੀਂ ਜਿਹੜੀ ਤੁਲਨਾ ਆ ਉਹ ਦੂਜਿਆਂ ਨਾਲ ਕਰਦੇ ਹਾਂ, ਜਿਹੜੀ ਕਿ ਬਹੁਤ ਹੀ ਗਲਤ ਹੈ। ਕਿਉਂਕਿ ਹਰ ਇੱਕ ਦਾ, ਇਨਸਾਨ ਦਾ ਆਪਣਾ ਨੇਚਰ ਹੁੰਦਾ ਹੈ, ਹਰ ਇੱਕ ਦੀ ਆਪਣੀ ਕਾਬਲੀਅਤ ਹੁੰਦੀ ਹੈ। ਤੁਸੀਂ ਆਪਣੇ ਅੰਦਰ ਝਾਂਕ ਕੇ ਦੇਖੋ ਕਿ ਤੁਸੀਂ ਕੀ ਕਰ ਸਕਦੇ ਹੋ, ਕੀ ਨਹੀਂ ਕਰ ਸਕਦੇ ਹੋ। ਕਿਸੇ ਹੋਰ ਦੀ ਕਿਤਾਬ ਦਾ ਇੱਕ ਸਫ਼ਾ ਅਸੀਂ ਵੇਖਦੇ ਹਾਂ ਅਤੇ ਆਪਣੀ ਪੂਰੀ ਕਹਾਣੀ ਦਾ ਫੈਸਲਾ ਸੁਣਾਉਣ ਲੱਗ ਪੈਂਦੇ ਹਾਂ, ਪਰ ਇਹ ਫੈਸਲਾ ਨਹੀਂ ਹੁੰਦਾ। ਹਰ ਕਿਸੇ ਦਾ ਆਪਣਾ ਵੱਖਰਾ ਵਜੂਦ ਹੁੰਦਾ ਹੈ, ਆਪਣੀ ਵੱਖਰੀ ਪਹਿਚਾਣ ਹੁੰਦੀ ਹੈ। ਤੁਸੀਂ ਆਪਣੀ ਪਹਿਚਾਣ ਬਣਾਓ, ਆਪਣੇ ਅੰਦਰ ਦੇ ਡਰ ਨੂੰ ਖਤਮ ਕਰੋ। ਕੀ ਪਤਾ ਦੂਜੇ ਇਨਸਾਨ ਨਾਲੋਂ ਵੱਧ ਤੁਸੀਂ ਕੁਝ ਕਰ ਪਾਓ। ਇਹੀ ਜਿਹੜੀ ਹੈ ਮੋਟੀਵੇਸ਼ਨਲ ਹੈ, ਇਹੀ ਸਾਨੂੰ ਅੱਗੇ ਲੈ ਕੇ ਜਾਂਦੀ ਹੈ। ਤੇ ਆਓ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਵਿਸ਼ਾਲ ਮਿਸ਼ਰਾ ਦੀ ਆਵਾਜ਼ ਦੇ ਵਿੱਚ।

0: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਇਸ ਵੇਲੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਵੇਲਾ ਹੈ ਛੋਟੇ ਜਿਹੇ ਅੰਤਰਾਲ ਦਾ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਦੋਸਤੋ, ਜੇ ਕਦੇ ਹਾਰ ਮਿਲੀ ਹੈ ਤਾਂ ਸਮਝੋ ਰੱਬ ਤੁਹਾਨੂੰ ਹੋਰ ਮਜ਼ਬੂਤ ਬਣਾ ਰਿਹਾ, ਕਿਉਂਕਿ ਕਹਿੰਦੇ ਨੇ ਕਿ ਜਦੋਂ ਅਸੀਂ ਹਾਰਦੇ ਹਾਂ ਉਹਦੇ ਪਿੱਛੇ ਵੀ ਸਾਨੂੰ ਪਰਮਾਤਮਾ ਕੁਝ ਨਾ ਕੁਝ ਸਿਖਾਉਂਦਾ ਹੈ। ਜੇ ਅਸੀਂ ਹਾਰਾਂਗੇ ਨਹੀਂ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਜਿੱਤ ਕਿੱਦਾਂ ਹਾਸਿਲ ਕਰੀਦੀ ਹੁੰਦੀ ਹੈ। ਹਾਰਾਂ ਨੇ ਹੀ ਜਿੱਤ ਦੀ ਕਦਰ ਸਿਖਾਈ ਹੈ, ਹਨੇਰਿਆਂ ਨੇ ਹੀ ਰੋਸ਼ਨੀ ਵਿਖਾਈ ਹੈ। ਅਤੇ ਜੇ ਅਸੀਂ ਹਾਰਦੇ ਹਾਂ ਤਾਂ ਹੀ ਜਿੱਤ ਨੂੰ ਹਾਸਿਲ ਕਰਦੇ ਹਾਂ, ਅਤੇ ਜਿਹੜੀ ਹਾਰ ਦਾ ਸਫ਼ਰ ਹੁੰਦਾ ਹੈ ਸਾਡੀ ਜਿੱਤ ਤੱਕ ਪਹੁੰਚਣ ਦਾ, ਉਹ ਸਾਨੂੰ ਹਮੇਸ਼ਾ ਜ਼ਿੰਦਗੀ ਭਰ ਯਾਦ ਰਹਿੰਦਾ ਹੈ ਕਿ ਅਸੀਂ ਕਿਹੜੀਆਂ ਮੁਸ਼ਕਲਾਂ ਵਿੱਚੋਂ ਨਿਕਲ ਕੇ ਅਸੀਂ ਆਪਣੇ ਮੁਕਾਮ ਨੂੰ ਹਾਸਿਲ ਕੀਤਾ ਹੈ। ਇਸ ਲਈ ਪਰਮਾਤਮਾ ਸਾਡਾ ਸਬਰ ਦੇਖਦਾ ਹੈ ਅਤੇ ਸਾਨੂੰ ਮੁਸ਼ਕਲਾਂ ਲੈ ਕੇ ਆਉਂਦਾ ਹੈ। ਅਤੇ ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਅਰਿਜੀਤ ਸਿੰਘ ਅਤੇ ਸੁਨਿਧੀ ਚੌਹਾਨ ਨੇ।

0: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਇਸ ਵੇਲੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਵੇਲਾ ਹੈ ਛੋਟੇ ਜਿਹੇ ਅੰਤਰਾਲ ਦਾ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਅੰਤਰਾਲ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ। ਦੋਸਤੋ, ਕਈ ਵਾਰ ਅਸੀਂ ਦੁਨੀਆ ਨੂੰ ਖੁਸ਼ ਕਰਦੇ ਕਰਦੇ ਆਪਣੇ ਆਪ ਨੂੰ ਹੀ ਭੁੱਲ ਜਾਂਦੇ ਹਾਂ। ਯਾਦ ਰੱਖੋ, ਜੇ ਤੁਸੀਂ ਖੁਦ ਖੁਸ਼ ਨਹੀਂ ਹੋ ਨਾ ਤਾਂ ਕਿਸੇ ਹੋਰ ਨੂੰ ਵੀ ਖੁਸ਼ ਨਹੀਂ ਰੱਖ ਸਕਦੇ। ਸਭ ਤੋਂ ਪਹਿਲਾਂ ਸਾਨੂੰ ਆਪਣੀ ਕਦਰ ਕਰਨੀ ਚਾਹੀਦੀ, ਆਪਣੇ ਸੁਪਨਿਆਂ ਨੂੰ ਸਮਾਂ ਦਿਓ ਅਤੇ ਆਪਣੇ ਦੀ ਦਿਲ ਦੀ ਆਵਾਜ਼ ਸੁਣੋ, ਸਾਡਾ ਦਿਲ ਕੀ ਕਹਿੰਦਾ ਹੈ। ਕਿਉਂਕਿ ਸਾਡੇ ਸਾਹਮਣੇ ਕਈ ਵਾਰੀ ਗਲਤ ਹੁੰਦਾ ਵੀ ਹੈ ਅਤੇ ਅਸੀਂ ਉਹਨੂੰ ਨਜ਼ਰਅੰਦਾਜ਼ ਕਰਕੇ ਅਸੀਂ ਅੱਗੇ ਵੱਧ ਜਾਂਦੇ ਹਾਂ, ਪਰ ਜੇਕਰ ਗਲਤ ਹੋ ਰਿਹਾ ਤੁਹਾਡੀ ਨਜ਼ਰ ਦੇ ਵਿੱਚ, ਉਹਦੇ ਲਈ ਆਵਾਜ਼ ਉਠਾਓ। ਕਹਿੰਦੇ ਨੇ ਕਿ ਆਪਣੇ ਆਪ ਨੂੰ ਕਦੇ ਘੱਟ ਨਾ ਸਮਝੀ। ਰੱਬ ਨੇ ਹਰ ਇੱਕ ਨੂੰ ਕਿਸੇ ਨਾ ਕਿਸੇ ਖਾਸ ਮਕਸਦ ਲਈ ਇੱਥੇ ਭੇਜਿਆ ਹੈ, ਅਤੇ ਤੁਹਾਡਾ ਖਾਸ ਮਕਸਦ ਕੀ ਹੈ ਉਹ ਤੁਹਾਨੂੰ ਖੁਦ ਨੂੰ ਪਤਾ ਹੈ। ਤੁਸੀਂ ਕਿਸ ਮੰਜ਼ਿਲ ਤੱਕ ਕਦੋਂ ਪਹੁੰਚਣਾ ਹੈ, ਕਿੱਦਾਂ ਪਹੁੰਚਣਾ ਹੈ, ਇਹ ਪਰਮਾਤਮਾ ਅਤੇ ਤੁਹਾਨੂੰ ਖੁਦ ਨੂੰ ਪਤਾ ਹੈ। ਇਸ ਲਈ ਆਓ ਅਗਲਾ ਗੀਤ ਸੁਣਦੇ ਹਾਂ, ਜਾਵੇਦ ਅਲੀ ਅਤੇ ਕੈਲਾਸ਼ ਖੇਰ ਦੀ ਆਵਾਜ਼ ਦੇ ਵਿੱਚ, ਅਰਜ਼ੀਆਂ।

ਦੋਸਤੋ, ਜ਼ਿੰਦਗੀ ਬਹੁਤ ਸੋਹਣੀ ਹੈ। ਮੁਸ਼ਕਲਾਂ ਆਉਣਗੀਆਂ, ਲੋਕ ਬਦਲਣਗੇ, ਹਾਲਾਤ ਬਦਲਣਗੇ, ਪਰ ਜੇ ਤੁਹਾਡਾ ਹੌਸਲਾ ਨਹੀਂ ਬਦਲਿਆ ਤਾਂ ਤੁਹਾਡੀ ਮੰਜ਼ਿਲ ਵੀ ਨਹੀਂ ਬਦਲੇਗੀ। ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ। ਉਦੋਂ ਤੱਕ ਆਪਣੇ ਦੋਸਤ ਨੂੰ ਇਜਾਜ਼ਤ ਦਿਓ, ਸੁਣਦੇ ਰਹੋ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਟ, 9:45 'ਤੇ ਤੁਸੀਂ ਸੁਣੋਗੇ ਇਨਸਾਈਟ।

ਹੁਣ ਤੁਸੀਂ ਸੁਣ ਰਹੇ ਸੀ ਦਿੱਲੀ ਕੇਂਦਰ ਤੋਂ ਇਨਸਾਈਟ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤ ਤੇ ਜਪਾਨ ਨੇ ਆਰਥਿਕ ਅਤੇ ਊਰਜਾ ਸੁਰੱਖਿਆ, ਫਾਰਮਾਸਿਊਟੀਕਲ ਅਤੇ AI ਸਮੇਤ ਕਈ ਸਮਝੌਤਿਆਂ ਤੇ ਦਸਤਖਤ ਕੀਤੇ। ਅੰਤਰਰਾਸ਼ਟਰੀ ਦਹਿਸ਼ਤਗਰਦੀ ਨੇ ਇੱਕ ਵਿਆਪਕ ਸੰਮੇਲਨ ਲਈ ਭਾਰਤ ਦੀ ਤਜਵੀਜ਼ ਨੂੰ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਹਮਾਇਤ ਮਿਲੀ ਏ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਏ ਕਿ ਭਾਰਤ ਆਪਣੀ ਤੇਲ ਸੋਧ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਤੇ ਸੂਬੇ ਨੂੰ ਵੱਡੇ ਰੇਲਵੇ ਅਤੇ ਹੋਰ ਪ੍ਰੋਜੈਕਟ ਸਮਰਪਿਤ ਕਰਨਗੇ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਿਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈਟਵਰਕ 'ਤੇ ਕਾਰਵਾਈ ਕਰਦਿਆਂ ਪੰਜਾਬ ਤੋਂ ਫੜੇ ਮੁਲਜ਼ਮਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਹੈ ਕਿ ਸੂਬੇ ਵਿੱਚ 1 ਜੁਲਾਈ ਤੱਕ 97.44% ਗਣਨਾ ਫਾਰਮ ਦੀ ਵੰਡ ਮੁਕੰਮਲ ਹੋਈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ 'ਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ। ਪੰਜਾਬ ਸਰਕਾਰ ਨੇ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਸਨਅਤ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਕ ਤੌਰ 'ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬ੍ਰਾਈਟ ਮਾਈਂਡਸ ਪੰਜਾਬ 2026 ਤਹਿਤ ਲੁਧਿਆਣਾ ਵਿੱਚ ਵਿਦਿਆਰਥੀਆਂ ਨਾਲ ਕੀਤਾ ਸਿੱਧਾ ਸੰਵਾਦ, ਕਿਹਾ ਸੂਬੇ ਵਿੱਚ ਜਲਦ ਹੀ AI ਪਾਠਕ੍ਰਮ ਹੋਵੇਗਾ ਸ਼ੁਰੂ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੋਧ ਨੇ ਕਿਹਾ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ

ਅਤੇ ਆਊਟਸੋਰਸ ਅਮਲੇ ਨੂੰ ਠੇਕੇ ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ। ਮੌਸਮ ਵਿਭਾਗ ਵੱਲੋਂ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਪੰਜਾਬ 'ਚ ਕਈ ਥਾਵਾਂ 'ਤੇ ਮੀਂਹ ਪਿਆ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸ਼ਾਸਤਰੀ ਸੰਗੀਤ ਪ੍ਰੋਗਰਾਮ ਸੁਰ ਸਾਧਨਾ। ਅੱਜ ਇਸ ਪ੍ਰੋਗਰਾਮ 'ਚ ਸੁਣਾਂਗੇ ਸ਼ਾਸਤਰੀ ਗਾਇਨ 'ਚ ਰਾਗ ਬਿਹਾਗ, ਕਲਾਕਾਰ ਨੇ BS ਨਾਰੰਗ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਪ੍ਰੋਗਰਾਮ ਸੁਰ ਸਾਧਨਾ। ਅੱਜ ਇਸ ਪ੍ਰੋਗਰਾਮ 'ਚ ਸੁਣ ਰਹੇ ਸੀ ਸ਼ਾਸਤਰੀ ਗਾਇਨ ਅਤੇ ਰਾਗ ਵਿਹਾਗ, ਕਲਾਕਾਰ ਸੀ BS ਨਾਰੰਗ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ 10:30 ਵਜੇ ਅੱਜ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ।

ਕੇਂਦਰ ਤੋਂ। ਇੰਗਲੈਂਡ ਤੇ ਦੱਖਣੀ ਅਫਰੀਕਾ ਦਾ ICC ਵੂਮੈਨਸ T20 ਕ੍ਰਿਕਟ ਵਰਲਡ ਕੱਪ ਮੈਚ ਦਾ ਸਿੱਧਾ ਸੈਕਿੰਡ ਸੈਮੀਫਾਈਨਲ ਦਾ ਸਿੱਧਾ ਪ੍ਰਸਾਰਣ ਤੁਸੀਂ ਸਾਡੇ ਚੈਨਲ DTH DRM FM ਰੇਨਬੋ ਪ੍ਰਾਇਮਰੀ ਚੈਨਲ 873 ਕਿਲੋ ਹਰਟਸ ਸੋ FM 100.8 ਮੈਗਾ ਹਰਟਸ ਅਤੇ FM 100.9 ਮੈਗਾ ਹਰਟਸ 'ਤੇ ਸਿੱਧਾ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ। ਠੀਕ 10:30 ਵਜੇ ਸਰਗਮ ਪ੍ਰੋਗਰਾਮ ਸੁਣੋਗੇ ਤੁਸੀਂ ਸਾਡੇ ਵੇਵਸ ਐਪ ਰਾਹੀਂ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਸੁਣ ਸਕਦੇ ਹੋ। ਪੇਸ਼ ਹੈ ਪ੍ਰੋਗਰਾਮ ਸਰਗਮ। ਸਰਗਮ ਦੀ ਸ਼ੁਰੂਆਤ ਦੇ ਵਿੱਚ ਆਓ ਸੁਣਦੇ ਹਾਂ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਅਤੇ ਊਸ਼ਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜਣ ਵਾਲੇ ਨੇ, ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ, 11:05 'ਤੇ ਅੰਗਰੇਜ਼ੀ 'ਚ ਸਮਾਚਾਰ।

0: ਤੁਸੀਂ ਸੁਣ ਰਹੇ ਹੋ ਸੌਗਾਤ ਤੇ ਸੌਗਾਤ ਚ ਗੱਲਬਾਤ ਕਰਦੇ ਆ ਅੱਜ ਦੇ ਪਹਿਲੇ ਕਾਲਰ ਦੋਸਤ ਦੇ ਨਾਲ। ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਸਰ ਜੀ।
0: ਸਤਿ ਸ੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜਨਾਬ, ਕੌਣ ਤੇ ਕਿੱਥੋਂ ਜੀ?
1: ਸਰ ਜੀ ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਰਾਜੂ ਬੋਲਦੇ ਹੋ ਜੀ?
1: ਹਾਂਜੀ ਹਾਂਜੀ।
0: ਤੇ ਗੀਤ ਦੀ ਫਰਮਾਇਸ਼ ਦੱਸ ਦਿਓ ਜੀ, ਗੀਤ ਕਿਹੜਾ ਸੁਣਾਈਏ ਜੀ?
1: ਬਲਜੀਤ ਮਾਲਵਾ ਦਾ ਸੁਣਨਾ ਜੀ, ਰੰਗਲਾ ਮਹਿਲ।
0: ਬਲਜੀਤ ਮਾਲਵਾ।
1: ਹਾਂਜੀ।
0: ਤੇ ਦਿਨ ਕਿਹੋ ਜਿਹਾ ਬੀਤਿਆ ਜੀ ਅੱਜ ਦਾ ਜੀ?
1: ਬਹੁਤ ਵਧੀਆ ਬੀਤਿਆ ਸਰ ਜੀ।
0: ਕੁਝ ਖਾਸ?
1: ਬਸ ਕੰਮ ਕਾਰ ਚ ਬਿਜੀ ਰਹੇ ਸਰ ਜੀ।
0: ਚਲੋ,
1: ਮੌਸਮ ਵੀ ਕੁਛ ਠੀਕ ਆ, ਠੰਡਾ
0: ਮੌਸਮ ਹੋਰ ਵਧੀਆ ਹੋ ਜਾਏਗਾ ਜਦੋਂ ਸਾਰੇ ਦੋਸਤ ਸੁਣਨਗੇ ਤੁਹਾਡੀ ਫਰਮਾਇਸ਼ ਦਾ ਗੀਤ। ਫੋਨ ਕਰਨ ਲਈ ਸ਼ੁਕਰੀਆ ਜੀ।
1: ਧੰਨਵਾਦ ਜੀ।

ਤੁਸੀਂ ਸੁਣ ਰਹੇ ਹੋ ਸੌਗਾਤ ਅਤੇ ਸੌਗਾਤ 'ਚ ਅਗਲੀ ਪੇਸ਼ਕਸ਼ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ। ਜ਼ਿਲ੍ਹਾ ਤਰਨ ਤਾਰਨ ਤੋਂ ਰਮਨਦੀਪ ਕੌਰ ਭੁੱਲਰ, ਮਨਰਾਜ ਸਿੰਘ, ਏਕਨੂਰ ਅਤੇ ਪ੍ਰਥਮ ਵੀਰ, ਇਹਨਾਂ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਗੀਤ ਏ ਬੀ ਪਰਾਗ ਦੀ ਆਵਾਜ਼ 'ਚ ਜੰਨਤ।

0: ਹੈਲੋ
1: ਹੈਲੋ ਸਰ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜਨਾਬ, ਕੌਣ ਤੇ ਕਿੱਥੋਂ ਜੀ?
1: ਮੈਂ ਜੀ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ ਬੋਲਦਾ ਸਰ ਜੀ।
0: ਤੇ ਗੀਤ ਦੀ ਫਰਮਾਇਸ਼ ਦੱਸ ਦਿਓ ਜੀ ਮੱਟੂ ਜੀ।
1: ਸਰ ਜੀ ਪਹਿਲਾਂ ਇੱਕ ਮੇਰੀ ਬੇਨਤੀ ਹੈ ਜੀ।
0: ਹਾਂਜੀ।
1: ਕੱਲ ਨੂੰ ਨਾ ਜੀ ਸ਼ੁੱਕਰਵਾਰ ਨੂੰ ਮੇਰੇ ਯਾਰ ਮੇਰੇ ਵੱਡੇ ਭਰਾ ਮਾਨਯੋਗ
0: ਇਹ ਸੀਗੇ ਮੱਟੂ ਜੀ ਬਠਿੰਡਾ ਤੋਂ ਸੁਣਨਾ ਚਾਹੁੰਦੇ ਸੀਗੇ ਕੁਲਦੀਪ ਮਾਨਕ ਦੀ ਆਵਾਜ਼ 'ਚ ਮਿਰਜ਼ਾ ਸਾਹਿਬਾ।

0: ਹੈਲੋ,
1: ਹੈਲੋ। ਸਾਡੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਅਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਅਤੇ ਕਿੱਥੋਂ ਜੀ?
1: ਮੰਗਲ ਸਿੰਘ ਧਾਰੀਵਾਲ, ਗੁਰਦਾਸਪੁਰ ਤੋਂ ਜੀ।
0: ਧਾਰੀਵਾਲ।
1: ਹਾਂਜੀ,
0: ਧਾਰੀਵਾਲ ਦੀਆਂ ਲੋਈਆਂ ਅਤੇ ਸ਼ੋਲਾਂ ਬੜੀਆਂ ਮਸ਼ਹੂਰ ਹੋਈਆਂ, ਹੈ ਨਾ ਜੀ?
1: ਹਾਂਜੀ ਹਾਂਜੀ ਹਾਂਜੀ ਹਾਂਜੀ।
0: ਅਤੇ ਹੋਰ ਕੀ ਮਸ਼ਹੂਰ ਹੈ ਜੀ ਧਾਰੀਵਾਲ?
1: ਹੋਰ ਤਾਂ ਹੁਣ ਤਾਂ ਸਾਡੀ ਮਿੱਲ ਬੰਦ ਵਾ।
0: ਅੱਛਾ ਜੀ।
1: ਹਾਂਜੀ, ਬੰਦ ਹੋ ਗਈ। ਪਹਿਲਾਂ ਤਾਂ ਕਾਸ਼ਗਿਰੀ ਦੀ ਲੋਈ ਬਣਦੀ, ਬਹੁਤ ਮਸ਼ਹੂਰ ਸੀ।
0: ਕੀ ਬੰਦਿਆ ਸੀ ਜੀ?
1: ਕਾਸ਼ਗਿਰੀ ਦੀ ਲੋਈ ਜੀ।
0: ਕਿਆ ਬਾਤ ਹੈ ਜੀ। ਸਪੈਸ਼ਲ ਮਾਰਕਾ ਚੱਲਦਾ ਸੀਗਾ ਕਿ ਧਾਰੀਵਾਲ ਦੀ ਸ਼ੋਲ ਤੇ ਲੋਈ ਲੈਣੀ ਹੈ ਜੀ, ਨਿੱਘੀਆਂ ਹੁੰਦੀਆਂ।
1: ਸਾਡੀ ਇੱਥੇ ਹੀ ਬਣਦੀ ਸੀ, ਇੱਥੇ ਧਾਗਾ ਵੀ ਇੱਥੇ ਹੀ ਬਣਦਾ ਸੀਗਾ।
0: ਕਿਆ ਬਾਤ ਹੈ ਜੀ।
1: ਹਾਂਜੀ, ਇਹਦੀ ਬ੍ਰਾਂਚ ਕਲਕੱਤੇ ਵੀ ਹੈਗੀ ਹੈ।
0: ਠੀਕ ਹੈ ਜੀ।
1: ਕਾਨਪੁਰ
0: ਤੇ
1: ਉਹ ਵੀ ਪਤਾ ਲੱਗਾ, ਉਹ ਵੀ ਅੱਜ ਕੱਲ੍ਹ ਬਣਦੀ ਹੋਈ।
0: ਤੁਸੀਂ ਕੀ ਕਰਦੇ ਹੋ ਧਾਰੀਵਾਲ 'ਚ?
1: ਅਸੀਂ ਸਾਡੀ ਸਕਿਉਰਟੀ ਗਾਰਡ ਜੀ।
0: ਹਾਂਜੀ, ਸਕਿਉਰਟੀ ਗਾਰਡ ਜੀ।
1: ਗਾਰਡ ਜੀ।
0: ਠੀਕ ਹੈ ਜੀ। ਅਤੇ ਇਸ ਵੇਲੇ ਡਿਊਟੀ 'ਤੇ ਜੀ?
1: ਹਾਂਜੀ, ਸਾਡੀ ਡਿਊਟੀ 'ਤੇ ਪ੍ਰੋਗਰਾਮ ਸੁਣ ਰਹੇ ਹਾਂ ਜੀ।
0: ਅਤੇ ਇਕੱਲੇ ਨਹੀਂ ਹੋ ਤੁਸੀਂ, ਤੁਹਾਡੇ ਨਾਲ ਕਿੰਨੇ ਹੀ ਦੋਸਤ ਤੁਹਾਡੀ ਆਵਾਜ਼ ਸੁਣ ਰਹੇ ਇਸ ਵੇਲੇ?
1: ਹਾਂਜੀ, ਸਾਡੀ ਬਹੁਤ ਜੀ, ਬਹੁਤ ਜੀ।
0: ਫਰਮਾਇਸ਼ ਦੱਸ ਦਿਓ ਜੀ।
1: ਫਰਮਾਇਸ਼ ਦੇ ਦਿਓ ਕਿਹੜਾ ਜੀ ਗਾਣਾ?
0: ਸਿੰਗਰ ਦੱਸ ਦਿਓ ਜੀ।
1: ਸਿੰਗਰ ਮੈਂ ਬੋਪਾ ਰਾਏ।
0: ਹਾਂਜੀ,
1: ਬੋਪਾ ਰਾਏ ਦਾ ਜੀ ਗਾਣਾ।
0: ਬੋਪਾ ਰਾਏ ਆਪਾਂ ਦੇਖ ਲੈਂਦੇ ਹਾਂ ਜੀ, ਮਿਲ ਗਿਆ ਗੀਤ ਤੇ ਜ਼ਰੂਰ ਸੁਣਾਵਾਂਗੇ ਜੀ।
1: ਧੰਨਵਾਦ ਜੀ।
0: ਅਤੇ ਨਹੀਂ ਤਾਂ ਨੱਚਣ ਗਾਣ ਵਾਲਾ ਕੋਈ ਹੋਰ ਗੀਤ ਸੁਣਾ ਦਿਆਂਗੇ ਜੀ।
1: ਕੋਈ ਗੱਲ ਨਹੀਂ ਸਰ ਜੀ, ਆਪਣੀ ਪਸੰਦ ਦਾ ਦੇ ਦਿਓ ਕੋਈ ਵੀ।
0: ਅਤੇ ਇਸੇ ਤਰ੍ਹਾਂ ਆਪਣੀ ਫਰਮਾਇਸ਼ ਲੈ ਕੇ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਰਿਹਾ ਕਰੋ। ਫੋਨ ਕਰਨ ਲਈ ਸ਼ੁਕਰੀਆ ਜੀ।
1: ਧੰਨਵਾਦ ਜੀ।
0: ਸ਼ੁਕਰੀਆ ਜੀ। ਦੋਸਤੋ, ਤੁਸੀਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹੋ। ਫੋਨ ਨੰਬਰ 23 42 171 ਡਾਇਲ ਕਰਕੇ। ਅਤੇ ਫਿਲਹਾਲ ਤੁਹਾਡੀ ਨਜ਼ਰ ਕਰ ਰਹੇ ਹਾਂ ਗੀਤ ਬਲੈਕ ਹਾਰਟ, ਗਾਇਕ ਕਲਾਕਾਰ ਅਮਰਿੰਦਰ ਬੁੱਗਾ।

ਤੁਸੀਂ ਸੁਣ ਰਹੇ ਹੋ ਸੌਗਾਤ, ਅਤੇ ਸੌਗਾਤ 'ਚ ਅਗਲੀ ਪੇਸ਼ਕਸ਼ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਵਿਆ ਮਲਹੋਤਰਾ, ਭਾਈ ਸੁੱਚਾ ਪਾਠਕ, ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ, ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ, ਗੀਤ ਦੁਰਗਾ ਰੰਗੀਲਾ ਦੀ ਆਵਾਜ਼ 'ਚ ਨੂਰ ਤੇਰੇ ਨੈਣਾ ਦਾ।

0: ਤੁਸੀਂ ਸੁਣ ਰਹੇ ਹੋ ਸੌਗਾਤ ਤੇ ਸੌਗਾਤ ਚ ਅਗਲੇ ਕਾਲਰ ਦੋਸਤ ਕੌਣ ਤੇ ਕਿੱਥੋਂ ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਤੇ ਆਪਣੇ ਬਾਰੇ ਦੱਸ ਦਿਓ ਜੀ ਕੌਣ ਤੇ ਕਿੱਥੋਂ ਜੀ
1: ਸਰ ਉੱਤਰ ਪ੍ਰਦੇਸ਼ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੂਲਹਾਪੁਰ ਤੇ ਮੁਕੇਸ਼ ਕਸ਼ਤ ਬਾਤ ਕਰ ਰਹਾ ਹਾਂ ਪੰਜਵੇਂ ਵਿੱਚ ਹੋ ਤੋ ਸਰ
0: ਕਹਾਂ ਸੇ ਬੋਲ ਰਹੇ ਆਪ
1: ਉੱਤਰ ਪ੍ਰਦੇਸ਼ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੂਲਹਾਪੁਰ ਸੇ
0: ਮੁਰਾਦਾਬਾਦ ਔਰ ਮੁਰਾਦਾਬਾਦ ਸ਼ਹਿਰ ਆਪਸੇ ਕਿਤਨੀ ਦੂਰ ਹੈ
1: ਸਰ ਹਮਾਰੇ ਯਹਾਂ ਸੇ ਮੁਰਾਦਾਬਾਦ 60 ਕਿਲੋਮੀਟਰ ਕੀ ਦੂਰੀ ਪੇ ਸਰ
0: 60 ਕਿਲੋਮੀਟਰ ਕੀ ਔਰ ਕਿਆ ਕਿਆ ਚੀਜ਼ਾਂ ਮਸ਼ਹੂਰ
1: ਜੀ ਸਰ ਜਿਸ ਗਾਉਂ ਮੇ ਮੈਂ ਰਹਤਾ ਹੂੰ ਮੇਰੇ ਗਾਉਂ ਸੇ 3 ਕਿਲੋਮੀਟਰ ਪਾਲ ਕੀ ਸਾਈਡ ਮੇ ਉੱਤਰਾਖੰਡ ਲੱਗ ਜਾਤਾ ਹੈ ਸਰ
0: ਕਿਆ ਬਾਤ ਹੈ ਜੀ ਯਾਨੀ ਕਿ
1: ਬਾਰਡਰ ਪਰ ਰਹਤਾ ਹੂੰ ਬਾਰਡਰ ਪੇ
0: ਮੁਰਾਦਾਬਾਦ ਬਾਰਡਰ ਲਾਈਨ ਪਰ ਹੈ ਉੱਤਰਾਖੰਡ ਔਰ ਉੱਤਰ ਪ੍ਰਦੇਸ਼ ਕੀ
1: ਜੀ ਸਰ ਮੇਰੇ ਗਾਉਂ ਕੇ ਕੁਲ 3 ਕਿਲੋਮੀਟਰ ਉੱਤਰਾਖੰਡ
0: ਪਹਾੜੀਆਂ ਸ਼ੁਰੂ ਹੋ ਜਾਤੀ ਹੈ
1: ਜੀ ਸਰ ਪਹਾੜੀ ਸ਼ੁਰੂ ਹੋ ਜਾਤੀ ਹੈ ਪਹਾੜੀ ਇਲਾਕੇ ਤੱਕ
0: ਔਰ ਮੁਰਾਦਾਬਾਦ ਕਾ ਕਿਆ ਮਸ਼ਹੂਰ ਹੈ
1: ਸਰ ਹਮਾਰੇ ਯਹਾਂ ਪੀਤਲ ਕਾ ਕਾਰੋਬਾਰ ਜ਼ਿਆਦਾ ਹੋਤਾ ਹੈ ਦੁਨੀਆ ਭਰ ਮੇ ਫੇਮਸ ਹੈ ਬਹੁਤ ਦੂਰ ਦੂਰ ਹਮਾਰੇ ਯਹਾਂ ਸੇ ਸਮਾਨ ਜਾਤਾ ਹੈ
0: ਕਿਆ ਬਾਤ ਹੈ ਹਰ ਤਰ੍ਹਾਂ ਕੀ ਮੂਰਤੀਆਂ ਬਣਤੀ ਹੈ ਹਰ ਤਰ੍ਹਾਂ ਕੇ ਯੰਤਰ ਮੰਤਰ
1: ਪੀਤਲ ਕੀ ਮੂਰਤੀ
0: ਹਰ ਚੀਜ਼ ਬਣਤੀ ਹੈ
1: ਜੀ ਸਰ
0: ਔਰ ਜਹਾਂ ਆਪ ਰਹਤੇ ਹੋ ਵਹਾਂ ਕਿਆ ਮਸ਼ਹੂਰ ਹੈ
1: ਸਰ ਹਮਾਰੇ ਯਹਾਂ ਤੋ ਖੇਤੀ ਬਾੜੀ ਬਹੁਤ ਜ਼ਿਆਦਾ ਹੋਤੀ ਹੈ ਸਰ ਸਭ ਤੋਂ ਜ਼ਿਆਦਾ ਗੰਨਾ ਹੋਤਾ ਹੈ ਹਮਾਰੇ ਯਹਾਂ
0: ਕਿਉਂਕਿ ਯੇ ਜੋ ਬੈਲਟ ਹੈ ਸਹਾਰਨਪੁਰ ਸੇ ਲੇਕਰ

0: ਹੈਲੋ,
1: ਅਸਵਨੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਦੇਸ਼ ਰਾਜ ਡਰਾਈਵਰ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਹੋਰ ਸੁਣਾਓ ਜੀ, ਕਿਹੋ ਜਿਹਾ ਮੌਸਮ ਰਿਹਾ ਜੀ ਟੋਹਾਣੇ ਅੱਜ?
1: ਮੌਸਮ ਵਧੀਆ ਜੀ, ਬਾਰਿਸ਼ ਹੋਈ ਜੀ ਕੱਲ ਰਾਤ ਨੂੰ।
0: ਕੀ ਬਾਤ ਹੈ ਜੀ, ਤੇ ਗੀਤ ਦੀ ਫਰਮਾਇਸ਼ ਵੀ ਦੱਸ ਦਿਓ ਜੀ।
1: ਬਲਕਾਰ ਸਿੱਧੂ ਦਾ ਲਾ ਦਿਓ।
0: ਫੋਨ ਕਰਨ ਲਈ ਸ਼ੁਕਰੀਆ ਜੀ।

ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਕੁਆਲਿਟੀ ਵਿੱਚ। ਨਿਊਜ਼ ਔਨ ਏਅਰ ਐਪ ਤੇ ਹੀ ਤੁਸੀਂ ਪੰਜਾਬ ਦੇ ਵੱਖ ਵੱਖ ਆਕਾਸ਼ਵਾਣੀ ਕੇਂਦਰਾਂ ਦੇ ਨਾਲ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਹੁਣੇ ਹੀ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਤੇ iTunes ਦੋਵੇਂ ਪਲੇਟਫਾਰਮ ਤੇ ਉਪਲਬਧ।

ਹੈ ਕਿ ਜੋ ਹੋ ਗਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ, ਤੂੰ ਕਿਤੇ ਵਿਆਹ ਕਰਵਾ ਲੈ। ਤਾਂ ਮੁਟਿਆਰ ਕਹਿੰਦੀ ਹੈ, ਨਾ ਵੇ ਸੱਜਣਾ, ਇੰਨੀ ਬਦਦੁਆ ਨਾ ਦੇ, ਸਾਰੇ ਕਿਤੇ ਤੇਰੇ ਵਰਗੇ ਹੋ ਗਏ।

ਇੱਕ ਗੱਭਰੂ ਤੇ ਮੁਟਿਆਰ ਦੇ ਬੜੇ ਚਿਰਾਂ ਪਿਆਰ ਪਿੱਛੋਂ ਇੱਕ ਦਿਨ ਐਸਾ ਆਉਂਦਾ ਕਿ ਗੱਭਰੂ ਨੂੰ ਘਰ ਦੀ ਬਹੁਤ ਵੱਡੀ ਮਜਬੂਰੀ ਕਰਕੇ ਵਿਆਹ ਕਿਤੇ ਹੋਰ ਕਰਵਾਉਣਾ ਪੈਂਦਾ ਅਤੇ ਮੁਟਿਆਰ ਉਹਦੀ ਖੁਸ਼ੀ ਸਮਝ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਅਤੇ ਵਿਆਹ ਤੋਂ ਬਾਅਦ ਅਚਾਨਕ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਗੱਭਰੂ ਮੁਟਿਆਰ ਨੂੰ

ਕੀਤਾ ਸੀ ਭਾਈ ਗੁਰਮੇਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ, ਜਿਨ੍ਹਾਂ ਗੁਰਮੁਖ ਜਨਾਂ ਨੂੰ ਉਸ ਪ੍ਰਭੂ ਦੀ ਪ੍ਰੀਤ ਦੀ ਪਿਆਸ ਹੁੰਦੀ ਹੈ ਉਹ ਇੱਕ ਪਲ ਦਾ ਵਿਛੋੜਾ ਵੀ ਬਰਦਾਸ਼ਤ ਨਹੀਂ ਕਰਦੇ। ਉਹਨਾਂ ਦੀ ਹਮੇਸ਼ਾ ਇਹੀ ਬੇਨਤੀ ਹੁੰਦੀ ਹੈ ਕਿ ਹੇ ਪ੍ਰਭੂ ਜੀਓ, ਸਾਡੇ ਵੱਲ ਮੁੱਖ ਮੋੜੋ, ਦਰਸ਼ਨ ਦਿਓ। ਆਪ ਜੀ ਦੀ ਕਰਵਟ ਨਾਲੋਂ ਬਿਹਤਰ ਹੈ ਕਿ ਸਾਡੇ ਸਰੀਰ 'ਤੇ ਆਰਾ ਹੀ ਚੱਲ ਜਾਏ। ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਸਰਵਣ ਕਰਦੇ ਹਾਂ ਭਾਈ ਹਰਚੰਦ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਬਾਬਾ ਬੁੱਢਾ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਬਰਾਜੇ ਅਤੇ ਬੇਨਤੀ ਕੀਤੀ, ਮਹਾਰਾਜ ਕੁਝ ਤੇ ਬਚਨ ਕਰੋ, ਤੁਹਾਡੀਆਂ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦੇ ਬਚਨ ਸੁਣਨ ਵਾਸਤੇ ਬਿਹਬਲ ਹਨ। ਤਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਸਲੋਕ ਉਚਾਰਨ ਕਰਦਿਆਂ ਹੋਇਆਂ ਬੈਰਾਗ ਦੇ ਹੰਝੂ ਵਹਾਏ। ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤੰਕ ਹੈ ਪੱਛ ਹੈ ਜੀਵਨਾ। ਜਿਸ ਪਿਆਰੇ ਨਾਲ ਪਿਆਰ ਹੋਵੇ ਹੰਕਾਰ ਛੱਡ ਕੇ ਉਸ ਦੇ ਸਨਮੁੱਖ ਰਹਿਣਾ ਚਾਹੀਦਾ ਹੈ। ਸੰਸਾਰ ਵਿੱਚ ਉਸ ਤੋਂ ਬੇਮੁੱਖ ਹੋ ਕੇ ਜਿਉਣਾ ਧਿਕਾਰ ਯੋਗ ਹੈ। ਵਿਚਾਰ ਵਾਲੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਹਨ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਭਾਵ ਦਾਤਾ ਤੇਰੇ ਪਿੱਠ ਦੇਣ ਨਾਲੋਂ ਮੈਨੂੰ ਸਰੀਰ ਉੱਤੇ ਆਰਾ ਸਹਾਰ ਲੈਣਾ ਚੰਗਾ ਹੈ। ਭਾਵ ਆਰੇ ਨਾਲ ਸਰੀਰ ਚਰਾਣ ਵਿੱਚ ਇਤਨੀ ਪੀੜ ਨਹੀਂ ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਝੇ ਰਹਿਣ ਵਿੱਚ ਹੈ, ਕਿਉਂਕਿ ਪ੍ਰੇਮ ਦੀ ਝਲਕ ਤੋਂ ਬਿਨਾਂ ਸਾਰਾ ਜਗਤ ਹੀ ਸੁੰਨਾ ਜਾਪਦਾ ਹੈ। ਅਸੀਂ ਇਤਿਹਾਸ ਵਿੱਚ ਪੜ੍ਹਦੇ ਵਿਚਾਰਦੇ ਹਾਂ ਕਿ ਜਿਸ ਸਮੇਂ ਹਿੰਦੂ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦੇਣ ਵਾਸਤੇ ਦਿੱਲੀ ਜਾਂਦੇ ਹਨ, ਤਾਂ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਸਿੱਖਾਂ ਵਿੱਚੋਂ ਭਾਈ ਮਤੀ ਦਾਸ ਜੋ ਸ਼ਹੀਦ ਹੋਏ, ਉਹਨਾਂ ਨੂੰ ਵਾਰ ਵਾਰ ਮਾਇਆ ਮਾਇਕੀ ਪਦਾਰਥਾਂ ਦੇ ਝਾਸੇ ਦੇ ਕੇ ਗੁਰੂ ਸਾਹਿਬ ਜੀ ਤੋਂ ਬੇਮੁੱਖ ਕਰਨ ਦਾ ਯਤਨ ਕੀਤਾ ਗਿਆ, ਪਰ ਉਹ ਇਹਨਾਂ ਝਾਸਿਆਂ ਵਿੱਚ ਨਹੀਂ ਆਏ ਅਤੇ ਧਰਮ ਦੇ ਵਿੱਚ ਦ੍ਰਿੜ ਰਹੇ। ਭਾਈ ਮਤੀ ਦਾਸ ਜੀ ਨੂੰ ਗੁਰੂ ਸਾਹਿਬ ਜੀ ਤੋਂ ਬੇਮੁੱਖ ਹੋ ਕੇ ਮਰਨਾ ਤਾਂ ਪ੍ਰਵਾਨ ਸੀ, ਪਰ ਆਪਣੇ ਪਿਆਰੇ ਤੋਂ ਬੇਮੁੱਖ ਹੋਣਾ ਉਹਨਾਂ ਬਿਲਕੁਲ ਨਹੀਂ ਮੰਨਿਆ। ਉਹਨਾਂ ਨੇ ਆਪਣੇ ਸਰੀਰ ਦੇ ਦੋ ਫਾੜ ਕਰਾ ਲਏ, ਉਹ ਚੀਰੇ ਗਏ, ਸ਼ਹੀਦ ਹੋ ਗਏ, ਪਰ ਗੁਰੂ ਸਾਹਿਬ ਜੀ ਨੂੰ ਪਿੱਠ ਨਹੀਂ ਦਿੱਤੀ ਅਤੇ ਗੁਰਬਾਣੀ ਦੇ ਇਹਨਾਂ ਸ਼ਬਦਾਂ ਦੀ ਵਿਆਖਿਆ ਆਪਣੇ ਤਨ ਦੇ ਦੋ ਫਾੜ ਕਰਾ ਕੇ ਉਹ ਕਰਾ ਗਏ ਸਨ ਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਵਿਚਾਰ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਜਾਓ ਤਨ ਚੀਰੇ ਅੰਗ ਨਾ ਮੋਰੋਂ, ਪਿੰਡ ਭਰੈ ਤਉ ਪ੍ਰੀਤ ਨਾ ਤੋਰੋਂ। ਭਾਵ ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਵੀ ਮੈਂ ਇਸ ਨੂੰ ਬਚਾਉਣ ਖਾਤਰ ਪਛਾਹ ਨਹੀਂ ਹਟਾਂਗਾ। ਇਹ ਸਰੀਰ ਭਾਵੇਂ ਨਾਸ਼ ਹੋ ਜਾਵੇ ਪਰ ਫਿਰ ਵੀ ਤੇਰੇ ਨਾਲੋਂ ਪ੍ਰੀਤ ਨਹੀਂ ਤੋੜਾਂਗਾ। ਇਸੇ ਕਥਨ ਨੂੰ ਹੋਰ ਵੀ ਸਪਸ਼ਟ ਕਰਦਾ ਹੋਇਆ ਭਗਤ ਰਵਿਦਾਸ ਜੀ ਦਾ ਅੰਮ੍ਰਿਤ ਬਚਨ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੌੜੀ ਰਾਗ ਅੰਦਰ ਅੰਕਿਤ ਹੈ। ਭਗਤ ਜੀ ਫਰਮਾਉਂਦੇ ਹਨ, ਮੇਰੀ ਹਰੋ ਵਿਪਤ ਜਨ ਕਰੋ ਸੁਭਾਈ, ਚਰਨ ਨਾ ਛੱਡੋ ਸਰੀਰ ਕੱਲ ਜਾਈ। ਹਾਂ, ਤਨ ਦੀ ਪਰਵਾਹ ਉਹਨਾਂ ਸਿੱਖਾਂ ਨੇ ਵੀ ਨਹੀਂ ਕੀਤੀ ਜਿਨ੍ਹਾਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਦਸ਼ਮੇਸ਼ ਪਿਤਾ ਜੀ ਨੇ ਵੰਗਾਰ ਕੇ ਆਖਿਆ ਸੀ, ਜੋ ਮੇਰਾ ਪਿਆਰਾ ਸਿੱਖ ਹੈ ਉਹ ਸੀਸ ਭੇਟ ਦੇਵੇ। ਅਤੇ ਤਵਾਰੀਖ ਦੇ ਪੰਨੇ ਦੱਸਦੇ ਹਨ ਕਿ ਪੰਜਾਂ ਪਿਆਰਿਆਂ ਨੇ ਵਾਰੀ ਵਾਰੀ ਸੀਸ ਦਿੱਤੇ ਸਨ। ਵਿਚਾਰ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੇ ਸੋਕੰਤ ਨਾਰ ਹਮ ਸੋਈ। ਹੇ ਪਿਆਰੇ, ਮੇਰੇ ਅਤੇ ਤੇਰੇ ਵਿੱਚ ਕੋਈ ਵਿੱਥ ਨਹੀਂ ਹੈ। ਤੂੰ ਉਹੀ ਖਸਮ ਹੈ ਅਤੇ ਮੈਂ ਉਹੀ ਜੀਵ ਰੂਪੀ ਇਸਤਰੀ ਤੇਰੀ ਨਾਰ ਹਾਂ। ਵਿਚਾਰ ਵਾਲੇ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਹਨ। ਕਹਿਤ ਕਬੀਰ ਸੁਣੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਭਾਵ ਪਿਆਰੇ ਪ੍ਰਭੂ ਵਿੱਚ ਵਿੱਥ ਪਾਉਣ ਵਾਲਾ ਇਹ ਜਗਤ ਦਾ ਚੰਦਰਾ ਮੋਹ ਹੀ ਸੀ। ਹੇ ਜਗਤ ਦੇ ਮੋਹ, ਹੁਣ ਮੈਂ ਤੇਰੇ ਜਾਲ ਵਿੱਚ ਨਹੀਂ ਫਸਾਂਗਾ ਅਤੇ ਤੂੰ ਮੈਨੂੰ ਮੇਰੇ ਪਤੀ ਪ੍ਰਭੂ ਤੋਂ ਵਿਛੋੜ ਨਹੀਂ ਸਕੇਗਾ।
1: ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕਾ ਕਾਹੇ ਕਉ ਮਾਰੇ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵਿੰਦਰ ਸਿੰਘ। ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜੀਵ ਹਮੇਸ਼ਾ ਪ੍ਰਭੂ ਦੀ ਸ਼ਰਨ ਵਿੱਚ ਰਹਿਣਾ ਹੀ ਲੋਚਦਾ ਹੈ। ਉਹ ਉਸੇ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ ਜਿਸ ਹਾਲ ਵਿੱਚ ਉਹ ਪ੍ਰਭੂ ਉਸ ਜੀਵ ਨੂੰ ਰੱਖੇ। ਹਰ ਜੀਓ ਸਦਾ ਤੇਰੀ ਸਰਣਾਈ, ਜੋ ਭਾਵੈ

ਹੁਣੇ ਤੁਸੀਂ ਭਗਤੀ ਦੇ ਚਨਾਵਾਂ ਸਰਵਣ ਕਰ ਰਹੇ ਸੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵਜ ਗਏ ਨੇ। ਆਓ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉਂ ਲੋਕ ਪ੍ਰਗਾਸੇ ਦੇਖਤ ਦਰਦ ਪਟ ਪੰਗਲ ਜਦ ਆਲਸ ਮੂਜੋ ਕੁਸੁਮ ਸੁਭਾਸੈ ਬੇਦੇਮਾਨ ਗੁਰਾਬ ਥੱਪ।

0: ਪਰਵਾਹ ਕਾਹੂ ਕੀ, ਜਾ ਕੇ ਬਸੀਸ ਤਰਿਓ ਗੁਰ ਹੱਥ।
1: ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉਂ ਲੋਕ ਪ੍ਰਗਾਸੇ, ਦੇਖਤ ਦਰਸ ਭਟਕ ਪ੍ਰਮ ਭਜਤ, ਦੁੱਖ ਪਰ ਹਰ ਸੁਖ ਸਹਿਜ ਬਿਗਾਸੇ, ਸੇਵਕ ਸਿੱਖ ਸਦਾ ਅਤਲੋਭਿਤ, ਅਲ ਸਮੂਹ ਜੋ ਕੁਸਮ ਸੁਬਾਸੇ, ਵਿਦਿਆਮਾਨ ਗੁਰ ਆਪ ਥਪਿਓ ਥਿਰ, ਸਾਚੋ ਤਖਤ ਗੁਰੂ ਰਾਮ ਦਾਸੈ, ਤੀਨ ਭਵਨ ਭਰਪੂਰ ਰਹਿਓ ਸੋਈ, ਆਪਣ ਸਰਸ ਕੀਓ ਨਾ ਜਗਤ ਕੋਈ, ਆਪਣ ਆਪ ਹੀ ਉਪਾਇਓ, ਸੁਰ ਨਰ ਸੁਰ ਅੰਤ ਨਹੀਂ ਪਾਇਓ, ਪਾਇਓ ਨਹੀਂ ਅੰਤ ਸੁਰੇ ਅਸੁਰੈ ਨਰ, ਗਣ ਗਣ ਧਰਮ ਖੋ ਜੰਤ ਫਿਰੈ, ਅਬਿਨਾਸੀ ਅਚਲ ਅਜੋਨੀ ਸੰਭੋ, ਪੁਰਖ ਖੋਤਮ ਅਪਾਰ ਪਰੇ, ਕਰਨ ਕਾਰਣ ਸਮਰੱਥ ਸਦਾ ਸੋਈ, ਸਰਬ ਜੀ ਮਨ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈਂ ਹਰ ਪਰਮ ਪਦ ਪਾਇਓ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓਹੀਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈਂ ਹਰ ਪਰਮ ਪਦ ਪਾਇਓ।
2: ਨਾਰਦ ਧਰੂ ਪ੍ਰਹਿਲਾਦ ਸੁਦਾਮਾ, ਪੁੱਬ ਭਗਤ ਹਰ ਕੇ ਜੂ ਗਣੰ, ਅੰਬਰੀਕ ਜੈ ਦੇਵ ਤਲੋਚਣ, ਨਾਮਾ ਅਵਰ ਕਬੀਰ ਭਣੰ, ਤਿਨਕੋ ਅਵਤਾਰ ਭੈ।

ਓ ਕਲ ਭਿੰਤਰ ਜਸ ਜਗਤਰ ਪਰ ਸਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਝੇ ਨਰ ਕਾਮ ਕ੍ਰੋਧ ਮਿਟਿਓ ਜੂ ਤਿਣਿੰਗ ਬਾਚਾ ਕਰ ਸਿਮਰੰਤ ਤੁਝੇ ਤਿੰਨ ਦੁੱਖ ਦਰਿਦਰ ਮਿਟਿਓ ਜੂ ਖਿਣਿੰਗ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਭੱਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ

ਜਿਹ ਸਤਿਗੁਰ ਸਿਮਰੰਤ ਨਾਨਕੇ ਤਿਮਰ ਮਿਟੈ ਖਿਨ। ਜਿਹ ਸਤਿਗੁਰ ਸਿਮਰੰਤ ਰਿਦਾ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ

पग अंतक बदन सल कव गुर रामदास तेरी शरण

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹ ਜਿਸ ਪਾਸ ਬੈਠਿਆ ਸੋਹੀਐ

हम मूढ़ मुग्ध सदा से पाई।

ਸੇਕਿਤੇ ਆਏ ਸੰਸਾਰ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੇ ਵਾਰੋ ਵਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨ ਕੋਈ ਜੋ ਤੁਰ ਲਿਖਿਆ ਸੋ ਕੋਏ ਨ ਮਿਟੈ ਭਾਈ ਕਰਤਾ ਕਰੇ ਸੋ ਹੋਈ।

ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣਾ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ

ਪੂਰਾ ਸ਼ਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ।

ਆਸਨ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ ਨਾਮ

ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਦੁਰ ਬਿੱਟੋ ਵਾਜ ਮੇਰੇ ਤੋਂ ਸੰਭਾਲਿਆ ਜਿਣ ਕਰਦੀ ਇਸ ਗਿਆਨ ਅੰਜਨ ਦੀਆਂ ਇੰਨੀ ਦੀ ਜਗਤ ਨਿਹਾਲਿਆ ਖਸਮ ਸੋਣ ਦੂਜੇ ਲੱਗੇ ਤੂੰ ਪੈਸੇ ਹੁਣ ਜਾ ਰਿਹਾ ਸਤਿਗੁਰ ਹੈ ਬਹੁਤ ਥਾਂ ਵਿਰਲੇ।

ਸਾਹਿਬ ਹੋਏ ਦਿਆਲ ਕਿਰਪਾ ਕਰ ਕਸਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਕਰ ਜਨੁਕ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਤੇ ਖਸਮੇ ਕਾ ਮਹਲ ਪਾਏ ਸੀ ਖਸਮੇ ਪਾਵੇ ਸੋ ਕੇ ਮਨ ਚੁਨੀਆਂ ਸੋ

ਰਾਜਿੰਦਰ ਸਾਹਿਬ ਕੋ ਵਿਖ ਨਦਰੀ ਹੇਠ ਚਲਾਇੰਦਾ ਆਪੇ ਦੇਵ ਡਿਆਂ ਆਪੇ ਹੀ ਕਰਮ ਕਰਾਇੰਦਾ ਬੜੋ ਵੱਡਾ ਵੱਡ ਮੇਦਨੀ ਸਰਸਾ ਤੰਦੇ ਲਾਇੰਦਾ ਨਦਰੋ ਪੱਠੀ ਜੇਕਰ